ਨਮਸਕਾਰ, FM 102.7 ਮੈਗਾਹਰਟਸ 'ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਅੱਜ ਸ਼ੁੱਕਰਵਾਰ ਹੈ, ਸ਼ਕ ਸੰਵਤ 1948 ਦੇ ਜੇਸ਼ਠ ਮਹੀਨੇ ਦੀ 29 ਤਾਰੀਖ ਅਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ 19 ਤਾਰੀਖ ਹੈ। ਇਸ ਵੇਲੇ ਸਵੇਰ ਦੇ 5:58 ਅਤੇ 41 ਸਕਿੰਟ ਹੋ ਰਹੇ ਨੇ ਅਤੇ ਸਾਡੀ ਅੱਜ ਦੀ ਸਭਾ ਦੇ ਪ੍ਰੋਗਰਾਮ ਹੁਣ ਸ਼ੁਰੂ ਹੁੰਦੇ ਨੇ। ਸਭਾ ਦੀ ਇਸ ਖੂਬਸੂਰਤ ਸ਼ੁਰੂਆਤ ਦੇ ਵਿੱਚ ਅਸੀਂ ਆਪਣੇ ਸਾਰੇ ਸੁਣਨ ਵਾਲਿਆਂ ਦਾ ਨਿੱਘਾ ਸਵਾਗਤ ਕਰਦੇ ਹਾਂ।

FMN 102.7 MHz ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਸਵੇਤੀ 6 ਵਜ ਰਹੀ ਨੇ। ਆਓ ਦੋਸਤੋ, ਸਭ ਤੋਂ ਪਹਿਲਾਂ ਜਾਣਦੇ ਹਾਂ ਸਾਡੇ ਅੱਜ ਰਾਤ 11 ਵਜੇ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਪ੍ਰਸਾਰਣ ਸਮਾਂ ਪਰਿਚੇ ਦੇ ਮੁਤਾਬਕ। ਹੁਣ ਤੋਂ ਕੁਝ ਪਲਾਂ 'ਚ ਤੁਸੀਂ ਸਰਵਣ ਕਰੋਗੇ ਭਗਤੀ ਸੰਗੀਤ ਦਾ ਪ੍ਰੋਗਰਾਮ ਵੰਦਨਾ। ਸਵੇਰੇ 7 ਵਜੇ ਸੁਣੋਗੇ FM ਨਿਊਜ਼ ਹੈਡਲਾਈਨਸ। 7:02 ਤੇ ਸਿਲਸਿਲਾ ਸ਼ੁਰੂ ਹੋਏਗਾ। ਬਹੁਤ ਸਾਰੀ ਜਾਣਕਾਰੀ, ਬਹੁਤ ਸਾਰੀਆਂ ਗੱਲਾਂ ਬਾਤਾਂ, ਬਹੁਤ ਸਾਰੇ ਗੀਤ ਸੰਗੀਤ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਦੇ ਰਾਹੀਂ। 8:30 ਤੇ ਤੁਸੀਂ ਸੁਣੋਗੇ ਪੰਜਾਬੀ ਖ਼ਬਰਾਂ। 8:40 ਤੇ ਇੰਜੋਏ ਕਰੋਗੇ ਪੰਜਾਬੀ ਬੀਟ ਸੌਂਗਸ ਦੇ ਨਾਲ ਭਰਿਆ ਪ੍ਰੋਗਰਾਮ ਅੱਡੀ ਟੱਪਾ। ਸਵੇਰ ਦੇ 9 ਵਜੇ ਸੁਣੋਗੇ FM ਨਿਊਜ਼ ਹੈਡਲਾਈਨਸ। 9:02 ਤੇ ਤੁਹਾਡੇ ਸਾਡੇ ਦਿਲ ਦੀਆਂ ਗੱਲਾਂ ਹੋਣਗੀਆਂ, ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ। ਸਵੇਰ ਦੇ 10 ਵਜੇ ਸੁਣੋਗੇ FM ਨਿਊਜ਼ ਹੈਡਲਾਈਨਸ। 10:02 ਤੇ ਹਿੰਦੀ ਫਿਲਮੀ ਗੀਤਾਂ ਦਾ ਆਨੰਦ ਮਾਣੋਗੇ। ਬਹੁਤ ਸਾਰੇ ਗੀਤਾਂ ਦਾ ਭੰਡਾਰ ਤੁਹਾਡੇ ਲਈ ਆਏਗਾ ਪ੍ਰੋਗਰਾਮ ਗੀਤ ਬਹਾਰ। ਸਵੇਰ ਦੇ 11 ਵਜੇ ਸੁਣੋਗੇ FM ਨਿਊਜ਼ ਹੈਡਲਾਈਨਸ। 11:02 ਤੇ ਤੁਹਾਡੀਆਂ ਪੰਜਾਬੀ ਗੀਤਾਂ ਦੀਆਂ ਫਰਮਾਇਸ਼ਾਂ ਪੂਰੀਆਂ ਹੋਣਗੀਆਂ ਪ੍ਰੋਗਰਾਮ ਪੰਜਾਬੀ ਤੜਕਾ ਦੇ ਰਾਹੀਂ। 12:00 ਸੁਣੋਗੇ FM ਨਿਊਜ਼ ਹੈਡਲਾਈਨਸ। 12:02 ਤੇ ਗੱਲਾਂ ਘਰ ਦੀਆਂ, ਗੱਲਾਂ ਸਾਡੇ ਆਲੇ ਦੁਆਲੇ ਦੀਆਂ, ਗੱਲਾਂ ਸਾਡੀ ਸਿਹਤ ਦੀਆਂ, ਪ੍ਰੋਗਰਾਮ ਹੋਮ ਸਵੀਟ ਹੋਮ ਦੇ ਰਾਹੀਂ। ਦੁਪਹਿਰ 1 ਵਜੇ ਇੰਜੋਏ ਕਰੋਗੇ ਮਿਡ ਡੇ ਮੈਲਡੀਜ਼ ਪ੍ਰੋਗਰਾਮ। 1:40 ਤੇ ਸੁਣੋਗੇ ਪੰਜਾਬੀ ਖ਼ਬਰਾਂ। ਮਿਡ ਡੇ ਮੈਲਡੀਜ਼ ਪ੍ਰੋਗਰਾਮ ਚੱਲਦਾ ਰਹੇਗਾ 2 ਵਜੇ ਤੱਕ ਤੇ 2 ਵਜੇ ਤੁਹਾਡੇ ਲਈ ਦਿਲ ਅੱਜ ਸ਼ਾਇਰ ਹੈ ਪ੍ਰੋਗਰਾਮ।

ਤਾਂ ਦੋਸਤੋ ਇਹ ਸਨ ਰਾਤ 11 ਵਜੇ ਤੱਕ ਅੱਜ ਸਾਡੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਪ੍ਰਸਾਰਣ ਸਮਾਂ। FM 102.7 MHz FM ਰੇਨਬੋ ਚੈਨਲ ਤੁਸੀਂ ਸੁਣ ਰਹੇ ਹੋ। ਸਵੇਰ ਦੇ 6:05 ਹੋ ਰਹੇ ਨੇ। ਆਓ ਸਰਵਨ ਕਰਦੇ ਹਾਂ ਭਗਤੀ ਸੰਗੀਤ ਦਾ ਪ੍ਰੋਗਰਾਮ ਵੰਦਨਾ।

ਹਮੇਸ਼ਾ ਅਸੀਂ ਇੱਥੇ ਨਾ ਆਪਣੇ ਪੈਸੇ ਦੀ ਚਿੰਤਾ ਕਰਦੇ ਹਾਂ। ਅਸੀਂ ਹਮੇਸ਼ਾ ਸੋਚਦੇ ਹਾਂ ਕਿ ਜੋ ਸਾਡੇ ਕੋਲ ਹੈਗਾ ਉਸਨੂੰ ਸਾਂਭ ਕੇ ਰੱਖ ਲਈਏ, ਪਤਾ ਨਹੀਂ ਆਉਣ ਵਾਲਾ ਸਮਾਂ ਕਿੱਦਾਂ ਦਾ ਆ। ਪਰ ਕਹਿੰਦੇ ਨੇ ਜੋ ਮਿਲਿਆ ਉਸ ਦੇ ਵਿੱਚ ਹਮੇਸ਼ਾ ਸਬਰ ਕਰ, ਸ਼ੁਕਰ ਕਰ, ਜੋ ਨਹੀਂ ਮਿਲਿਆ ਉਸ ਦੇ ਲਈ ਵੀ ਸਬਰ ਕਰ, ਕਿਉਂਕਿ ਪੈਸਾ ਸਭ ਇੱਥੇ ਰਹਿ ਜਾਣਾ, ਜੋ ਚੀਜ਼ਾਂ ਅਸੀਂ ਇਕੱਠੀਆਂ ਕੀਤੀਆਂ ਨੇ ਉਹ ਸਭ ਇੱਥੇ ਰਹਿ ਜਾਣੀਆਂ ਨੇ, ਨਾਲ ਸਿਰਫ ਕੀ ਜਾਣਾ ਜੋ ਅਸੀਂ ਉਸ ਰੱਬ ਦਾ ਨਾਮ ਧਿਆਇਆ ਹੋਏਗਾ, ਜੋ ਸਾਡੇ ਚੰਗੇ ਕਰਮ, ਜੋ ਸਾਡੀ ਚੰਗੀ ਬੋਲੀ ਉਹ ਹਮੇਸ਼ਾ ਯਾਦ ਰਹਿਣੀ ਆ, ਔਰ ਉਹੀ ਸ਼ਾਇਦ ਸਾਡੀਆਂ ਚੀਜ਼ਾਂ ਜਿਹੜੀਆਂ ਨੇ ਨਾ ਉਹ ਨਾਲ ਜਾਣੀਆਂ ਨੇ। ਇਸੇ ਕਰਕੇ ਹਮੇਸ਼ਾ ਇਹੀ ਕਿਹਾ ਜਾਂਦਾ ਕਿ ਜੋ ਮਿਲਿਆ ਉਸ ਦੇ ਲਈ ਸ਼ੁਕਰ ਕਰ, ਜੋ ਨਹੀਂ ਮਿਲਿਆ ਉਸ ਦੇ ਲਈ ਸਬਰ ਕਰ। ਪੈਸਾ ਸਭ ਕੁਝ ਇੱਥੇ ਹੀ ਰਹਿ ਜਾਣਾ, ਜੇਕਰ ਕਰਨੀ ਵੀ ਹੈ ਤਾਂ ਆਪਣੇ ਗੁਨਾਹਾਂ ਦੀ ਫਿਕਰ ਕਰ, ਆਪਣੇ ਕੀਤੇ ਕਰਮਾਂ ਦੀ ਫਿਕਰ ਕਰ।

ਤਨ ਦੀ ਜਾਣੇ ਮਨ ਦੀ ਜਾਣੇ ਜਿੱਤੀ ਜਾਣੇ ਚੋਰੀ, ਉਸ ਰੱਬ ਤੋਂ ਕੀ ਲੁਕਾਉਣਾ ਚੱਲਿਆ ਜਿਹਦੇ ਹੱਥ ਵਿੱਚ ਤੇਰੀ ਡੋਰੀ। ਬਿਲਕੁਲ ਸਹੀ ਕਿਹਾ ਕਿ ਅਸੀਂ ਸਭ ਕਈ ਵਾਰੀ ਅਸੀਂ ਲੁਕਾਉਂਦੇ ਫਿਰਦੇ ਹਾਂ ਕਿ ਹਾਂ ਅਸੀਂ ਕੀ ਕਰਤਾ, ਅਸੀਂ ਕੋਈ ਕੰਮ ਕਰ ਦਿੱਤਾ, ਪਰ ਉਹ ਪਰਮਾਤਮਾ, ਉਹ ਰੱਬ ਜਿਹਨੇ ਸਾਡੇ ਸਾਰੇ ਤਾਣੇ ਬਾਣੇ ਲਿਖੇ ਹੋਏ ਨੇ, ਜਿਸ ਦੇ ਹੱਥ ਵਿੱਚ ਸਾਡੀ ਸਾਰਿਆਂ ਦੀ ਡੋਰੀ ਹੈ, ਉਸਦੇ ਕੋਲੋਂ ਅਸੀਂ ਕੀ ਲੁਕਾ ਸਕਦੇ ਹਾਂ। ਔਰ ਇਹ ਗੱਲ ਹਮੇਸ਼ਾ ਮਨ ਦੇ ਵਿੱਚ, ਦਿਲ ਦੇ ਵਿੱਚ, ਦਿਮਾਗ ਦੇ ਵਿੱਚ ਰੱਖੋ ਕਿ ਅਸੀਂ ਸਿਰ ਝੁਕਾ ਦਿੰਦੇ ਹਾਂ, ਜਾਂ ਦਿਖਾਵੇ ਦੇ ਲਈ ਕਹਿ ਦਈਏ ਕਿ ਕਈ ਵਾਰੀ ਸਿਰ ਝੁਕਾ ਦਿੰਦੇ ਹਾਂ ਉਸ ਰੱਬ ਅੱਗੇ, ਉਸ ਪਰਮਾਤਮਾ ਦੇ ਅੱਗੇ, ਪਰ ਅਸਲ ਦੇ ਵਿੱਚ ਮਨ ਦਾ ਝੁਕਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜਦੋਂ ਤੱਕ ਤੁਹਾਡਾ ਮਨ ਨਹੀਂ ਉਸ ਪਰਮਾਤਮਾ ਦੇ ਨਾਲ ਲੱਗਿਆ, ਤੁਹਾਡਾ ਦਿਲ ਨਹੀਂ ਉਸ ਪਰਮਾਤਮਾ ਦੇ ਨਾਲ ਲੱਗਿਆ, ਤਾਂ ਸ਼ਾਇਦ ਨਹੀਂ ਜੁੜ ਪਾਓਗੇ, ਨਹੀਂ ਉਸ ਰੱਬ ਨੂੰ ਪਾ ਪਾਓਗੇ।

ਬੈਂਡ 102.7 ਮੈਗਾਹਰਟਸ ਦੇ ਨਾਲ ਨਾਲ ਅਸੀਂ 103.6 ਮੈਗਾਹਰਟਸ ਦੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ। ਤੁਸੀਂ ਸੁਣ ਰਹੇ ਹੋ FM ਰੇਨਬੋ ਜਲੰਧਰ, ਭਗਤੀ ਸੰਗੀਤ ਦਾ ਪ੍ਰੋਗਰਾਮ ਵੰਦਨਾ।

संत मिले कुछ सुनिए कहिए, मिले असंतु मष्ट कर रही है। आपकी जो कोई सानू पवित्र कोई व्यक्ति मिल जाता है, कोई ऐसा पवित्र पुरुष मिल जावे, तां हमेशा उस दे नाल बह के कुछ गल्लां कर लेनियां चाहीदियां, दुख सुख बोल लेने चाहिए है, अपने दिल दियां गल्लां उन्हां नू कह देनियां चाहीदियां। पर जे कोई सानू ऐसा व्यक्ति जिहड़ा चरित्र दा माड़ा होवे ਉਹ ਮਿਲ ਜਾਵੇ ਤਾਂ ਉਸਦੇ ਸਾਹਮਣੇ ਹਮੇਸ਼ਾ ਚੁੱਪ ਰਹਿਣ ਦੇ ਵਿੱਚ ਹੀ ਭਲਾਈ ਹੁੰਦੀ ਹੈ। ਚੰਗੇ ਇਨਸਾਨ ਦੇ ਨਾਲ ਅਸੀਂ ਕਹਿੰਦੇ ਨਾ ਦੁੱਖ ਸੁੱਖ ਫਰੋਲ ਲਈਏ ਤਾਂ ਦੁੱਖ ਸਾਡੇ ਘੱਟ ਜਾਂਦੇ ਨੇ, ਸੁੱਖ ਸਾਡੇ ਵੱਧ ਜਾਂਦੇ ਨੇ। ਪਰ ਕੋਈ ਐਸਾ ਇਨਸਾਨ ਜਦੋਂ ਸਾਨੂੰ ਜ਼ਿੰਦਗੀ ਦੇ ਵਿੱਚ ਟੱਕਰਦਾ ਹੈ ਜੋ ਸ਼ਾਇਦ ਸਾਡੀਆਂ ਗੱਲਾਂ ਦਾ, ਸਾਡੇ ਹਾਲਾਤਾਂ ਦਾ ਮਜ਼ਾਕ ਬਣਾ ਸਕਦਾ, ਤਾਂ ਉਸ ਵਿਅਕਤੀ ਦੇ ਸਾਹਮਣੇ ਚੁੱਪ ਭਲੀ ਹੈ ਔਰ ਸਿਰਫ ਉਸ ਰੱਬ ਦੇ ਅੱਗੇ ਦਿਲ ਫੁੱਲਣਾ, ਮੈਂ ਕਿਹਾ ਉਹ ਸਭ ਤੋਂ ਵੱਡੀ ਭਲਾਈ ਹੈ।

ਉਸ ਰੱਬ ਦੀਆਂ ਰਾਹਾਂ 'ਤੇ ਚੱਲਣਾ, ਉਸ ਰੱਬ ਦੀ ਮਰਜ਼ੀ ਦੇ ਮੁਤਾਬਿਕ ਚੱਲਣਾ ਹਮੇਸ਼ਾ ਸਾਨੂੰ ਜ਼ਿੰਦਗੀ ਦੇ ਵਿੱਚ ਸੁੱਖ ਦਿੰਦਾ। ਕਹਿੰਦੇ ਜਦੋਂ ਰੱਬ ਦੇ ਰਾਹਾਂ 'ਤੇ ਚੱਲੋ ਤਾਂ ਰਾਹ ਔਖੇ ਜ਼ਰੂਰ ਹੋ ਸਕਦੇ ਨੇ, ਪਰ ਉਹਨਾਂ ਰਾਹਾਂ ਦਾ ਅੰਤ ਜਿਹੜਾ ਨਾ ਉਹ ਹਮੇਸ਼ਾ ਚੰਗਾ ਹੁੰਦਾ, ਉਹਨਾਂ ਰਾਹਾਂ ਦਾ ਅੰਤ ਜਿਹੜਾ ਉਹ ਹਮੇਸ਼ਾ ਸੁਖਦਾਈ ਹੁੰਦਾ। ਸੋ ਉਸ ਰੱਬ ਦੀਆਂ ਰਜ਼ਾ ਦੇ ਵਿੱਚ ਖੁਸ਼ ਰਹਿਣਾ ਹਮੇਸ਼ਾ ਸਹੀ ਰਹਿੰਦਾ।

ਜੀ ਦੋਸਤੋ, ਤੁਸੀਂ ਸਰਵਿੰਗ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਵੰਦਨਾ FM ਬੈਂਡ 102.7 MHz 'ਤੇ।

FM मैन 102.7 MHz FM रेमबो ਤੁਸੀਂ ਸੁਣ ਰਹੇ ਹੋ ਸਵੇਤੀ 7ਵਾਂ ਟ੍ਰੇਨੀ ਪੇਸ਼ਨੀ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ प्रधानमंत्री नरेंद्र मोदी आज एक विशेष प्रोग्राम दौरान प्रधानमंत्री विकसित भारत रोजगार योजना अधीन करीब 2,400 करोड़ रुपए के लाभ वंडणगे। पंजाब दे विच ए प्रोग्राम 6 थावां ते करवाया जाएगा। प्रधानमंत्री नरेंद्र मोदी ने पैरिस दे विच वीवा टेक सम्मेलन नूं संबोधन किया। श्री मोदी ने कई प्रमुख फ्रांसीसी उद्योगपतियां दे नाल भी मुलाकात की। केंद्रीय सिक्ख्या मंत्री धर्मेंद्र प्रधान ने ऐतवार नूं होण वाली नीट यूजी मोड परीक्षा की तैयारियां दा मुलांकण करन लई एक उच्च पदरी मीटिंग की प्रधानगी की। मौजूदा वित्तीय साल दे विच अनुसूचित जातां दे विद्यार्थियों नूं स्कॉलरशिप लाभ प्रदान करन दे विच महत्वपूर्ण वाधा दर्ज किया गया है। केंद्र सरकार वित्तीय साल 2026-27 दे विच 26,000 किलोमीटर तो वध देहाती सड़कां दा निर्माण करेगी। ਬਵੰਜਾ ਭਾਰਤੀ ਸੰਸਥਾਵਾਂ ਨੂੰ QS ਵਿਸ਼ਵ ਯੂਨੀਵਰਸਿਟੀ ਰੈਂਕਿੰਗ 2027 ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ। IIT ਦਿੱਲੀ ਵਿਸ਼ਵ ਪੱਧਰ ਤੇ 198 ਸਥਾਨ ਨਾਲ ਭਾਰਤ 'ਚ ਸਰਵਉੱਚ ਰੈਂਕਿੰਗ ਵਾਲੀ ਸੰਸਥਾ ਬਣੀ ਹੋਈ ਹੈ। ਕੇਂਦਰ ਸਰਕਾਰ ਦੇ ਵੱਲੋਂ ਇਤਿਹਾਸਕ ਕਾਦੀਆਂ ਬਿਆਸ ਰੇਲ ਪ੍ਰੋਜੈਕਟ ਨੂੰ ਮੁੜ ਜੀਵਿਤ ਕੀਤਾ ਗਿਆ। ਕਰੀਬ 1,400 ਕਰੋੜ ਰੁਪਏ ਦੇ ਨਾਲ 39.68 ਕਿਲੋਮੀਟਰ ਲੰਬੀ ਬ੍ਰਾਡ ਗੇਜ ਰੇਲ ਲਾਈਨ ਬਣਾਈ ਜਾਵੇਗੀ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਅੰਤਰਰਾਸ਼ਟਰੀ ਹਥਿਆਰ ਤਸਕਰੀ ਮੋਡਿਊਲ ਦਾ ਪਰਦਾਫਾਸ਼ ਕਰਦਿਆਂ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਭਾਰਤ ਦੀ ਮੀਨਾਕਸ਼ੀ ਹੁਡਾ ਚੀਨ ਦੇ ਗਿਆਨ ਦੇ ਵਿੱਚ ਵਿਸ਼ਵ ਮੁੱਕੇਬਾਜ਼ੀ ਕੱਪ 2026 ਦੇ ਕੁਆਟਰ ਫਾਈਨਲਸ ਦੇ ਵਿੱਚ ਪਹੁੰਚ ਗਈ ਹੈ। ਮਕਾਓ ਓਪਨ ਬੈਡਮਿੰਟਨ ਦੇ ਵਿੱਚ ਅਨਮੋਲ ਖਰਬ ਅਤੇ ਅਸ਼ਮਿਤਾ ਚਾਹਿਲ ਚਲੀਹਾ ਮਹਿਲਾ ਸਿੰਗਲਸ ਦੇ ਕੁਆਟਰ ਫਾਈਨਲਸ ਦੇ ਵਿੱਚ ਪਹੁੰਚ ਗਈਆਂ ਨੇ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਸਾਰਿਆਂ ਨੂੰ ਸਾਰਿਆਂ ਨੂੰ ਸਵੇਰ ਦੀ ਸਤਿ ਸ਼੍ਰੀ ਅਕਾਲ। ਔਰ ਸਵੇਰ ਦੀ ਇੰਨੀ ਸੋਹਣੀ ਜੀ ਸ਼ੁਰੂਆਤ, ਔਰ ਤੁਹਾਡੀ ਆਪਣੀ ਆਰਜ਼ੀ ਅੰਜਲੀ ਆ ਗਈ ਹੈ ਜੀ ਤੁਹਾਡੇ ਨਾਲ ਅੱਜ ਦੇ ਇਸ ਸਫ਼ਰ ਦੇ ਵਿੱਚ ਔਰ ਖੂਬਸੂਰਤ ਜੀ ਸ਼ੁਰੂਆਤ ਕਰਨ ਦੇ ਲਈ। ਮੈਂ ਕਿਹਾ ਜਦੋਂ ਸਵੇਰ ਦੀ ਸ਼ੁਰੂਆਤ ਵਧੀਆ ਹੋ ਜਾਂਦੀ ਹੈ ਨਾ, ਖਿਲਖਿਲਾਉਂਦੇ ਚਿਹਰਿਆਂ ਦੇ ਨਾਲ, ਮੁਸਕਰਾਹਟ ਦੇ ਨਾਲ, ਚਿੜੀਆਂ ਦੀ ਚਹਿਚਹਾਟ ਦੇ ਨਾਲ ਜਦੋਂ ਦਿਨ ਦੀ ਸੋਹਣੀ ਜਿਹੀ ਸ਼ੁਰੂਆਤ ਹੋ ਜਾਏਗੀ ਤਾਂ ਦਿਨ ਆਪਣੇ ਆਪ ਹੀ ਵਧੀਆ ਨਿਕਲ ਜਾਂਦਾ। ਔਰ ਜਦੋਂ ਦਿਨ ਸਾਡਾ ਵਧੀਆ ਨਿਕਲ ਜਾਂਦਾ, ਹਫ਼ਤੇ ਵਧੀਆ ਨਿਕਲਦੇ ਨੇ, ਸਾਲ ਵਧੀਆ ਨਿਕਲਦੇ ਨੇ, ਉਹ ਸਾਡੀਆਂ ਖੂਬਸੂਰਤ ਜੀਆਂ ਯਾਦਾਂ ਬਣ ਕੇ ਰਹਿ ਜਾਂਦੇ ਨੇ। ਅਤੇ ਅਸੀਂ ਇਹਨਾਂ ਯਾਦਾਂ ਨੂੰ ਸੰਭਾਲ ਕੇ ਰੱਖਣਾ ਔਰ ਉਹਨਾਂ ਯਾਦਾਂ ਨੂੰ ਬਣਾਉਣ ਦੇ ਲਈ ਆਪਣੇ ਅੱਜ ਨੂੰ ਖੂਬਸੂਰਤ ਬਣਾਉਣ ਦੀ ਕੋਸ਼ਿਸ਼ ਕਰਨੀ ਹੈ। ਸੋ ਮੈਂ ਕਿਹਾ ਜੀ ਅੱਜ ਦੀ ਇਸ ਸਵੇਰ ਨੂੰ ਅਸੀਂ ਖੂਬਸੂਰਤ ਬਣਾਵਾਂਗੇ। ਹਰ ਇੱਕ ਦਾ ਇੱਕ ਮੋਟੋ ਹੋਣਾ ਚਾਹੀਦਾ ਬਾਈ, ਅਸੀਂ ਆਪਣੇ ਆਪ ਦੇ ਲਈ ਖੁਸ਼ ਹੋਣਾ, ਦੂਸਰਿਆਂ ਨੇ ਆਪਣੇ ਆਪ ਹੀ ਸਾਡੇ ਨਾਲ ਖੁਸ਼ ਹੋ ਜਾਣਾ। ਸੋ ਮੈਂ ਕਿਹਾ ਜੀ ਅਸੀਂ ਵੀ ਆਪਣੇ ਦਿਨ ਦੀ ਸੋਹਣੀ ਜਿਹੀ ਸ਼ੁਰੂਆਤ ਕਰਦੇ ਹਾਂ। ਦਿਨ ਦੀ ਅਗਰ ਸ਼ੁਰੂਆਤ ਕਹਿੰਦੇ ਸੋਹਣੀ ਹੋ ਜਾਏ ਨਾ, ਮੁਸਕਰਾਉਂਦੇ ਚਿਹਰੇ ਦੇ ਨਾਲ ਸ਼ੁਰੂਆਤ ਹੋ ਜਾਏ, ਔਰ ਮੁਸਕਰਾਉਂਦਾ ਚਿਹਰਾ ਤੁਸੀਂ ਆਪਣਾ ਹੀ ਦੇ ਸਕਦੇ ਹੋ ਬਾਈ। ਸਵੇਰੇ ਉੱਠੋ, ਸ਼ੀਸ਼ਾ ਦੇਖੋ, ਆਪਣੇ ਆਪ ਦੇ ਨਾਲ 10-15 ਮਿੰਟ ਗੱਲ ਕਰੋ, ਆਪਣੇ ਆਪ ਨੂੰ ਖੁਸ਼ ਕਰੋ, ਔਰ ਬਾਕੀ ਦਿਨ ਆਪਣੇ ਆਪ ਹੀ ਸੋਹਣਾ ਜਿਹਾ ਨਿਕਲ ਜਾਏਗਾ। ਬਾਕੀ ਆਪਣੀ ਹੈਲਥ ਦੇ ਲਈ ਹਮੇਸ਼ਾ ਹੀ ਜਿਹੜਾ ਹੈ ਤਿਆਰ ਬਰ ਤਿਆਰ ਰਹੋ। ਹੈਲਦੀ ਸਟਾਰਟ ਜਦੋਂ ਹੋਏਗਾ, ਹੈਪੀ ਡੇ ਆਪਣੇ ਆਪ ਹੋ ਜਾਏਗਾ। 7-8 ਘੰਟੇ ਦੀ ਨੀਂਦ, 9-10 ਘੰਟੇ ਦੀ ਵੀ ਨੀਂਦ ਮੇਰੇ ਵਰਗਿਆਂ ਦੇ ਲਈ ਚੱਲ ਜਾਂਦੀ ਹੈ। ਬਸ 7-8 ਘੰਟੇ ਦੀ ਨੀਂਦ ਤੁਹਾਡੀ ਪ੍ਰੋਪਰ ਹੋਣੀ ਚਾਹੀਦੀ ਹੈ। ਆਪਣੇ ਆਪ ਨੂੰ ਹਾਈਡਰੇਟ ਰੱਖਣਾ ਨਾ ਭੁੱਲੋ। ਸਵੇਰੇ ਖਾਲੀ ਪੇਟ ਪਾਣੀ ਪੀਓ, ਜਿਸ ਦੇ ਨਾਲ ਮੈਟਾਬੋਲਿਜ਼ਮ ਜਿਹੜਾ ਹੈ ਐਕਟੀਵੇਟ ਹੋਏਗਾ। ਰੋਜ਼ ਜਿਹੜਾ ਹੈ 20-30 ਮਿੰਟ ਜਿਹੜਾ ਹੈ ਆਪਣੇ ਆਪ ਦੇ ਲਈ ਕੱਢਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਚੰਗੀਆਂ ਫਲ ਸਬਜ਼ੀਆਂ ਖਾਓ, ਚੰਗਾ ਜਿਹੜਾ ਹੈ ਖਾਣਾ ਖਾਓ, ਔਰ ਆਪਣੀ ਜ਼ਿੰਦਗੀ ਦੇ ਵਿੱਚ 20-20 ਦਾ ਰੂਲ ਜਿਹੜਾ ਨਾ, ਇਸ ਨੂੰ ਹਮੇਸ਼ਾ ਦੇ ਲਈ ਬਣਾ ਕੇ ਰੱਖੋ। 20 ਮਿੰਟਸ ਜਿਹੜਾ ਹੈ ਆਪਣੀਆਂ ਅੱਖਾਂ ਨੂੰ ਰੈਸਟ ਦੇਣੀ ਆ ਹਰ 20 ਮਿੰਟਸ ਦੇ ਬਾਅਦ। ਅਗਰ ਸਕਰੀਨ 'ਤੇ ਜ਼ਿਆਦਾ ਟਾਈਮ ਬਤੀਤ ਕਰਦੇ ਹੋ, ਲਾਈਕ ਅਗਰ ਕੰਮ ਜ਼ਿਆਦਾ ਹੈ, ਕੰਪਿਊਟਰ 'ਤੇ ਜ਼ਿਆਦਾ ਕੰਮ ਕਰਦੇ ਹੋ, ਤਾਂ 20-20 ਮਿੰਟਸ ਦੀ ਬ੍ਰੇਕ ਜਿਹੜੀ ਆ ਨਾ ਆਪਣੇ ਆਪ ਨੂੰ ਦੇਣਾ ਨਾ ਭੁੱਲੋ। ਇਸ ਤੋਂ ਇਲਾਵਾ ਜਿਹੜਾ ਹੈ ਆਪਣੇ ਬਾਡੀ ਨੂੰ 10-15 ਮਿੰਟ ਦੀ ਧੁੱਪ ਜਿਹੜੀ ਹੈ ਨਾ, ਇਸ ਨੂੰ ਦੇਣਾ ਵੀ ਨਾ ਭੁੱਲੋ। ਔਰ ਦਿਨ ਦੇ ਵਿੱਚ 7-8 ਗਲਾਸ ਪਾਣੀ ਪੀਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅਸੀਂ ਕਈ ਵਾਰੀ ਸੋਚ ਲੈਂਦੇ ਹਾਂ ਬਾਈ ਅੱਜ ਕਿਹੜਾ ਗਰਮੀ ਹੈ, ਕੋਈ ਗੱਲ ਨਹੀਂ, ਫਿਰ ਕੀ ਹੋਇਆ, ਸਾਨੂੰ ਕਿਹੜੀ ਪਾਣੀ ਦੀ ਜ਼ਰੂਰਤ ਹੈ। ਜਦੋਂ ਤੱਕ ਸਾਡੀ ਬੋਡੀ ਪਾਣੀ ਨਹੀਂ ਮੰਗੇਗੀ, ਅਸੀਂ ਉਦੋਂ ਤੱਕ ਪਾਣੀ ਨਹੀਂ ਪੀਂਦੇ, ਜੋ ਕਿ ਸਭ ਤੋਂ ਬੈਡ ਹੈਬਿਟ ਹੈ। ਆਪਣੇ ਆਪ ਨੂੰ ਆਪਣੀਆਂ ਗੁੱਡ ਹੈਬਿਟਸ ਦੇ ਨਾਲ ਜਿਹੜਾ ਹੈ ਨਾ, ਇੱਕ ਕਹਿੰਦੇ ਨਾ ਅਸੀਂ ਖੁਸ਼ ਕਰਦੇ ਹਾਂ ਕਿਸੇ ਨੂੰ, ਜਦੋਂ ਅਸੀਂ ਗਿਫਟ ਦਿੰਦੇ ਹਾਂ ਨਾ, ਉਹ ਖੁਸ਼ ਹੋ ਜਾਂਦਾ। ਸੋ ਆਪਣੀ ਬੋਡੀ ਨੂੰ 8-10 ਗਲਾਸ ਪਾਣੀ ਜਿਹੜਾ ਨਾ, ਉਹਨੂੰ ਰੋਜ਼ ਗਿਫਟ ਕਰਿਆ ਕਰੋ। ਸੁਣਨ ਦੇ ਵਿੱਚ ਅਜੀਬ ਲੱਗੇਗਾ, ਪਰ ਦੇਖੋ ਤੁਸੀਂ ਅਗਰ ਆਪਣੇ ਆਪ ਨੂੰ ਹਾਈਡਰੇਟ ਰੱਖੋਗੇ, ਤੁਹਾਡੀ ਸਕਿਨ ਵੀ ਗਲੋਇੰਗ ਹੋਏਗੀ, ਹਾਂ ਹਾਂ ਹਾਂ, ਚਮਕਦਾ ਚਿਹਰਾ। ਔਰ ਇਸ ਤੋਂ ਇਲਾਵਾ ਜਿਹੜਾ ਹੈ, ਤੁਸੀਂ ਆਪਣੇ ਆਪ ਨੂੰ ਖੁਸ਼, ਖੂਬਸੂਰਤ ਔਰ ਸਾਰੀਆਂ ਚੀਜ਼ਾਂ ਆਪਣੇ ਆਪ ਵਧੀਆ। ਮੈਂ ਇਹਦੇ ਨਾਲ ਹੀ ਅਸੀਂ ਆਪਣੇ ਅੱਜ ਦੇ ਇਸ ਦਿਨ ਦੀ ਸ਼ੁਰੂਆਤ ਕਰ ਲੈਂਦੇ ਹਾਂ, ਔਰ ਸਾਡਾ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਮੈਨ 102.7 ਮੈਗਾਹਰਟਜ਼ ਦੇ ਉੱਤੇ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਦੇ ਉੱਤੇ ਤੁਸੀਂ ਸੁਣ ਰਹੇ ਹੋ। ਮੇਰੇ ਨਾਲ ਲਿਸਨਰ ਜੁੜੇ ਹੋਏ ਨੇ ਆਕਾਸ਼ਵਾਣੀ ਜਲੰਧਰ ਦੇ, ਆਕਾਸ਼ਵਾਣੀ ਅੰਮ੍ਰਿਤਸਰ ਦੇ 103.6 ਮੈਗਾਹਰਟਜ਼ ਦੇ ਉੱਤੇ ਹੀ ਜਿਹੜੇ ਸਰੋਤੇ ਸੁਣ ਰਹੇ ਨੇ ਇਸ ਪ੍ਰੋਗਰਾਮ ਨੂੰ। ਨਿਊਜ਼ ਔਨ ਏਅਰ ਐਪ ਦੇ ਰਾਹੀਂ ਸਾਡੇ ਲਿਸਨਰ ਦੋਸਤ ਜੁੜੇ ਹੋਏ ਨੇ, ਔਰ ਮੈਂ ਕਿਹਾ ਜੀ ਜ਼ਿੰਦਗੀ ਨੂੰ ਸਲਾਮ ਕਰੋ, ਜ਼ਿੰਦਗੀ ਨੂੰ ਹਮੇਸ਼ਾ ਇੱਕ ਰੋਜ਼ ਦਾ ਥੈਂਕ ਯੂ ਕਰੋ, ਇਸ ਦੇ ਨਾਲ ਹੀ ਖੂਬਸੂਰਤ ਜੀ ਜ਼ਿੰਦਗੀ ਦਾ ਥੈਂਕ ਯੂ ਕਰਦਿਆਂ ਹੋਇਆਂ ਅੱਜ ਦੇ ਇਸ ਪ੍ਰੋਗਰਾਮ ਦਾ ਹਿੱਸਾ ਤੁਸੀਂ ਵੀ ਬਣ ਜਾਓ।

ਆਪਣੀ ਇਸ ਖੂਬਸੂਰਤ ਜੀ ਜ਼ਿੰਦਗੀ ਨੂੰ ਮੈਂ ਕਿਹਾ ਕਿਸੇ ਦੇ ਨਾਮ ਨਾਲ ਸਮਰਪਿਤ ਕਰ ਦੇਣਾ ਚਾਹੀਦਾ, ਪਰ ਉਸ ਤੋਂ ਪਹਿਲਾਂ ਮੈਂ ਕਿਹਾ ਇਸ ਜ਼ਿੰਦਗੀ ਨੂੰ ਹੋਰ ਵੀ ਖੂਬਸੂਰਤ ਜਿਹਾ ਬਣਾ ਲੈਣਾ ਚਾਹੀਦਾ। ਅਸੀਂ ਗੰਦੀ ਬੰਦੀ ਜ਼ਿੰਦਗੀ ਜਿਹੜੀ ਹੈ ਦੂਸਰੇ ਨੂੰ ਦਿੰਦੇ ਹੋਏ ਚੰਗੇ ਲੱਗਾਂਗੇ? ਨਹੀਂ ਬਾਈ, ਨਹੀਂ। ਦੇਖੋ, ਆਪਣੀ ਜ਼ਿੰਦਗੀ ਨੂੰ ਆਪ ਤੁਸੀਂ ਖੂਬਸੂਰਤ ਬਣਾਉਣਾ, ਔਰ ਇਸਦੇ ਲਈ ਤੁਸੀਂ ਜਿੰਨਾ ਕਰ ਸਕਦੇ ਹੋ ਨਾ, ਮੈਂ ਕਿਹਾ ਇਸਨੂੰ ਹੈਲਦੀ ਵਧੀਆ ਤਰੀਕੇ ਦੇ ਨਾਲ ਜੀਣਾ, ਤੁਸੀਂ ਖਾਣਾ ਪੀਣਾ ਵਧੀਆ ਹੋਵੇ, ਚੰਗੇ ਲੋਕਾਂ ਦਾ ਸਾਥ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸ ਤੋਂ ਇਲਾਵਾ ਜਿਹੜਾ ਹੈ ਤੁਸੀਂ ਜ਼ਿੰਦਗੀ ਦੇ ਵਿੱਚ, ਮੈਂ ਕਿਹਾ ਚੰਗੀਆਂ ਚੰਗੀਆਂ ਚੀਜ਼ਾਂ, ਜਦੋਂ ਅਸੀਂ ਕਹਿੰਦੇ ਨਾ ਸਾਰਾ ਕੁਛ ਚੰਗਾ ਚੰਗਾ ਚੰਗਾ ਚੰਗਾ ਹੋਣ ਲੱਗ ਪੈਂਦਾ ਨਾ, ਸਾਨੂੰ ਸਭ ਕੁਛ ਆਟੋਮੈਟਿਕਲੀ ਹੀ ਸਹੀ ਲੱਗਣ ਲੱਗ ਪੈਂਦਾ। ਜਦੋਂ ਅਸੀਂ ਨੈਗੇਟਿਵ ਚੀਜ਼ਾਂ ਦੇ ਨਾਲ, ਨੈਗੇਟਿਵ ਲੋਕਾਂ ਦੇ ਨਾਲ, ਨੈਗੇਟਿਵ ਗੱਲਾਂ ਦੇ ਨਾਲ ਆਲੇ ਦੁਆਲੇ ਦੇ ਅਸੀਂ ਦੇਖਦੇ ਹਾਂ ਨਾ, ਅਸੀਂ ਵੀ ਨੈਗੇਟਿਵ ਹੋਣੇ ਸ਼ੁਰੂ ਹੋ ਜਾਂਦੇ ਹਾਂ। ਸੋ ਇਸੇ ਕਰਕੇ ਬਾਈ ਦੇਖੋ, ਪੋਜ਼ਿਟਿਵ ਹੋਣਾ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ। ਔਰ ਜ਼ਿੰਦਗੀ ਕਿਸੇ ਦੇ ਨਾਮ ਕਿਸੇ ਦੇ ਲੇਖੇ ਲਾ ਦੇਣਾ ਵੀ ਚੰਗੀ ਗੱਲ ਹੈ, ਪਰ ਪਹਿਲਾਂ ਉਸ ਜ਼ਿੰਦਗੀ ਨੂੰ ਖੂਬਸੂਰਤ ਬਣਾਇਆ ਜਾਵੇ। ਬਾਕੀ ਤੁਹਾਨੂੰ ਡੇਲੀ ਕੁਛ ਨਾ ਕੁਛ ਚੰਗਾ ਚੰਗਾ ਡੋਜ਼ ਦੇਣ ਦੇ ਲਈ ਆਪਾਂ ਤਾਂ ਹੈਗੇ ਹੀ ਹਾਂ। ਪ੍ਰੋਗਰਾਮ ਚੱਲ ਰਿਹਾ ਜੀ, ਗੁੱਡ ਮਾਰਨਿੰਗ ਜਲੰਧਰ, ਤੁਹਾਡੀ ਆਪਣੀ ਆਰਜੀ ਅੰਜਲੀ ਦੇ ਨਾਲ। ਔਰ ਮੈਂ ਕਿਹਾ ਜੀ, ਪ੍ਰੋਗਰਾਮ ਦੀ ਸ਼ੁਰੂਆਤ 8:30 ਵਜੇ ਤੱਕ ਸਾਡਾ ਔਰ ਤੁਹਾਡਾ ਸਾਥ ਬਣਿਆ ਰਹਿਣਾ। ਪਰ ਜਿੱਦਾਂ ਗੱਲ ਹੋਈ ਸੀ ਨਾ ਜ਼ਿੰਦਗੀ ਖੂਬਸੂਰਤ ਬਣਾਉਣ ਦੀ, ਜਦੋਂ ਜ਼ਿੰਦਗੀ ਹਰ ਦਿਨ ਕੁਛ ਖਾਸ ਹੁੰਦਾ ਤਾਂ ਉਹ ਇਤਿਹਾਸ ਵੀ ਵੱਖਰਾ ਬਣ ਜਾਂਦਾ। ਮੈਂ ਕਿਹਾ ਜੀ, ਅੱਜ ਦੀ ਇਹ ਤਰੀਕ ਜਿਹੜੀ ਹੈ ਨਾ 19 ਜੂਨ, ਇਸਦਾ ਇਤਿਹਾਸ ਵੀ ਤੁਹਾਨੂੰ ਦੱਸ ਹੀ ਦਿੰਦੀ ਹੈ। ਗੱਲ ਕੀਤੀ ਜਾਏ ਤਾਂ 19 ਜੂਨ 1716 ਨੂੰ

ਦੇ ਅਜੇ ਹੋਣ ਦੇ ਜਿਹੜਾ ਉਹਨਾਂ ਦਾ ਭਰਨ ਸੀਗਾ ਔਰ ਸਿੱਖ ਸੈਨਿਕ ਬੰਦਾ ਸਿੰਘ ਬਹਾਦੁਰ ਦੇ ਵੱਲੋਂ ਬਾਦਸ਼ਾਹ ਫਾਰੂਕ ਸ਼ੇਅਰ ਦੇ ਜਿਹੜੇ ਆਦੇਸ਼ ਨੇ ਨਾ ਉਹਨਾਂ ਨੂੰ ਲੈ ਕੇ ਦੱਸਿਆ ਜਾਂਦਾ ਹੈ ਕਿ ਉਹਨਾਂ ਦੇ ਆਦੇਸ਼ ਦੇ ਉੱਤੇ ਕਈ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸੀਗੀਆਂ ਔਰ ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। 1843 ਨੂੰ ਦਸ ਕੈਪੀਟਲਸ ਦੇ ਲੇਖਕ ਔਰ ਸਮਾਜ ਸ਼ਾਸਤਰੀ ਜਿਹੜੇ ਸਨ ਕਾਰਲ ਮਾਰਕਸ ਉਹਨਾਂ ਦਾ ਵਿਆਹ ਹੋਇਆ ਸੀਗਾ। ਵਾਸ਼ਿੰਗਟਨ ਦੇ ਵਿੱਚ ਪਹਿਲਾ ਫਾਦਰਸ ਡੇ ਸੈਲੀਬ੍ਰੇਟ ਹੋਇਆ ਸੀ 1910 ਦੇ ਵਿੱਚ 19 ਜੂਨ। ਇਸ ਤੋਂ ਇਲਾਵਾ ਜਿਹੜਾ ਹੈ ਭਾਰਤ ਦੇ ਵੱਲੋਂ ਦੱਸੀਏ ਕਿ ਭਾਰਤ ਦੇ ਵਿੱਚ ਰਾਹੁਲ ਗਾਂਧੀ ਦਾ ਅੱਜ ਜਨਮਦਿਨ ਹੈ। ਇਸ ਤੋਂ ਇਲਾਵਾ ਮਸ਼ਹੂਰ ਬ੍ਰਿਟਿਸ਼ ਭਾਰਤੀ ਲੇਖਕ ਅਤੇ ਉਪਨਿਆਸਕਾਰ ਜਿਹੜੇ ਨੇ ਸਲਮਾਨ ਰੁਸ਼ਦੀ ਉਹਨਾਂ ਦਾ ਜਨਮ ਹੋਇਆ ਸੀਗਾ। ਹੋਰ ਵੀ ਬਹੁਤ ਜ਼ਿਆਦਾ ਕੁਛ ਖਾਸ ਹੈਗਾ ਕਿਉਂਕਿ ਅੱਜ ਜਿਹੜਾ ਹੈ ਇੰਟਰਨੈਸ਼ਨਲ ਡੇ ਵੀ ਸੈਲੀਬ੍ਰੇਟ ਹੋ ਰਿਹਾ, ਉਸ ਦੇ ਬਾਰੇ ਵੀ ਤੁਹਾਨੂੰ ਮੈਂ ਦੱਸਾਂਗੀ। ਔਰ ਅਸੀਂ ਗੱਲ ਕਰਦੇ ਹਾਂ ਨਾ AI ਦੀ ਗੱਲ ਕਰਦੇ ਹਾਂ ਜਾਂ ਫਿਰ ਟੈਕਨੋਲੋਜੀ, ਅੱਜ ਦੇ ਟਾਈਮ ਦੇ ਉੱਤੇ ਬਹੁਤ ਸਾਰੀ ਟੈਕਨੋਲੋਜੀ ਜਿਹੜੀ ਹੈ ਸਾਨੂੰ ਸਾਡਾ ਫਾਇਦਾ ਵੀ ਕਰਾ ਰਹੀ ਹੈ, ਪਰ ਕਿਤੇ ਕਿਤੇ ਜਿਹੜਾ ਹੈ ਇਹ ਜਦੋਂ ਹੱਥ ਨਾਲੋਂ ਵੱਧ ਇਸਤੇਮਾਲ ਹੋਣ ਲੱਗਦੀ ਹੈ ਤਾਂ ਉਹਦਾ ਕੁਛ ਨੁਕਸਾਨ ਵੀ ਹੋ ਜਾਂਦਾ। ਮੈਂ ਕਿਹਾ ਉਸ ਦੇ ਬਾਰੇ ਵੀ ਤੁਹਾਡੇ ਨਾਲ ਗੱਲ ਸਾਂਝੀ ਕਰਾਂਗੀ ਕਿ ਆਖਿਰਕਾਰ ਜਿਹੜੀ ਇਹ AI ਟੈਕਨੋਲੋਜੀ ਹੈ ਇਸ ਨੂੰ ਲੈ ਕੇ ਕੁਝ ਨਵੀਂ ਟੈਨਸ਼ਨ ਜਿਹੜੀ ਹੈ ਨਾ ਉਹ ਵੱਧਦੀ ਜਾ ਰਹੀ ਹੈ। ਅੱਜ ਦੇ ਟਾਈਮ ਦੇ ਉੱਤੇ ਅਸੀਂ ਦੇਖਦੇ ਹਾਂ ਕਿ AI ਜਿਹੜੀ ਹੈ ਆਪ ਜਿਹੜਾ ਹੈ ਇੱਕ ਐਸੀ ਟੈਕਨੋਲੋਜੀ ਬਣ ਚੁੱਕੀ ਹੈ, ਇੱਕ ਐਸੀ ਸਾਇੰਸ ਬਣ ਚੁੱਕੀ ਹੈ ਜਿਹੜੀ ਕਿ ਸਾਡੀ ਹਰ ਇੱਕ ਚੀਜ਼ ਦੇ ਵਿੱਚ ਮਦਦ ਕਰਦੀ ਹੈ। ਪਰ ਕਿਤੇ ਨਾ ਕਿਤੇ ਇਹ ਟੈਕਨੋਲੋਜੀ ਜਿਹੜੀ ਹੈ ਆਉਣ ਵਾਲੇ ਟਾਈਮ ਦੇ ਉੱਤੇ ਕੀ ਇਸ ਦੇ ਉੱਤੇ ਕੰਟਰੋਲ ਰਹੇਗਾ, ਕੀ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ, ਇਸ ਨੂੰ ਲੈ ਕੇ ਬੜੇ ਸਾਰੇ ਸਵਾਲ ਜਿਹੜੇ ਨੇ ਨਾ ਉਹ ਜਾਗ ਰਹੇ ਨੇ, ਬੜੇ ਸਾਰੇ ਸਵਾਲ ਉੱਠ ਰਹੇ ਨੇ। ਸੋ ਉਹਨਾਂ ਸਵਾਲਾਂ ਦਾ ਹੱਲ ਲੱਭਣਾ ਜ਼ਰੂਰੀ ਹੈ। ਬਾਕੀ ਇਹ ਖਬਰ ਕੀ ਹੈ, ਇਹ ਜਾਣਕਾਰੀ ਕੀ ਹੈ, ਇਹ ਤੁਹਾਡੇ ਨਾਲ ਮੈਂ ਸਾਂਝੀ ਕਰਾਂਗੀ ਇਸ ਗੀਤ ਦੇ ਉਸ ਪਾਰ।

ਮੈਂ ਕਿਹਾ ਜੀ ਇਸ AI ਦੀ ਗੱਲ ਹੋਈ ਸੀ ਔਰ ਆਰਟੀਫਿਸ਼ੀਅਲ ਇੰਟੈਲੀਜੈਂਸ, ਮੈਂ ਕਿਹਾ ਸਾਡੇ ਫੋਨ ਜਿਹੜੇ ਸਾਡੇ ਹੱਥਾਂ ਦੇ ਵਿੱਚ ਨੇ ਨਾ, ਇਸ ਦੇ ਵਿੱਚ ਵੀ ਐਸੀ ਟੈਕਨੋਲੋਜੀਸ ਆ ਚੁੱਕੀਆਂ ਨੇ ਜਿਹੜੀਆਂ ਕਿ ਐਡਵਾਂਸ ਜਿਹੜੀ ਸਾਡੀ ਹੈਲਪ ਕਰ ਦਿੰਦੀਆਂ ਨੇ। ਅਸੀਂ ਇੱਕ ਚੀਜ਼ ਸਰਚ ਕਰਦੇ ਹਾਂ, 10 ਆਪਸ਼ਨ ਸਾਡੇ ਅੱਗੇ

ਖੁੱਲ ਜਾਂਦੇ ਨੇ ਹੁਣ ਕਈ ਵਾਰੀ ਤਾਂ ਸਾਨੂੰ ਲੱਗਦਾ ਕਿ ਵਾਹ ਜੀ ਵਾਹ ਪਰ ਕਈ ਵਾਰੀ ਅਸੀਂ ਕਨਫਿਊਜ਼ ਹੋ ਜਾਂਦੇ ਹਾਂ ਕਿ ਵਾਹ ਇੰਨੇ ਸਾਰੇ ਆਪਸ਼ਨ ਦੇ ਵਿੱਚੋਂ ਐਕਚੁਅਲ ਵਿੱਚ ਜੋ ਅਸੀਂ ਸਰਚ ਕਰਨਾ ਚਾਹੁੰਦੇ ਸੀਗੇ ਉਹ ਕਿੱਥੇ ਹੈ ਭਾਈ। ਦੇਖੋ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਗੱਲ ਹੋਈ ਹੈ ਤਾਂ ਨਵੇਂ ਜਿਹੜੇ ਇਸ ਦੇ ਮਾਡਲ ਬਣਾਏ ਜਾ ਰਹੇ ਨੇ ਹਰ ਦਿਨ ਨਵੀਂ ਜਿਹੜੀ ਹੈ ਇਸ ਦੇ ਵਿੱਚ ਕਾਢਾਂ ਅਪਡੇਟਸ ਕੀਤੀਆਂ ਜਾ ਰਹੀਆਂ ਨੇ ਪਰ ਇਸ ਵੇਲੇ ਜਿਹੜੇ ਸਾਇੰਟਿਸਟ ਨੇ ਨਾ ਉਹ ਵੀ ਟੈਨਸ਼ਨ ਦੇ ਵਿੱਚ ਆ ਗਏ ਨੇ ਕਿ ਕਿਤੇ ਇਹਨਾਂ ਮਸ਼ੀਨਾਂ ਦੇ ਜਿਹੜੇ ਫੈਸਲੇ ਨੇ ਨਾ ਉਹ ਜਿਹੜਾ ਇਨਸਾਨੀ ਲਗਾਮ ਹੈ ਕਿਸੇ ਤਰ੍ਹਾਂ ਅਸੀਂ ਇਹਨਾਂ ਨੂੰ ਕੰਟਰੋਲ ਕਰਕੇ ਰੱਖਦੇ ਹਾਂ ਕਿ ਤੇ ਉਹ ਜਿਹੜਾ ਹੈ ਇਹ ਕੰਟਰੋਲ ਹੀ ਨਾ ਛੁੱਟ ਜਾਵੇ। ਸੋ ਸਵਾਲ ਖੜ੍ਹੇ ਹੋ ਰਹੇ ਨੇ ਕਿ ਇਨਸਾਨਾਂ ਦੇ ਕੰਮ ਕਿੰਨੀ ਤੇਜ਼ੀ ਦੇ ਨਾਲ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਹੈ ਉਹ ਕਰ ਰਹੀ ਹੈ ਪਰ ਹੁਣ ਚਿੰਤਾ ਇਹ ਅੱਗੇ ਪੈ ਗਈ ਹੈ ਕਿ ਜਿਹੜੇ ਐਕਸਪਰਟਸ ਨੇ ਉਹ ਕਹਿੰਦੇ ਨੇ ਕਿ AI ਜਿਹੜੀ ਹੈ ਅਗਲੀ ਆਉਣ ਵਾਲੀ ਸਾਡੀ ਪੀੜ੍ਹੀ ਹੈ ਉਹਨਾਂ ਦੇ ਲਈ ਮਾਡਲ ਆਪ ਬਣਾਉਣ ਲੱਗੀ ਹੈ ਔਰ ਇਨਸਾਨਾਂ ਦਾ ਕੰਟਰੋਲ ਜਿਹੜਾ ਹੈ ਉਸ ਦੇ ਉੱਤੇ ਘੱਟ ਹੋਣ ਲੱਗਿਆ। ਕਈ ਸਾਰੇ ਐਕਸਪਰਟ ਜਿਹੜੇ ਨੇ ਨਾ ਉਹ ਇਹ ਕਹਿੰਦੇ ਨੇ ਕਿ ਜਿਹੜੇ ਆਰਟੀਫਿਸ਼ੀਅਲ ਇੰਟੈਲੀਜੈਂਸ ਡਿਵੈਲਪਮੈਂਟਸ ਹੌਲੀ ਹੌਲੀ ਕਰ ਰਹੇ ਨੇ ਅਸਥਾਈ ਤੌਰ ਦੇ ਉੱਤੇ ਇਸ ਨੂੰ ਰੋਕਣ ਦਾ ਵਿਕਲਪ ਜਿਹੜਾ ਹੋਣਾ ਚਾਹੀਦਾ। ਕੰਪਨੀਆਂ ਦੇ ਮੁਤਾਬਿਕ May 2026 ਦੇ ਵਿੱਚ ਜਿਹੜਾ ਹੈ ਇੱਕ ਕੋਡ ਜਿਹੜਾ ਪ੍ਰਕਾਸ਼ਿਤ ਕੀਤਾ ਗਿਆ ਸੀ ਜਿਸ ਦੇ ਵਿੱਚ 80% ਤੋਂ ਜ਼ਿਆਦਾ ਹਿੱਸਾ ਜਿਹੜਾ AI ਦੇ ਦੁਆਰਾ ਲਿਖਿਆ ਗਿਆ। ਅਸੀਂ ਦੇਖਦੇ ਹਾਂ ਕਿ ਅਸੀਂ ਸੋਸ਼ਲ ਮੀਡੀਆ 'ਤੇ ਕੋਈ ਪੋਸਟ ਵੀ ਪਾਉਂਦੇ ਹਾਂ ਜਾਂ ਫਿਰ ਅਸੀਂ ਕੋਈ ਵੀ ਸਰਚ ਵੀ ਕਰਦੇ ਹਾਂ ਜ਼ਿਆਦਾਤਰ ਜਿਹੜਾ ਉਸਦਾ ਕੰਟੈਂਟ ਹੈ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਦੁਆਰਾ ਲਿਖਿਆ ਗਿਆ ਹੁੰਦਾ ਔਰ May 2026 ਦੇ ਵਿੱਚ ਜਿਹੜਾ ਹੈ ਇਹ ਗੱਲ ਸਾਹਮਣੇ ਆਈ ਹੈ ਕਿ ਜਿਸ ਕਿਸੇ ਵੀ ਤਰ੍ਹਾਂ ਦਾ ਕੰਟੈਂਟ ਜਿਹੜਾ 80% ਤੋਂ ਜ਼ਿਆਦਾ AI ਦੇ ਦੁਆਰਾ ਲਿਖਿਆ ਗਿਆ ਸੀਗਾ ਔਰ ਜਿਹੜੇ ਮਾਹਿਰ ਨੇ ਉਹਨਾਂ ਦਾ ਕਹਿਣਾ ਕਿ 2028 ਤੱਕ ਅਜਿਹਾ ਸਿਸਟਮ ਸੰਭਵ ਹੋ ਸਕਦਾ ਜੋ ਕਿ ਇਨਸਾਨਾਂ ਦੀ ਮਦਦ ਤੋਂ ਬਿਨਾਂ ਹੀ ਆਪਣਾ ਨਵਾਂ ਕੋਈ ਵਰਜ਼ਨ ਤਿਆਰ ਕਰ ਸਕੇ। ਆਰਟੀਫਿਸ਼ੀਅਲ ਦਾ ਇੱਕ ਮਾਡਲ ਜਿਹੜਾ ਦੂਜੇ ਦੁਆਰਾ ਬਣਾਏ ਜਾਂਦੇ ਨੇ ਔਰ ਬਾਅਦ ਦੇ ਵਿੱਚ ਇਹ ਤੀਜੇ ਚੌਥੇ ਥਾਂ ਪਹੁੰਚ ਆਉਂਦੇ ਨੇ। ਪਹਿਲਾਂ ਤੋਂ ਜ਼ਿਆਦਾ ਜਿਹੜਾ ਹੈ AI ਹੋਰ ਵੀ ਜ਼ਿਆਦਾ ਅਪਗ੍ਰੇਡ ਹੋਣਾ ਸ਼ੁਰੂ ਹੋ ਗਿਆ ਔਰ ਜਿਹੜੇ ਮਾਹਿਰ ਨੇ ਐਕਸਪਰਟਸ ਨੇ AI ਟੈਕਨੋਲੋਜੀ ਦੇ ਉਹਨਾਂ ਦਾ ਕਹਿਣਾ ਕਿ ਇਸ ਵੇਲੇ ਕਹਿਣਾ ਕਿ ਜੋ ਵਿਕਾਸ ਜਿਸ ਤਰ੍ਹਾਂ ਡਿਵੈਲਪਮੈਂਟ ਹੋ ਰਹੀ ਹੈ ਹੌਲੀ ਹੌਲੀ ਅਸੀਂ ਦੇਖ ਰਹੇ ਹਾਂ ਕਿ ਜਿਸ ਰਫਤਾਰ ਦੇ ਨਾਲ ਇਹ AI ਦਾ ਇਸਤੇਮਾਲ ਹੋ ਰਿਹਾ ਜਾਂ ਫਿਰ ਇਸ ਦੇ ਫੈਸਲਿਆਂ ਨੂੰ ਹੀ ਅਸੀਂ ਸਹੀ ਮੰਨ ਕੇ ਅੱਗੇ ਫੋਰਵਰਡ ਕਰ ਦਿੰਦੇ ਹਾਂ ਜੋ ਕਿ ਅੱਗੇ ਜਾ ਕੇ ਸ਼ਾਇਦ ਇਨਸਾਨਾਂ ਦੇ ਲਈ ਥੋੜ੍ਹਾ ਜਿਹਾ ਔਖਾ ਹੋ ਸਕਦਾ ਹੈ। ਸਰਕਾਰਾਂ ਹੋ ਗਈਆਂ, ਕੰਪਨੀਆਂ ਹੋ ਗਈਆਂ, ਕਈ ਐਸੀਆਂ ਉੱਚ ਸੰਸਥਾਵਾਂ ਨੇ ਜਿਨ੍ਹਾਂ ਦੇ ਵਿੱਚ ਜੋ ਹਿਊਮਨਸ ਕੰਮ ਕਰਦੇ ਸਨ, ਬੰਦੇ ਕੰਮ ਕਰਦੇ ਸਨ, ਉਹਨਾਂ ਦੀ ਜਿਹੜੀ ਪ੍ਰੈਜੈਂਸ ਹੈ ਨਾ ਉਸਨੂੰ ਹੀ ਨਿਗਲੈਕਟ ਕੀਤਾ ਜਾਣਾ ਸ਼ੁਰੂ ਹੋ ਗਿਆ ਕਿਉਂਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਉਹ ਆਪਣੀ ਥਾਂ ਬਣਾਉਣਾ ਸ਼ੁਰੂ ਹੋ ਗਿਆ। ਕੁਝ ਸਾਲ ਪਹਿਲਾਂ ਦੀ ਗੱਲ ਕੀਤੀ ਜਾਏ ਤਾਂ ਇਹ ਸਿਰਫ ਇਹਨਾਂ ਨੂੰ ਅਸੀਂ ਕਹਿੰਦੇ ਸੀ ਕਮਾਂਡ ਦਿੰਦੇ ਸੀਗੇ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ, ਪਰ ਹੁਣ ਜਿਹੜਾ ਹੈ ਇਹ ਆਪਣੀ ਹੀ ਵੱਖਰਾ ਜਿਹੜਾ ਹੈ ਰੂਪ ਜਿਹੜਾ ਸਾਹਮਣੇ ਲਿਆ ਰਿਹਾ ਔਰ ਇਹ ਇਸ ਚੀਜ਼ ਨੂੰ ਲੈ ਕੇ ਕਾਫੀ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ। ਅਸੀਂ ਕਈ ਜ਼ਿਆਦਾ ਐਸੀ ਐਪਸ ਦਾ ਇਸਤੇਮਾਲ ਕਰਦੇ ਹਾਂ ਜਿਸ ਦੇ ਵਿੱਚ ਹਾਲ ਹੀ ਦੇ ਵਿੱਚ ChatGPT ਹੋ ਗਿਆ ਔਰ GPT-2 ਹੋ ਗਿਆ। ਇਸ ਤੋਂ ਇਲਾਵਾ ਹੋਰ ਵੀ ਕਈਆਂ ਸਾਰੀਆਂ ਅਸੀਂ ਦੇਖਦੇ ਹਾਂ ਕਿ ਕੰਪਿਊਟਰਸ ਦੇ ਉੱਤੇ ਐਸੀ ਕਈ ਜ਼ਿਆਦਾ ਸਾਨੂੰ ਐਪਸ ਮਿਲਦੀਆਂ ਨੇ ਜੋ ਕਿ ਸਾਡੇ ਕੰਮ ਦਾ ਵਜ਼ਨ ਘਟਾ ਰਹੀਆਂ ਨੇ, ਪਰ ਅਗਲੀ ਪੀੜ੍ਹੀ ਦੇ ਲਈ ਇਹ ਔਖਾ ਹੋ ਸਕਦਾ ਜਿੰਨਾ ਅਸੀਂ ਇਸ ਦੇ ਉੱਤੇ ਕੰਮ ਥੋੜ੍ਹਾ ਜਿਹਾ ਘਟਾ ਦਈਏ। ਖੁਦ ਦੀ ਜਿਹੜੀ ਹੈ ਮਾਈਂਡ ਵਰਕਿੰਗ ਕਰਵਾਉਣਾ ਜ਼ਿਆਦਾ ਜ਼ਰੂਰੀ ਹੋ ਗਿਆ ਬਈ। ਇਸ ਤੋਂ ਇਲਾਵਾ GPT-2 ਜਿੰਨਾ ਮਾਡਲ ਜਿਹੜਾ ਹੈ 168 ਘੰਟੇ ਦੀ ਬਜਾਏ 3 ਘੰਟੇ ਹੀ ਇਸਨੂੰ ਬਣਾਇਆ ਜਾਵੇ। ਇਸ ਤੋਂ ਇਲਾਵਾ ਜਿਹੜਾ ਹੈ AI ਹੁਣ ਸਿਰਫ ਹੁਕਮ ਮੰਨਣ ਵਾਲਾ ਨਹੀਂ ਰਹਿ ਗਿਆ ਬਲਕਿ ਹੱਲ ਆਪ ਲੱਭ ਲੈਂਦਾ। ਵੱਡੇ ਮਾਡਲ ਜਿਹੜੇ ਨੇ, ਛੋਟੇ ਮਾਡਲ ਇਸ ਦੇ ਦੁਆਰਾ ਤਿਆਰ ਕੀਤੇ ਜਾ ਰਹੇ ਨੇ। ਟ੍ਰੇਨਿੰਗਸ ਜਿਹੜੀ ਹੈ ਉਹਨਾਂ ਦੇ ਲਈ ਆ ਚੁੱਕੀ ਹੈ। ਸੋ ਐਕਸਪਰਟ ਜਿਹੜੇ ਨੇ ਉਹਨਾਂ ਦਾ ਡਰ ਹੈ ਕਿ 2028 ਤੱਕ ਜਿਹੜਾ ਹੈ AI ਜਿਹੜਾ ਹੈ ਇਹ ਇੱਕ ਸੈਲਫ ਇੰਪਰੂਵਮੈਂਟ ਮੋਡ ਦੇ ਵਿੱਚ ਆ ਜਾਏਗਾ ਜੋ ਆਪਣੇ ਆਪ ਨੂੰ ਆਪੇ ਹੀ ਅਪਗ੍ਰੇਡ ਕਰ ਲਵੇਗਾ, ਜਿਸ ਦੇ ਲਈ ਕੋਈ ਵੀ ਜਿਹੜਾ ਹੈ ਇਸਨੂੰ ਪਰਮਿਸ਼ਨਸ ਦੀ ਲੋੜ ਨਹੀਂ ਪਏਗੀ। ਸੋ ਬਈ ਅਸੀਂ ਤਾਂ ਇੰਨਾ ਹੀ ਕਹਿੰਦੇ ਹਾਂ ਕਿ ਬਈ ਟੈਕਨੋਲੋਜੀ ਦਾ ਇਸਤੇਮਾਲ ਕਰਨਾ ਚੰਗਾ ਆ, ਪਰ ਹੱਦ ਨਾਲ ਵੱਧ ਟੈਕਨੋਲੋਜੀ ਨੂੰ ਹੀ ਜਿਹੜਾ ਹੈ ਉਸਨੂੰ ਹੀ ਸਾਰਾ ਕੁਛ ਸੌਂਪ ਦੇਣਾ ਉਹ ਥੋੜ੍ਹੀ ਜਿਹੀ ਮਾੜੀ ਗੱਲ ਹੋ ਜਾਂਦੀ ਹੈ। ਸੋ ਅਸੀਂ ਜਿੰਨਾ ਹੋ ਸਕਦਾ ਇਹਨਾਂ ਐਪਸ ਤੋਂ, ਹਾਲ ਹੀ ਦੇ ਵਿੱਚ ਜੋ ਟ੍ਰੈਂਡ ਕਰ ਰਹੀਆਂ ਨੇ ਉਹਨਾਂ ਤੋਂ ਥੋੜ੍ਹਾ ਜਿਹਾ
ਦੂਰੀ ਬਣਾ ਲਈ ਹੈ ਜਿੰਨਾ ਅਸੀਂ ਪਹਿਲਾਂ ਇਹ ਕਹਿੰਦੇ ਹਾਂ ਕਿ ਜਿੰਨਾ ਅਸੀਂ ਪਹਿਲਾਂ ਇਹਨਾਂ

ਸਰਚ ਇੰਜਨਸ ਦੇ ਉੱਤੇ ਡਿਪੈਂਡ ਸੀਗੇ ਪਹਿਲਾਂ ਸੀਗੇ, ਉਨੇ ਹੀ ਅਸੀਂ ਰਹੀਏ ਤਾਂ ਉਨਾ ਜ਼ਿਆਦਾ ਵਧੀਆ। ਬਾਕੀ ਸੋਰਸਿਸ ਸਾਡੇ ਕੋਲ ਬਹੁਤ ਸਾਰੇ ਨੇ, ਨਿਊਜ਼ ਪੇਪਰ ਹੈ ਸਾਡੇ ਕੋਲ, ਹੋਰ ਵੀ ਬਹੁਤ ਸਾਰੇ ਸੋਰਸਿਸ ਨੇ ਜਿਨ੍ਹਾਂ ਤੋਂ ਅਸੀਂ ਜਾਣਕਾਰੀ ਲੈ ਸਕਦੇ ਹਾਂ ਔਰ ਆਪਣੇ ਆਪ ਨੂੰ ਅਪਗ੍ਰੇਡ ਕਰ ਸਕਦੇ ਹਾਂ। ਬਈ ਬਸ ਬਸ ਬਸ ਬਸ ਅਸੀਂ ਬਸ ਇੰਨਾ ਹੀ ਜਿਹੜਾ ਹੈ ਇਸ ਟੈਕਨੋਲੋਜੀ ਤੋਂ ਜਿਹੜਾ ਹੈ ਮਦਦ ਲੈਣੀ ਹੈ ਕਿ ਬਸ ਉਹ ਸਾਡੇ ਤੱਕ ਥੋੜ੍ਹਾ ਜਿਹਾ ਹੀ ਸੀਮਤ ਹੋਵੇ, ਸਾਡੇ ਸਿਰ ਚੜ ਕੇ ਨਾ ਬੋਲੇ। ਕੀ ਪ੍ਰੋਗਰਾਮ ਚੱਲ ਰਿਹਾ ਜੀ, ਗੁੱਡ ਮਾਰਨਿੰਗ ਜਲੰਧਰ, ਤੁਹਾਡੀ ਆਪਣੀ ਆਰਜੀ ਅੰਸ਼ੀ ਦੇ ਨਾਲ ਬਸ ਆ ਜਾਓ ਜੀ, ਆ ਜਾਓ, ਗੱਲਾਂ ਬਾਤਾਂ ਚੱਲ ਰਹੀਆਂ ਨੇ। ਜਿਹੜੇ ਲਿਸਨਰ ਦੋਸਤਾਂ ਨੇ ਹੁਣੇ ਹੁਣੇ ਰੇਡੀਓ ਸੈੱਟ ਔਨ ਕੀਤਾ, ਬਾਈ ਵੈਲਕਮ ਹੈ ਜੀ, ਵੈਲਕਮ FM 102.7 ਮੈਗਾਹਰਟਜ਼ ਦੇ ਉੱਤੇ ਤੁਸੀਂ ਸੁਣ ਰਹੇ ਹੋ ਜੀ, ਰਿੰਬੋ ਚੈਨਲ ਦੇ ਉੱਤੇ ਤੁਸੀਂ ਸੁਣ ਰਹੇ ਹੋ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ।

ਅਸੀਂ ਨਾ ਭਾਰਤ ਦੀ ਗੱਲ ਕਰਦੇ ਹਾਂ ਬਾਈ, ਭਾਰਤ ਸਾਡਾ ਇੰਡੀਆ ਹੈਗਾ, ਅਸੀਂ ਖਾਣ ਪੀਣ ਦੇ ਕਿੰਨੇ ਸ਼ੌਕੀਨ ਹਾਂ। ਅਸੀਂ ਪੰਜਾਬੀ ਹੋ ਗਏ, ਇੰਡੀਅਨਸ ਹੋ ਗਏ, ਜਾਂ ਵੱਖਰੀਆਂ ਵੱਖਰੀਆਂ ਥਾਵਾਂ ਦੇ ਵੱਖਰੇ ਵੱਖਰੇ ਸਾਡੇ ਸੂਬੇ ਨੇ, ਉੱਥੋਂ ਤੋਂ ਰਹਿਣ ਵਾਲੇ ਲੋਕ ਕਿੰਨੇ ਚਟੋਰੇ ਹਾਂ ਨਾ ਆਪਾਂ। ਸਾਡੇ ਐਕਚੁਲੀ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ ਅਸੀਂ ਖਾਸ ਕਰ ਦੇਖ ਲੈਂਦੇ ਹਾਂ ਨਾ, ਅਲੱਗ ਅਲੱਗ ਤਰ੍ਹਾਂ ਦੇ ਸਪਾਈਸਿਸ, ਅਲੱਗ ਅਲੱਗ ਤਰ੍ਹਾਂ ਦੇ ਅਸੀਂ ਮਸਾਲੇ ਜਿਹੜੇ ਯੂਜ਼ ਕਰਦੇ ਹਾਂ। ਪਰ ਇਹਦੇ ਨਾਲ ਜੁੜੀ ਹੋਈ ਇੱਕ ਖਾਸ ਗੱਲ ਹੋਰ ਵੀ ਹੈਗੀ ਹੈ, ਮੈਂ ਕਿਹਾ ਤੁਹਾਡੇ ਨਾਲ ਸਾਂਝੀ ਕਰਨਾ ਜ਼ਰੂਰੀ ਹੈ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਮਸਾਲਾ ਨਿਰਯਾਤਕ ਦੇਸ਼ ਹੈ। ਮਤਲਬ ਕਿ ਦੁਨੀਆ ਦੇ ਵਿੱਚ ਜਿਹੜਾ ਹੈ, ਦੁਨੀਆ ਭਰ ਦੇ ਵਿੱਚ ਮਸਾਲਾ ਨਿਰਯਾਤ ਕਰਨ ਵਾਲਾ ਦੇਸ਼ ਜਿਹੜਾ ਹੈ ਭਾਰਤ ਹੈ, ਔਰ ਸਭ ਤੋਂ ਵੱਡਾ ਉਤਪਾਦਕ ਕਹਿ ਲਓ, ਉਪਭੋਗਤਾ ਕਹਿ ਲਓ, ਜਾਂ ਫਿਰ ਨਿਰਯਾਤਕ ਦੇਸ਼ ਕਹਿ ਲਓ,

ਇਹ ਭਾਰਤ ਹੈ ਔਰ ਦੁਨੀਆ ਭਰ ਦੇ ਵਿੱਚ ਇਸਤੇਮਾਲ ਹੋਣ ਵਾਲੇ 25% ਜਿਹੜੇ ਮਸਾਲੇ ਨੇ ਨਾ ਇੱਥੇ ਅਸੀਂ ਉਗਾਉਂਦੇ ਹਾਂ ਔਰ ਭਾਰਤੀ ਉਗਾਉਂਦੇ ਹਾਂ ਔਰ ਇਹ ਜਿਹੜਾ ਹੈ 180 ਤੋਂ ਵੱਧ ਦੇਸ਼ਾਂ ਦੇ ਵਿੱਚ ਪਹੁੰਚਾਏ ਜਾਂਦੇ ਹਨ। ਮੈਂ ਕਿਹਾ ਪਤਾ ਤਾਂ ਸਾਰਿਆਂ ਨੂੰ ਹੋਣਾ ਕਿਉਂਕਿ ਅਸੀਂ ਸਾਰੇ ਚਟੋਰੇ ਤਾਂ ਹੈਗੇ ਹਾਂ। ਐਕਚੁਅਲ ਦੇ ਵਿੱਚ ਭਾਰਤ ਨੇ 2024-25 ਦੇ ਵਿੱਚ 39,994 ਕਰੋੜ ਰੁਪਏ ਦੇ ਜਿਹੜੇ ਨੇ 17.99 ਲੱਖ ਟਨ ਮਸਾਲੇ ਜਿਹੜੇ ਇਸਦਾ ਉਤਪਾਦ ਨਿਰਯਾਤ ਕੀਤਾ ਔਰ 10 ਸਾਲਾਂ ਦੇ ਵਿੱਚ ਦੇਸ਼ ਦਾ ਮਸਾਲਾ ਨਿਰਯਾਤ ਕਰੀਬ ਦੋਗੁਣਾ ਜ਼ਿਆਦਾ ਵੱਧ ਗਿਆ ਔਰ ਇਹ ਵੀ ਗੱਲ ਹੈ ਕਿ ਭਾਰਤ ਜਿਹੜਾ ਵਿਸ਼ਵ ਦੇ 17 ਮੈਗਾ ਬਾਇਓਡਾਇਵਰਸਿਟ ਦੇਸ਼ਾਂ ਦੇ ਵਿੱਚੋਂ ਸ਼ਾਮਿਲ ਹੋ ਗਿਆ ਔਰ ਇੱਥੋਂ 52 ਤਰ੍ਹਾਂ ਦੇ ਮਸਾਲੇ ਜਿਹੜੇ ਨੇ ਨਾ ਨਿਰਯਾਤ ਕੀਤੇ ਜਾਂਦੇ ਨੇ। ਇੰਪੋਰਟ ਐਕਸਪੋਰਟ ਦੋਨੋਂ ਚੀਜ਼ਾਂ ਨਾਲ ਨਾਲ ਚੱਲਦੀਆਂ ਨੇ ਔਰ ਐਕਸਪੋਰਟ ਕਰਦੇ ਨੇ ਅਸੀਂ। ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਏ ਤਾਂ 15,000 ਜਿਹੜੀਆਂ ਔਸ਼ਧੀ ਪੌਦਿਆਂ ਦੀਆਂ ਪ੍ਰਜਾਤੀਆਂ ਹਨ ਇੱਥੇ ਔਰ ਭਾਰਤ 'ਚ ਔਰ ਇਸ ਤੋਂ ਜਿਹੜਾ ਹੈ ਇਹਨਾਂ ਤੋਂ ਹੀ 8,000 ਤਰ੍ਹਾਂ ਦੇ ਜਿਹੜੇ ਇਹਨਾਂ ਪੌਦਿਆਂ ਤੋਂ ਹੀ ਦਵਾਈਆਂ ਬਣਾਈਆਂ ਜਾਂਦੀਆਂ ਨੇ। ਮੈਡੀਸਿਨਸ ਕਈ ਜ਼ਿਆਦਾ ਅਸੀਂ ਮੈਡੀਸਿਨ ਖਾਂਦੇ ਹਾਂ ਅਸੀਂ ਨਾ ਐਕਚੁਅਲੀ ਇਹਦੇ ਵਿੱਚ ਗੱਲ ਇਹ ਹੈਗੀ ਕਿ ਅਸੀਂ ਇਹ ਦੇਖਦੇ ਹਾਂ ਕਿ ਬਾਹਰ ਦੀ ਬਣੀ ਹੋਈ ਚੀਜ਼ ਹੈ ਉਹ ਵਧੀਆ ਹੀ ਹੋਣੀ ਹੈ ਸਹੀ ਹੀ ਹੋਣੀ ਹੈ ਪਰ ਅਸੀਂ ਇਹ ਨਹੀਂ ਸੋਚਦੇ ਕਿ ਉਹ ਕਈ ਤਰ੍ਹਾਂ ਦੀਆਂ ਚੀਜ਼ਾਂ ਨੇ ਨਾ ਸਾਡੀ ਇੰਡੀਆ ਤੋਂ ਹੀ ਬਣ ਕੇ ਜਾਂਦੀਆਂ ਨੇ ਉੱਥੇ ਬਾਹਰ ਜਾ ਕੇ ਉਹਨੂੰ ਥੋੜ੍ਹਾ ਬਹੁਤਾ ਜਿਹੜਾ ਹੈ ਸਾਇੰਟਿਫਿਕ ਤਰੀਕੇ ਦੇ ਨਾਲ ਉਸਨੂੰ ਤਿਆਰ ਕੀਤਾ ਜਾਂਦਾ ਔਰ ਉਹ ਬਾਹਰ ਦੀ ਚੀਜ਼ ਬਣ ਜਾਂਦੀ ਹੈ ਪਰ ਉਸ ਦੇ ਵਿੱਚ ਜਿਵੇਂ ਕਿ 15,000 ਔਸ਼ਧੀ ਪੌਦਿਆਂ ਦੀਆਂ ਪ੍ਰਜਾਤੀਆਂ ਤੋਂ ਜਿਹੜਾ 8,000 ਪ੍ਰਜਾਤੀਆਂ ਤੋਂ ਇਹਨਾਂ 15,000 ਦੇ ਵਿੱਚੋਂ ਉਹ ਦਵਾਈਆਂ ਦੇ ਵਿੱਚ ਵਰਤੀਆਂ ਜਾਂਦੀਆਂ ਨੇ। ਸਭ ਤੋਂ ਵੱਡਾ ਉਤਪਾਦਕ ਕਹਿ ਲਓ, ਖਪਤਕਾਰ ਕਹਿ ਲਓ, ਨਿਰਯਾਤਕ ਕਹਿ ਲਓ, ਗਲੋਬਲ ਲੈਵਲ ਦੇ ਉੱਤੇ ਇਹ ਸਾਡਾ ਭਾਰਤ ਹੈਗਾ ਔਰ ਦੁਨੀਆ ਭਰ ਦੇ ਵਿੱਚ 25% ਮਸਾਲੇ ਜਿਹੜੇ ਭਾਰਤ ਦੇ ਵਿੱਚ ਉਗਾਏ ਜਾਂਦੇ ਨੇ ਔਰ ਭਾਰਤ ਨੂੰ ਮਸਾਲਾ ਕਿੰਗ ਵੀ ਕਿਹਾ ਜਾਂਦਾ ਦੁਨੀਆ ਦਾ। ਮੈਂ ਕਿਹਾ ਇਹ ਇੱਕ ਹਿੱਸਾ ਜਿਹੜਾ ਮਸਾਲੇ ਉਗਾਉਣ ਦਾ ਇੱਕ ਹਿੱਸਾ ਹੈ। ਇਸ ਦੇ ਵਿੱਚ 180 ਦੇਸ਼ਾਂ ਦੇ ਵਿੱਚ ਮਸਾਲੇ ਵੇਚੇ ਜਾਂਦੇ ਨੇ। ਪਿਛਲੇ 10 ਸਾਲਾਂ ਦੇ ਵਿੱਚ ਇਹ ਜਿੱਥੇ ਨਿਰਯਾਤ ਜਿਹੜਾ ਉਹ ਦੁੱਗਣਾ ਹੋ ਗਿਆ, 40,000 ਕਰੋੜ ਰੁਪਏ ਦੇ ਨੇੜੇ ਪਹੁੰਚ ਗਿਆ ਔਰ ਇਹ ਜਿਹੜਾ ਮਾਣ ਵਾਲੀ ਗੱਲ ਹੁੰਦੀ ਹੈ। ਖੇਤੀ ਦੇ ਵਿੱਚ ਖੇਤੀ ਦੇ ਨਾਲ ਜੁੜੀ ਹੋਈ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਬਾਰੇ ਸਾਨੂੰ ਜਾਣੂ ਹੋਣਾ ਚਾਹੀਦਾ ਔਰ ਸਾਨੂੰ ਜਿਹੜਾ ਹੈ ਇਹਨਾਂ ਚੀਜ਼ਾਂ ਦੇ ਬਾਰੇ ਦੂਸਰਿਆਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਅਸੀਂ ਕਹਿੰਦੇ ਗੱਲਾਂ ਪਹਿਲਾਂ ਨਾ ਕੀ ਹੁੰਦਾ ਸੀਗਾ, ਸੱਥ ਦੇ ਵਿੱਚ ਬੈਠ ਕੇ ਅਸੀਂ ਕੋਈ ਨਾ ਕੋਈ ਗੱਲ ਛੇੜ ਲੈਂਦੇ ਸੀਗੇ। ਅਸੀਂ ਇਹ ਸੁਣਿਆ ਹੈ ਨਾ ਸਾਡੇ ਮੰਮੀ ਡੈਡੀ ਕਹਿ ਲਓ ਜਾਂ ਉਹਨਾਂ ਦੇ ਮੰਮੀ ਡੈਡੀ ਕਹਿ ਲਓ ਕਿ ਇਹ ਸੱਥ ਦੇ ਵਿੱਚ ਬੈਠੇ ਹੋਣਾ, ਉਹਨਾਂ ਨੂੰ ਕਿਤੇ ਦੀ ਵੀ ਗੱਲ ਪਤਾ ਲੱਗਣੀ ਨਾ ਉਹਨਾਂ ਨੇ ਆਪਸ ਦੇ ਵਿੱਚ ਸਾਂਝੀ ਕਰ ਲੈਣੀ ਔਰ ਇਸ ਦੇ ਨਾਲ ਹੀ ਗੱਲਾਂ ਬਾਤਾਂ ਜਿੱਥੇ ਸਾਂਝੀਆਂ ਹੁੰਦੀਆਂ ਸਨ ਸਾਡੀ ਨੌਲੇਜ ਦੇ ਵਿੱਚ ਵਾਧਾ ਹੁੰਦਾ ਸੀ, ਸਾਡੀ ਜਾਣਕਾਰੀ ਦੇ ਵਿੱਚ ਵਾਧਾ ਹੁੰਦਾ ਸੀ। ਅੱਜ ਕੱਲ੍ਹ ਜਿਹੜਾ ਉਹ ਬੈਠਣਾ ਉੱਠਣਾ ਥੋੜ੍ਹਾ ਜਿਹਾ ਘੱਟ ਹੋ ਗਿਆ ਪਰ ਦੇਖੋ ਜੇਕਰ ਕਿਤੇ ਇੱਦਾਂ ਦੀਆਂ ਗੱਲਾਂ ਬਾਤਾਂ ਕਿਤੇ ਸਾਂਝੀਆਂ ਹੁੰਦੀਆਂ ਤਾਂ ਤੁਸੀਂ ਆਪਸ ਦੇ ਵਿੱਚ ਬਹਿ ਕੇ ਗੱਲਾਂ ਬਾਤਾਂ ਸਾਂਝੀਆਂ ਕਰਿਆ ਕਰੋ, ਜਾਣਕਾਰੀ ਇੱਕ ਦੂਸਰੇ ਦੇ ਨਾਲ ਸਾਂਝੀ ਕਰਿਆ ਕਰੋ, ਇੱਕ ਦੂਸਰੇ ਦੇ ਨਾਲ ਕਮਿਊਨੀਕੇਸ਼ਨ ਜਿਹੜਾ ਉਹ ਵਧਾਇਆ ਕਰੋ, ਜਿਸ ਦੇ ਨਾਲ ਬਹੁਤ ਜ਼ਿਆਦਾ ਤੁਹਾਨੂੰ ਫਾਇਦਾ ਹੋਣ ਵਾਲਾ। ਔਰ ਪਤਾ ਕੀ ਹੈ, ਇਹ ਸਭ ਚੀਜ਼ਾਂ ਜਦੋਂ ਇਹਨਾਂ ਸਭ ਚੀਜ਼ਾਂ ਦੇ ਬਾਰੇ ਅਸੀਂ ਜਾਣੂ ਹੁੰਦੇ ਹਾਂ ਨਾ ਫਾਇਦਾ ਸਾਨੂੰ ਹੁੰਦਾ ਔਰ ਇੱਕ ਹੋਰ ਫਾਇਦਾ ਜਿਹੜਾ ਨਾ ਮੈਂ ਕਿਹਾ ਜੀ ਜਲੰਧਰ ਦੇ ਕਿਸਾਨਾਂ ਨੂੰ ਹੋਣ ਵਾਲਾ, ਹੋ ਵੀ ਰਿਹਾ, ਕਈਆਂ ਨੂੰ ਪਤਾ ਵੀ ਹੋਣਾ, ਕਈਆਂ ਨੂੰ ਨਹੀਂ ਵੀ ਪਤਾ ਹੋਣਾ, ਉਸਦੇ ਬਾਰੇ ਤੁਹਾਨੂੰ ਦੱਸਾਂ, ਹੁਣੇ ਕਿੱਦਾਂ ਦੱਸਾਂ, ਥੋੜ੍ਹਾ ਜਿਹਾ ਵੇਟ ਕਰ ਲੈਂਦੇ, ਮੈਂ ਕਿਹਾ ਥੋੜ੍ਹਾ ਜਿਹਾ ਵੇਟ ਕਰ ਲੈਂਦੇ ਹਾਂ, ਵੇਟ ਕਰੀਏ ਕਿ ਨਹੀਂ, ਮੈਨੂੰ ਪਤਾ ਸਬਰੇ ਨਹੀਂ ਹੈਗੇ ਆਪਾਂ, ਅਨਸਬਰੇ ਨਹੀਂ ਹੈਗੇ ਪਰ ਵੇਖੋ ਸਬਰ ਤਾਂ ਕਰਨਾ ਪੈਣਾ ਪਰ ਚਲੋ ਕੋਈ ਗੱਲ ਨਹੀਂ, ਤੁਸੀਂ ਕਹਿ ਰਹੇ ਹੋ ਤਾਂ ਮੈਂ ਕਿਹਾ ਜੀ ਮੈਂ ਕਿਹਾ ਤੁਹਾਨੂੰ ਦੱਸ ਦਿੰਦੀ ਹਾਂ ਪਰ ਇਸ ਗੀਤ ਤੋਂ ਬਾਅਦ ਤੁਹਾਨੂੰ ਦੱਸਦੀ ਹਾਂ ਕਿ ਆਖਿਰਕਾਰ ਉਹ ਕਿਹੜੀ ਜਾਣਕਾਰੀ ਜਿਹੜੀ ਕਿ ਜਲੰਧਰ ਦੇ ਕਿਸਾਨਾਂ ਦੇ ਲਈ ਬਹੁਤ ਜ਼ਿਆਦਾ ਲਾਹੇਵੰਦ ਹੈਗੀ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ

ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਦੇ ਵਿਖੇ ਕੇਂਦਰ ਸਰਕਾਰ ਦੇ ਕਿਰਤ ਤੇ ਰੋਜ਼ਗਾਰ ਮੰਤਰਾਲੇ ਦੇ ਵੱਲੋਂ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਤਹਿਤ ਰੋਜ਼ਗਾਰ ਮੇਲਾ 2024 ਦਾ ਆਯੋਜਨ ਕੀਤਾ ਜਾ ਰਿਹਾ, ਜਿਸ ਨੂੰ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਸੁਸ਼ੋਭਿਤ ਕਰਨਗੇ। ਔਰ ਇਸ ਸਮਾਰੋਹ ਦਾ ਸਿੱਧਾ ਪ੍ਰਸਾਰਣ ਤੁਸੀਂ ਐਫ ਐਮ ਬੈਂਡ 102.7 ਮੈਗਾਹਰਟਜ਼ ਤੇ ਸ਼ਾਮ 5 ਵਜੇ ਤੋਂ ਸੁਣ ਸਕੋਗੇ। ਜਿਹੜੇ ਸਾਡੇ ਜਲੰਧਰ ਦੇ ਕਿਸਾਨ ਨੇ ਉਹਨਾਂ ਦੇ ਲਈ ਇੱਕ ਵਧੀਆ ਮੌਕਾ, ਇੱਕ ਵਧੀਆ ਖੁਸ਼ਖਬਰੀ ਵੀ ਹੈ ਜੀ। ਸਾਡੇ ਜ਼ਿਲ੍ਹੇ ਦੇ ਝੋਨੇ ਦੀ ਥਾਂ ਜੇਕਰ ਮੱਕੀ ਲਗਾਉਂਦੇ ਨੇ ਕਿਸਾਨ ਤਾਂ ਉਹਨਾਂ ਨੂੰ 17,500 ਰੁਪਏ ਤੱਕ ਦੀ ਜਿਹੜੀ ਹੈ ਉਹਨਾਂ ਨੂੰ ਐਪਰੀਸੀਏਸ਼ਨ ਅਮਾਊਂਟ ਜਿਹੜੀ ਹੈ ਉਹ ਦਿੱਤੀ ਜਾਵੇਗੀ। ਜ਼ਿਲ੍ਹੇ ਦੇ ਝੋਨੇ ਦੀ ਥਾਂ 'ਤੇ ਉੱਤੇ ਜਲੰਧਰ ਦੇ ਜੋ ਕਿਸਾਨ ਮੱਕੀ ਦੀ ਫਸਲ ਅਪਣਾਉਣਗੇ ਉਹਨਾਂ ਨੂੰ ਖੇਤੀਬਾੜੀ ਵਿਭਾਗ ਦੇ ਵੱਲੋਂ 17,500 ਰੁਪਏ ਜਿਹੜੀ ਹੈ ਪ੍ਰਤੀ ਹੈਕਟੇਅਰ ਪ੍ਰੋਤਸਾਹਨ ਦੇ ਰੂਪ ਦੇ ਵਿੱਚ ਦਿੱਤੇ ਜਾਣਗੇ ਖੇਤੀਬਾੜੀ ਵਿਭਾਗ ਦੇ ਵੱਲੋਂ। ਔਰ ਇਸ ਦਾ ਰਜਿਸਟ੍ਰੇਸ਼ਨ ਜਿਹੜਾ ਉਹ ਜਾਰੀ ਹੈ, ਜਾਂ ਫਿਰ ਹੈਲਪਲਾਈਨ ਨੰਬਰ ਜਿਹੜਾ 98-140-16-068 ਦੇ ਉੱਤੇ ਤੁਸੀਂ ਕਾਲ ਕਰਕੇ ਇਸ ਦੇ ਬਾਰੇ ਹੋਰ ਜਾਣਕਾਰੀ ਜਿਹੜੀ ਹੈ ਉਹ ਲੈ ਸਕਦੇ ਹੋ। ਔਰ ਸਰਕਾਰ ਦੇ ਵੱਲੋਂ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਕੁੱਲ 20,000 ਹੈਕਟੇਅਰ ਰਕਬੇ ਦੇ ਵਿੱਚ ਇਸ ਸਕੀਮ ਦੇ ਤਹਿਤ ਝੋਨੇ ਦੀ ਥਾਂ ਦੇ ਉੱਤੇ ਮੱਕੀ ਬੀਜਣ ਦੇ ਲਈ ਕਿਸਾਨਾਂ ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਔਰ ਉਹਨਾਂ ਨੂੰ ਝੋਨੇ ਦੀ ਥਾਂ ਉੱਤੇ ਮੱਕੀ ਬੀਜਣ ਦੇ ਲਈ ਕਿਹਾ ਜਾ ਰਿਹਾ। ਦੱਸਦੇ ਕਿ ਝੋਨੇ ਦੀ ਥਾਂ ਮੱਕੀ ਬੀਜਣ ਦੇ ਲਈ ਸਰਕਾਰੀ ਇਹ ਮਦਦ ਜਿਹੜੀ ਹੈ ਸਰਕਾਰੀ ਮਦਦ ਕੀਤੀ ਜਾਵੇਗੀ। ਪ੍ਰੋਤਸਾਹਨ ਰਾਸ਼ੀ ਜਿਹੜੀ ਹੈ 17,500 ਰੁਪਏ ਪ੍ਰਤੀ ਹੈਕਟੇਅਰ ਦੇ ਤੌਰ ਦੇ ਉੱਤੇ ਲਾਗੂ ਹੋਵੇਗੀ ਔਰ ਕੁੱਲ 20,000 ਹੈਕਟੇਅਰ ਤੱਕ ਵੱਖ ਵੱਖ ਜ਼ਿਲ੍ਹਿਆਂ ਦਾ ਜਿਹੜਾ ਟੀਚਾ ਰੱਖਿਆ ਗਿਆ। ਰਜਿਸਟ੍ਰੇਸ਼ਨ ਤੁਸੀਂ ਕਰ ਸਕਦੇ ਹੋ ਉਸ ਦੇ ਉੱਤੇ, ਹੈਲਪਲਾਈਨ ਨੰਬਰ ਜਿਹੜਾ 98-140-16-068 ਦੇ ਉੱਤੇ ਤੁਸੀਂ ਕਾਲ ਕਰਕੇ ਹੋਰ ਵੀ ਜਾਣਕਾਰੀ ਲੈ ਸਕਦੇ ਹੋ। ਮਕਸਦ ਸਿਰਫ ਇੰਨਾ ਆ ਕਿ ਪਾਣੀ ਨੂੰ ਬਚਾਉਣ ਦੇ ਲਈ, ਝੋਨੇ ਦੀ ਜਦੋਂ ਅਸੀਂ ਫਸਲ ਕਰਦੇ ਹਾਂ ਤਾਂ ਪਾਣੀ ਬਹੁਤ ਜ਼ਿਆਦਾ ਲੱਗਦਾ ਆ, ਤਾਂ ਪਾਣੀ ਬਚਾਉਣ ਦੇ ਲਈ ਝੋਨੇ ਦੀ ਥਾਂ ਘੱਟ ਪਾਣੀ ਵਾਲੀ ਮੱਕੀ ਦੀ ਫਸਲ ਨੂੰ ਜਿਹੜਾ ਹੈ ਹੋਰ ਜ਼ਿਆਦਾ ਉਤਸ਼ਾਹਿਤ ਕੀਤਾ ਜਾ ਰਿਹਾ। ਔਰ ਜੇਕਰ ਤੁਸੀਂ ਜਲੰਧਰ ਦੇ ਕਿਸਾਨ ਹੋ ਤਾਂ ਝੋਨੇ ਦੀ ਥਾਂ ਦੇ ਉੱਤੇ ਮੱਕੀ ਬੀਜਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਬਾਕੀ ਜਿਹੜਾ ਹੈ ਹੋਰ ਵੀ ਇਸ ਦੇ ਬਾਰੇ ਤੁਹਾਨੂੰ ਜਾਣਕਾਰੀ ਜਿਹੜੀ ਹੈ ਇਸ ਨੰਬਰ ਤੋਂ ਮਿਲ ਸਕਦੀ ਹੈ। ਬਾਕੀ ਹੋਰ ਜਾਣਕਾਰੀਆਂ ਜਿਹੜੀਆਂ ਨੇ ਨਾ ਤੁਹਾਡੇ ਨਾਲ ਮੈਂ ਸਾਂਝੀਆਂ ਕਰਦੀਆਂ ਰਹਿਣੀਆਂ ਨੇ, ਔਰ ਕਿਉਂਕਿ ਮੈਂ ਇੱਥੇ ਹੀ ਗੱਲ ਨੂੰ ਹੈਗੀ ਹਾਂ। ਹੋਰ ਵੀ ਬਹੁਤ ਸਾਰਾ ਕੁਛ ਖਾਸ ਹੈਗਾ ਅੱਜ ਦੀ ਤਰੀਕ ਨੂੰ, ਔਰ ਇੰਟਰਨੈਸ਼ਨਲ ਡੇ ਸੈਲੀਬ੍ਰੇਟ ਹੋ ਰਿਹਾ ਇੰਟਰਨੈਸ਼ਨਲ

ਡੇ ਕਿਹੜਾ ਸੈਲੀਬ੍ਰੇਟ ਹੋ ਰਿਹਾ ਅੱਜ ਦੀ ਤਰੀਕ ਨੂੰ 19 ਜੂਨ ਨੂੰ ਕਿਹੜਾ ਡੇ ਸੈਲੀਬ੍ਰੇਟ ਹੋ ਰਿਹਾ ਉਸਦੇ ਬਾਰੇ ਦੱਸਾਂਗੀ। ਗੱਲ ਇਹ ਕਿ ਅਸੀਂ ਕਈ ਵਾਰੀ ਐਸੇ ਜੰਗ ਦੇ ਮਾਹੌਲ ਦੇਖੇ ਜਾਂ ਫਿਰ ਸੁਣੇ, ਕੋਈ ਐਸੇ ਹਾਲਾਤ ਬਣ ਜਾਂਦੇ ਨੇ, ਸੰਕਟ ਦਾ ਮੌਕਾ ਕੋਈ ਐਸਾ ਬਣ ਜਾਂਦਾ, ਔਰ ਇਹਨਾਂ ਹਾਲਾਤਾਂ ਦੇ ਵਿੱਚ ਕਈ ਵਾਰੀ ਐਸੇ ਆ ਕੁਛ ਘਟਨਾਵਾਂ ਵੀ ਹੋ ਜਾਂਦੀਆਂ ਨੇ ਜਿਨ੍ਹਾਂ ਦੇ ਬਾਰੇ ਅਸੀਂ ਪੜ੍ਹਦੇ ਸੁਣਦੇ ਹਾਂ ਤਾਂ ਉਹ ਜ਼ਿਆਦਾ ਦਿਲ ਨੂੰ ਜਿਹੜਾ ਹੈ ਉਹ ਦੁੱਖ ਪਹੁੰਚਾਉਂਦੀਆਂ ਨੇ। ਸੋ ਦੱਸਾਂਗੀ ਤੁਹਾਨੂੰ ਕਿ ਆਖਿਰਕਾਰ ਡੇ ਸੈਲੀਬ੍ਰੇਟ ਹੋ ਰਿਹਾ ਔਰ ਖਾਸ ਡੇ ਸੈਲੀਬ੍ਰੇਟ ਹੋ ਰਿਹਾ, ਇੰਟਰਨੈਸ਼ਨਲ ਡੇ ਫੋਰ ਦ ਐਲੀਮੀਨੇਸ਼ਨ ਆਫ ਸੈਕਸ਼ੂਅਲ ਵਾਇਲੈਂਸ ਐਂਡ ਕਨਫਲਿਕਟ, ਭਾਵ ਕਿ ਸੰਘਰਸ਼ ਦੇ ਦੌਰਾਨ ਕੋਈ ਵੀ ਐਸਾ ਸੰਘਰਸ਼ ਦਾ ਮੌਕਾ ਹੋਵੇ, ਹਥਿਆਰਬੰਦ ਸੰਘਰਸ਼ਾਂ ਦਾ ਟਾਈਮ ਹੋਵੇ, ਜੰਗ ਹੋਵੇ ਜਾਂ ਫਿਰ ਸੰਕਟ ਕਾਲ ਦੇ ਕੋਈ ਹਾਲਾਤ ਹੋਣ, ਇਹਨਾਂ ਮੌਕਿਆਂ ਦੇ ਉੱਤੇ ਯੋਨ ਹਿੰਸਾ ਹੁੰਦੀ ਹੈ, ਸੈਕਸ਼ੂਅਲ ਵਾਇਲੈਂਸ ਹੁੰਦੀ ਹੈ, ਉਸਦੇ ਖਾਤਮੇ ਦੇ ਲਈ ਇੰਟਰਨੈਸ਼ਨਲ ਡੇ ਸੈਲੀਬ੍ਰੇਟ ਹੋ ਰਿਹਾ ਔਰ ਲੋਕਾਂ ਨੂੰ ਇਸ ਪ੍ਰਤੀ ਜਾਗਰੂਕਤਾ ਜਿਹੜੀ ਫੈਲਾਉਣ ਦੇ ਲਈ, ਔਰ ਪੀੜਿਤ ਜਿਹੜੇ ਨੇ ਉਸ ਮੌਕੇ ਦੇ ਉੱਤੇ ਉਹਨਾਂ ਹਾਲਾਤਾਂ ਦੇ ਵਿੱਚ ਜੋ ਪੀੜਿਤ ਲੋਕ ਸਨ ਉਹਨਾਂ ਦੇ ਅਧਿਕਾਰਾਂ ਦੀ ਰੱਖਿਆ ਦੇ ਲਈ, ਉਹਨਾਂ ਦੇ ਉਸ ਟਾਈਮ ਦੇ ਉੱਤੇ ਉਸ ਟਾਈਮ 'ਤੇ ਜੋ ਮੈਂਟਲੀ ਉਹ ਹਰਾਸ ਹੋਏ ਸੀਗੇ ਉਸਨੂੰ ਲੈ ਕੇ ਜਾਗਰੂਕਤਾ ਫੈਲਾਉਣ ਦੇ ਲਈ ਇਹ ਦਿਨ ਸੈਲੀਬ੍ਰੇਟ ਹੁੰਦਾ, 19 ਜੂਨ ਦੀ ਤਾਰੀਖ ਨੂੰ ਸੈਲੀਬ੍ਰੇਟ ਹੁੰਦਾ। ਇਹ ਦਿਨ ਖਾਸ ਹੈ, ਕਿਉਂ ਖਾਸ ਹੈ, ਇਸ ਦੇ ਬਾਰੇ ਖਾਸ ਅੱਜ ਇੱਕ ਮਾਹਿਰ ਦੇ ਨਾਲ ਫੋਨ ਲਾਈਨ ਦੇ ਉੱਤੇ ਅਸੀਂ ਗੱਲਬਾਤ ਵੀ ਕਰਾਂਗੇ ਕਿ ਕਿਉਂ ਇਹ ਦਿਨ ਸੈਲੀਬ੍ਰੇਟ ਹੁੰਦਾ, ਕਿਉਂ ਇਹ ਦਿਨ ਮਨਾਇਆ ਜਾਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਫਿਲਹਾਲ ਆ ਰਿਹਾ ਜੀ ਤੁਹਾਡੇ ਲਈ ਇੱਕ ਗੀਤ ਔਰ ਇਸ ਗੀਤ ਦੇ ਉਸ ਪਾਰ ਖਾਸ ਗੱਲਬਾਤ ਤੁਹਾਨੂੰ ਸੁਣਾਉਂਦੀ ਹਾਂ।

0: ਪ੍ਰੋਗਰਾਮ ਚੱਲ ਰਿਹਾ ਜੀ FM ਬੈਂਡ 102.7 ਮੈਗਾਹਰਟਜ਼ ਦੇ ਉੱਤੇ। ਗੁੱਡ ਮਾਰਨਿੰਗ ਜਲੰਧਰ, ਤੁਹਾਡੀ ਆਪਣੀ ਆਰਜੀ ਅੰਜਲੀ ਦੇ ਨਾਲ। ਔਰ ਅੱਜ ਦਾ ਦਿਨ ਸੈਲੀਬ੍ਰੇਟ ਹੋ ਰਿਹਾ, ਤੁਹਾਨੂੰ ਸਭ ਨੂੰ ਦੱਸਿਆ ਹੀ ਹੈ ਕਿ ਇੰਟਰਨੈਸ਼ਨਲ ਡੇ ਫੋਰ ਦਾ ਐਲੀਮੀਨੇਸ਼ਨ ਆਫ ਸੈਕਸ਼ੂਅਲ ਵਾਇਲੈਂਸ ਐਂਡ ਕੰਫਲਿਕਟਸ, ਭਾਵ ਕਿ ਸੰਘਰਸ਼ ਦੇ ਦੌਰਾਨ, ਜੰਗ ਦੇ ਦੌਰਾਨ, ਕਿਸੇ ਵੀ ਤਰ੍ਹਾਂ ਦੇ ਸੰਕਟਕਾਲੀਨ ਹਾਲਾਤਾਂ ਦੇ ਮੌਕੇ ਦੇ ਉੱਤੇ ਅਸੀਂ ਦੇਖਦੇ ਹਾਂ ਕਈ ਐਸੇ ਹਾਲਾਤ ਬਣ ਜਾਂਦੇ ਨੇ, ਕਈ ਲੋਕ ਜਿਹੜੇ ਨੇ ਯੌਨ ਹਿੰਸਾ ਦਾ ਸ਼ਿਕਾਰ ਬਣਦੇ ਨੇ। ਉਸ ਦੇ ਖਾਤਮੇ ਦੇ ਲਈ ਅੱਜ ਅੰਤਰਰਾਸ਼ਟਰੀ ਡੇ ਸੈਲੀਬ੍ਰੇਟ ਹੋ ਰਿਹਾ। 19 ਜੂਨ ਨੂੰ ਇਹ ਦਿਨ ਸੈਲੀਬ੍ਰੇਟ ਹੋਣਾ ਸ਼ੁਰੂ ਕੀਤਾ ਕਰਵਾਇਆ ਗਿਆ ਸੀਗਾ ਯੂਨਾਈਟਿਡ ਨੇਸ਼ਨਸ ਦੇ ਵੱਲੋਂ। ਔਰ ਹੋਰ ਇਸ ਦਿਨ ਦਾ ਕੀ ਇਤਿਹਾਸ ਹੈ ਉਸ ਦੇ ਬਾਰੇ ਜਾਣਾਂਗੇ ਅੱਜ ਖਾਸ। ਸਾਡੇ ਨਾਲ ਗੱਲਬਾਤ ਦੇ ਲਈ ਸਾਡੇ ਨਾਲ ਜੁੜੇ ਨੇ ਡਾਕਟਰ ਰਣਜੀਤ ਸਿੰਘ ਘੁੰਮਣ ਜੀ, ਜੋ ਕਿ ਪ੍ਰੋਫੈਸਰ ਆਫ ਐਮੀਨੈਂਸ ਨੇ ਪੰਜਾਬ ਸਕੂਲ ਆਫ ਇਕਨੋਮਿਕਸ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿੱਚ ਸਾਡੇ ਨਾਲ ਫੋਨ ਲਾਈਨ 'ਤੇ ਸਰ ਜੁੜੇ ਨੇ। ਹੈਲੋ ਸਰ, ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ।
1: ਬਹੁਤ ਬਹੁਤ ਧੰਨਵਾਦ ਅੰਜਲੀ ਜੀ ਮੈਨੂੰ ਇਸ ਪ੍ਰੋਗਰਾਮ ਨਾਲ ਜੋੜਨ ਲਈ।
0: ਜੀ, ਅੱਜ ਦਿਨ ਸਰ ਸੈਲੀਬ੍ਰੇਟ ਹੋ ਰਿਹਾ, ਔਰ ਇਸ ਦਿਨ ਦੇ ਬਾਰੇ ਤੁਹਾਡੇ ਕੋਲੋਂ ਜਾਣਨਾ ਚਾਹਾਂਗੇ ਕਿ ਆਖਿਰਕਾਰ ਇਸ ਦਿਨ ਨੂੰ ਮਨਾਉਣ ਦਾ ਕਾਰਨ ਕੀ ਰਿਹਾ, ਕਿਉਂ ਇਸ ਦਿਨ ਨੂੰ ਮਨਾਉਣਾ ਸ਼ੁਰੂ ਕੀਤਾ ਗਿਆ ਸੀਗਾ।
1: ਅਸਲ ਦੇ ਵਿੱਚ ਇਹ ਜਿਹੜਾ ਸੈਕਸ਼ੂਅਲ ਵਾਇਲੈਂਸ ਅਗੇਂਸਟ ਵਿਮੈਨ ਹੈ, ਇਹ ਜੈਂਡਰ ਡਿਸਕ੍ਰਿਮੀਨੇਸ਼ਨ ਨਾਲ ਜੁੜਿਆ ਹੋਇਆ
0: ਜੀ,
1: ਤੇ ਜਿਹੜੀ ਮਨੁੱਖ ਦੀ ਮਾਨਸਿਕਤਾ ਹੈ ਉਹਦੇ ਨਾਲ ਜੁੜਿਆ ਹੋਇਆ, ਤੇ ਜਿਹੜਾ ਸੋਸ਼ਲ ਇਕਨੋਮਿਕ ਤੇ ਪੋਲੀਟੀਕਲ ਸਿਸਟਮ ਹੈ ਕਲਚਰ ਦੇ ਨਾਲ ਜੁੜਿਆ ਹੋਇਆ ਹੈ। ਇਹਦਾ ਜਿਹੜੀ ਜੇ ਆਪਾਂ ਹਿਸਟਰੀ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਅੱਜ ਦਾ ਦਿਨ ਡੈਕਲੇਰੇਸ਼ਨ ਔਨ ਦਾ ਐਲੀਮੀਨੇਸ਼ਨ ਆਫ ਵਾਇਲੈਂਸ ਅਗੇਂਸਟ ਸੈਕਸ਼ੁਅਲ ਵਾਇਲੈਂਸ ਅਗੇਂਸਟ ਵਿਮੈਨ ਮਨਾਇਆ ਜਾਂਦਾ ਹੈ। ਦਿਨ ਜਿਹੜਾ ਮਨਾਉਣ ਦੇ ਪਿੱਛੇ ਇੱਕ UN ਰੈਜੋਲੂਸ਼ਨ ਪਾਸ ਹੋਇਆ ਸੀਗਾ 20 December 1993
0: ਨੂੰ,
1: ਤੇ ਉਹਦੇ ਵਿੱਚ ਹਿਸਟਰੀ ਜਿਹੜੀ ਹੈ ਉਹ ਬਹੁਤ ਇੰਪੋਰਟੈਂਟ ਹੈ ਕਿ ਜਿਹੜਾ ਡੋਮੀਨੀਅਨ ਰਿਪਬਲਿਕ ਦੇ ਵਿੱਚ 3 sisters ਦੇ ਅਗੇਂਸਟ ਜਿਹੜਾ ਬਹੁਤ ਵੱਡਾ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਸੀ, ਔਰ ਰਾਜੇ ਦੇ ਹੁਕਮ ਤੇ, ਕਿਉਂਕਿ ਉਹ ਪੋਲੀਟੀਕਲ ਐਕਟਿਵਿਸਟ ਸਨ ਔਰ ਉਹਨਾਂ ਦੇ ਅਗੇਂਸਟ 1960 ਦੀ ਗੱਲ ਹੈ, ਔਰ ਉਹ ਉਸ ਵੇਲੇ ਦੀ ਹਕੂਮਤ ਨੂੰ ਮਨਜ਼ੂਰ ਨਹੀਂ ਸੀ, ਉੱਥੋਂ ਇਹ ਸ਼ੁਰੂ ਹੁੰਦਾ। ਪਰ ਜੇ ਆਪਾਂ ਹੋਰ ਪਿੱਛੇ ਜਾਈਏ ਤਾਂ 1948 ਦੇ ਵਿੱਚ ਇੱਕ ਹਿਊਮਨ ਰਾਈਟਸ ਰੈਜੂਲੇਸ਼ਨ, ਕੋਵੀਨੈਂਟ ਔਨ ਹਿਊਮਨ ਰਾਈਟਸ ਜਿਹੜਾ ਹੈ ਉਹ 1948 10 December ਨੂੰ ਪਾਸ ਹੋਇਆ ਸੀ। 10 December ਨੂੰ ਅਸੀਂ ਹਰ ਸਾਲ ਮਨਾਉਂਦੇ ਵੀ ਹਾਂ, ਤੇ ਜਦੋਂ ਆਪਾਂ ਹਿਊਮਨ ਰਾਈਟਸ ਦੀ ਗੱਲ ਕਰਦੇ ਹਾਂ ਤੇ ਹਿਊਮਨਸ ਦੇ ਵਿੱਚ ਮੇਲ ਤੇ ਫੀਮੇਲ ਦੋਨੋਂ, ਈਵਨ ਹੁਣ ਤਾਂ 3rd gender ਵੀ ਹੈ ਉਹ ਆਉਂਦੇ ਨੇ, ਉਹਨਾਂ ਦੇ ਇਕੁਅਲ ਰਾਈਟਸ ਨੇ ਜਿਹੜੇ ਕਿ ਟਾਈਮ ਟੂ ਟਾਈਮ ਇਨਫਰਿੰਜ ਹੁੰਦੇ ਰਹਿੰਦੇ ਨੇ। ਉਹ ਜਦੋਂ ਆਪਾਂ ਹਿਊਮਨ ਰਾਈਟਸ ਦੀ ਗੱਲ ਕਰਦੇ ਹਾਂ ਤਾਂ ਉਹ ਮੇਲ ਫੀਮੇਲ ਸਭ ਦੇ ਇਨਫਰਿੰਜ ਹੁੰਦੇ ਰਹਿੰਦੇ ਨੇ, ਪਰ ਅਸੀਂ ਅੱਜ ਗੱਲ ਜਿਹੜੀ ਕਰ ਰਹੇ ਹਾਂ ਉਹ ਇਕੁਐਲਿਟੀ, ਜੈਂਡਰ ਇਕੁਐਲਿਟੀ ਦੀ ਗੱਲ ਕਰਦੇ ਹਾਂ ਔਰ ਐਲੀਮੀਨੇਸ਼ਨ ਆਫ ਸੈਕਸ਼ੂਅਲ ਵਾਇਲੈਂਸ ਅਗੇਂਸਟ ਵੁਮਨ ਦੀ ਗੱਲ ਕਰ ਰਹੇ ਹਾਂ
0: ਜੀ। ਤੇ ਅਸੀਂ ਇਹ ਦੇਖਿਆ ਕਿ ਜੰਗ ਦੇ ਦੌਰਾਨ ਅਸੀਂ ਕੋਈ ਐਸਾ ਟਾਈਮ, ਕਈ ਐਸੇ ਸੰਕਟ ਕਾਲ ਦੇ ਹਾਲਾਤ ਬਣ ਜਾਂਦੇ ਨੇ, ਕਿਉਂਕਿ ਇਹ ਦਿਨ ਸੈਲੀਬ੍ਰੇਟ ਹੋ ਰਿਹਾ, ਇਸ ਦਿਨ ਦੇ ਪ੍ਰਤੀ ਜਾਗਰੂਕਤਾ ਜਿਹੜੀ ਹੈ ਫੈਲਾਈ ਜਾ ਰਹੀ ਹੈ, ਐਸਾ ਮੌਕਾ ਬਣ ਜਾਂਦਾ ਉਸ ਟਾਈਮ ਦੇ ਉੱਤੇ ਜੋ ਪੀੜਿਤ ਹੁੰਦੇ ਨੇ ਉਹਨਾਂ ਦੀ ਮੈਂਟਲੀ ਕਿੱਦਾਂ ਦੀ ਪੁਜੀਸ਼ਨ ਹੁੰਦੀ ਹੈ ਔਰ ਕਿੱਦਾਂ ਉਹਨਾਂ ਨੂੰ ਉਹਨਾਂ ਹਾਲਾਤਾਂ ਤੋਂ ਬਾਹਰ ਕੱਢਣ ਦੇ ਲਈ ਇੱਕ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ।
1: ਐਕਚੁਅਲੀ ਕਿਸੇ ਵੀ ਕਿਸਮ ਦੀ ਜਿਹੜੀ ਸੈਕਸ਼ੂਅਲ ਵਾਇਲੈਂਸ ਆ, ਖਾਸ ਕਰਕੇ ਅਗੇਂਸਟ ਵਿਮੈਨ
0: ਜੀ,
1: ਉਹ ਉਹਨਾਂ ਦੀ ਰਾਈਟ ਟੂ ਲਾਈਫ ਨੂੰ ਇਨਫਰਿੰਜ ਕਰਦਾ, ਉਹਨਾਂ ਦੀ ਜਿਹੜਾ ਰਾਈਟ ਟੂ ਜਿਹੜੀ ਡਿਗਨਿਟੀ ਹੈ, ਸੈਲਫ ਰਿਸਪੈਕਟ ਹੈ, ਉਹਨੂੰ ਹਿੱਟ ਕਰਦੇ ਨੇ। ਜਿਵੇਂ ਤੁਸੀਂ ਪਹਿਲਾਂ ਵਾਰਸ ਦੀ ਗੱਲ ਕੀਤੀ ਹੈ ਤੇ ਵਾਰਸ ਦੇ ਵਿੱਚ ਵੀ ਜਦੋਂ ਵੀ ਕੋਈ ਲੜਾਈਆਂ ਹੁੰਦੀਆਂ ਨੇ ਜਾਂ ਕਤਲੋਕਾਰਕ ਹੁੰਦੀ ਹੈ ਤਾਂ ਵਿਮੈਨ ਉਹਦਾ ਡਬਲ ਸ਼ਿਕਾਰ ਹੁੰਦੀ, ਇੱਕ ਤਾਂ ਉਹਦੇ ਤੇ ਉਹਦੇ ਸਰੀਰਕ ਤੌਰ ਤੇ ਵਾਇਲੈਂਸ ਹੁੰਦੀ ਹੈ ਔਰ ਦੂਸਰਾ ਜਦੋਂ ਮੇਲ ਮੈਂਬਰਸ ਮਰ ਜਾਂਦੇ ਨੇ ਵਾਰ ਦੇ ਵਿੱਚ ਤੇ ਉਹਨਾਂ ਨੂੰ ਡਬਲ ਬਰਡਨ ਸਹਿਣਾ ਪੈਂਦਾ ਹੈ। ਲੇਟੈਸਟ

ਐਗਜ਼ਾਮਪਲ ਆਪਣੇ ਬਹੁਤ ਸਾਰੀਆਂ ਨੇ, ਈਵਨ ਹੁਣ ਜਿਹੜੀਆਂ ਹੁਣ ਲੜਾਈਆਂ ਚੱਲਦੀਆਂ, ਭਾਵੇਂ ਉਹ ਇਜ਼ਰਾਈਲ US ਇਰਾਨ ਵਾਰ ਹੋਵੇ, ਭਾਵੇਂ ਕੋਈ ਹੋਰ ਹੋਵੇ, ਜਾਂ ਕੋਈ ਸੈਕਿੰਡ ਵਰਲਡ ਵਾਰ ਹੋਈ ਹੋਵੇ, ਜਾਂ ਉਸ ਤੋਂ ਬਾਅਦ ਭਾਰਤ ਪਾਕਿਸਤਾਨ ਵੰਡ ਵੇਲੇ ਵੀ ਜਿੰਨਾ ਜਿਹੜੇ ਲੋਕ ਤਸ਼ੱਦਦ ਬਹੁਤ ਜ਼ਿਆਦਾ ਜਿਹੜਾ ਉਹ ਔਰਤਾਂ ਤੇ ਹੋਇਆ, ਕੋਈ 90,000 ਦੇ ਕਰੀਬ ਔਰਤਾਂ ਜਬਰੀ ਚੁੱਕ ਲਈਆਂ ਗਈਆਂ, ਵਾਇਲੈਂਸ ਹੋਇਆ। ਸੋ ਵਿਮੈਨ ਜਿਹੜੀ ਹੈ ਉਹ ਪਹਿਲਾ ਟਾਰਗੇਟ ਬਣਦੀ ਹੈ, ਉਸ ਤੋਂ ਬਾਅਦ ਬੱਚੇ ਬਣਦੇ ਨੇ। ਸੋ ਮੈਨੂੰ ਲੱਗਦਾ ਕਿ ਇਹ ਜਿਹੜਾ ਸਿਲਸਿਲਾ ਹੈ ਇਹ ਜੈਂਡਰ ਇਕੁਐਲਿਟੀ ਨਾਲ ਜੁੜਿਆ ਹੋਇਆ, ਇਹਦੇ ਵਿੱਚ ਡੌਰੀ ਡੈਥ ਵੀ ਆ ਜਾਂਦੀ ਹੈ, ਡੋਮੈਸਟਿਕ ਵਾਇਲੈਂਸ ਆ ਜਾਂਦੀ ਹੈ,

ਔਰਤਾਂ ਜਬਰੀ ਚੁੱਕ ਲਈਆਂ ਗਈਆਂ, ਵਾਇਲੈਂਸ ਹੋਇਆ। ਸੋ ਵਿਮੈਨ ਜਿਹੜੀ ਹੈ ਉਹ ਪਹਿਲਾ ਟਾਰਗੇਟ ਬਣਦੀ ਹੈ, ਉਸ ਤੋਂ ਬਾਅਦ ਬੱਚੇ ਬਣਦੇ ਨੇ। ਸੋ ਮੈਨੂੰ ਲੱਗਦਾ ਕਿ ਇਹ ਜਿਹੜਾ ਸਿਲਸਿਲਾ ਹੈ ਇਹ ਜੈਂਡਰ ਇਕੁਐਲਿਟੀ ਨਾਲ ਜੁੜਿਆ ਹੋਇਆ, ਇਹਦੇ ਵਿੱਚ ਡੌਰੀ ਡੈਥ ਵੀ ਆ ਜਾਂਦੀ ਹੈ, ਡੋਮੈਸਟਿਕ ਵਾਇਲੈਂਸ ਆ ਜਾਂਦੀ ਹੈ, ਓਨਰ ਕਿਲਿੰਗ ਹੁੰਦੀ ਹੈ। ਇਹ ਇਹਦਾ ਮਤਲਬ ਹੈ ਕਿ ਅੱਜ ਵੀ ਮਾਡਰਨ ਡੇ ਵਿੱਚ ਵੀ ਜਦੋਂ ਕਿ ਹਰ ਧਰਮ ਜਿਹੜਾ ਵਿਮੈਨ ਦਾ ਰਿਸਪੈਕਟ ਕਰਦਾ ਹੈ, ਦੇਵੀ ਸਮਝਦਾ ਹੈ, ਜਾਂ ਆਪਣੇ ਸਿੱਖ ਧਰਮ ਦੇ ਵਿੱਚ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਸੋ ਕਿਉਂ ਬੰਦਾ ਆਖੀ ਜਿੱਤ ਜੰਮੇ ਰਜਾਨ, ਹਾਲਾਂਕਿ ਇਹਦਾ ਕੰਟੈਕਸਟ ਬਹੁਤ ਸਾਰੇ ਲੋਕ ਨਹੀਂ ਜਾਣਦੇ, ਪਰ ਇਹ ਸਦਰ ਜਿਹੜੀ ਹੈ ਜਾਣਦੇ ਨੇ। ਸੋ ਪਰ ਇਹਨਾਂ ਦੇ ਬਾਵਜੂਦ ਵੀ ਜਿਹੜਾ ਸੈਕਸ਼ੁਅਲ ਵਾਇਲੈਂਸ ਹੈ ਉਹ ਬਹੁਤ ਜ਼ਿਆਦਾ। ਈਵਨ ਤੁਹਾਡੇ ਵਰਕ ਪਲੇਸ ਤੇ ਕਮੇਟੀਜ਼ ਬਣੀਆਂ ਨੇ, ਨੈਸ਼ਨਲ ਕਮਿਸ਼ਨ ਇੰਡੀਆ ਦੀ ਗੱਲ ਕਰੀਏ ਤਾਂ ਨੈਸ਼ਨਲ ਕਮਿਸ਼ਨ ਫਾਰ ਵਿਮੈਨ ਹੈ, ਸਟੇਟ ਕਮਿਸ਼ਨ ਫਾਰ ਵਿਮੈਨ ਨੇ, ਡਿਸਟ੍ਰਿਕਟ ਲੈਵਲ ਤੇ ਨੇ, ਇਸ ਤਰ੍ਹਾਂ ਦੀਆਂ ਕਮੇਟੀਆਂ ਵਰਕ ਪਲੇਸ ਤੇ ਬਣੀਆਂ ਹੋਈਆਂ ਨੇ, ਕਾਨੂੰਨ ਬਣੇ ਹੋਏ ਨੇ। ਪਰ ਜਿੰਨਾ ਚਿਰ ਇਹ ਜਿਹੜਾ ਰੈਜੋਲੂਸ਼ਨ UN ਦਾ ਹੈ, ਇਹਦਾ ਮੁੱਖ ਮੰਤਵ ਹੈ ਅਵੇਅਰਨੈਸ ਕ੍ਰੀਏਟ ਕਰਨਾ। ਅਵੇਅਰਨੈਸ ਜਿਹੜੀ ਹੈ ਉਹ ਕੱਲੀ ਉਹ ਵੀ ਕਾਫੀ ਨਹੀਂ, ਕਾਨੂੰਨ ਕੱਲੇ ਕਾਫੀ ਨਹੀਂ, ਜਿੰਨਾ ਚਿਰ ਤੱਕ ਮਨੁੱਖਤਾ ਦਾ ਖਾਸ ਕਰਕੇ ਜਿਹੜਾ ਮੇਲ ਨੇ ਉਹਨਾਂ ਦਾ ਮਾਇੰਡ ਸੈਟ ਚੇਂਜ ਨਹੀਂ ਹੁੰਦਾ। ਦੂਸਰਾ ਜਿਹੜਾ ਈਵਨ ਕਈ ਵਾਰੀ ਵਿਮੈਨ ਲਿਬਰੇਸ਼ਨ ਜਿਹੜੀ ਮੂਵਮੈਂਟਸ ਨੇ ਉਹ ਮੈਨ ਵਰਸਿਸ ਵਿਮੈਨ ਬਣਾ ਦਿੰਦੇ ਨੇ, ਉਹ ਵੀ ਨਹੀਂ ਹੈ। ਮੈਨੂੰ ਲੱਗਦਾ ਕਿ ਸਾਰਾ ਕੁਛ ਜਿਹੜਾ ਦਰੁਸਤ ਕਰਨ ਦੀ ਲੋੜ ਹੈ। ਇੱਕ ਮੈਂ ਤੁਹਾਨੂੰ ਹੋਰ ਐਗਜ਼ਾਮਪਲ, ਅਜੇ ਕੱਲ ਪਰਸੋਂ ਹੀ ਮੀਡੀਆ ਚ ਆਇਆ, ਨੈਸ਼ਨਲ ਕਮਿਸ਼ਨ ਔਨ ਵਿਮੈਨ ਜਿਹੜਾ ਫਾਰ ਵਿਮੈਨ ਜਿਹੜਾ ਹੈਗਾ ਉਹਦੇ, ਉਹ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਹੀ NRI ਅਬੰਡੈਂਟ ਵਿਮੈਨ 32,000 ਨੇ। NRI ਜਿਹੜੇ ਨੇ ਉਹ ਵਿਆਹ ਕਰਾ ਕੇ ਚਲੇ ਜਾਂਦੇ ਨੇ, ਮੁੜ ਕੇ ਔਰਤਾਂ ਨੂੰ ਬੁਲਾਉਂਦੇ ਨੇ ਜਾਂ ਉੱਥੇ ਕੁੱਟਮਾਰ ਕਰਕੇ ਵਾਪਸ ਭੇਜ ਦਿੰਦੇ ਨੇ। ਇਕੱਲੇ ਪੰਜਾਬ ਦੇ ਵਿੱਚ ਹੀ 32,000 ਨੇ। ਹੁਣ ਤੁਸੀਂ ਇਹ ਦੇਖੋ ਕਿ ਇਸ ਕਿਸਮ ਦੇ ਜਿਹੜੇ ਅੰਕੜੇ ਤੁਹਾਡੇ ਕੋਲ ਆਉਂਦੇ ਨੇ, ਅੱਜ ਉਹ ਜਿਹੜਾ ਨੌ ਕੇਸ ਹੋਇਆ ਪਹਿਲਾਂ ਦਿੱਲੀ ਚ, ਨਿਰਭੈ ਕੇਸ ਹੋਇਆ ਸੀ, ਹੋਰ ਸਾਰੇ ਇਹ ਕੇਸਿਸ ਜਿਹੜੇ ਨੇ ਕਿਉਂ ਹੁੰਦੇ ਨੇ, ਇਹਦਾ ਮਤਲਬ ਕਿ ਕਿਤੇ ਨਾ ਕਿਤੇ ਅੱਜ ਵੀ ਸਾਡੀ ਜਿਹੜੀ ਮਾਨਸਿਕਤਾ ਹੈ ਉਹ ਬੜੀ ਮਤਲਬ ਕੀ ਕਹਿੰਦੇ ਆ ਕਿ ਗੰਦੀ ਮਾਨਸਿਕਤਾ ਹੈ ਜਿਹੜੀ ਅਸੀਂ ਵਿਮੈਨ ਦੇ ਪ੍ਰਤੀ ਰੱਖਦੇ ਹਾਂ, ਤੇ ਇਸ ਮਾਨਸਿਕਤਾ ਨੂੰ ਬਦਲਣ ਦੀ ਲੋੜ ਹੈ। ਤੇ ਡੇ ਵਨ ਤੋਂ ਜਦੋਂ ਫੈਮਿਲੀ ਵਿੱਚ ਵੀ ਬੱਚੀ ਤੇ ਬੇਟਾ ਤੇ ਬੇਟੀ ਰੇਅਰ ਹੁੰਦੇ, ਉੱਥੇ ਵੀ ਕਿਸੇ ਡਿਸਕ੍ਰਿਮੀਨੇਸ਼ਨ ਜਿਹੜੀ ਹੈ ਉਹ ਅਕਸਰ ਦੇਖੀ ਜਾਂਦੀ ਹੈ। ਤੇ ਜਦੋਂ ਅਸੀਂ ਉੱਥੋਂ ਇਹ ਜਿਹੜਾ ਨੂੰ ਇਲੀਮੀਨੇਸ਼ਨ ਕਰਨੀ ਹੈ, ਤੇ ਇਹ UN ਦੇ ਇਕੱਲੇ ਰੈਜੂਲੇਸ਼ਨ ਨਾਲ ਨਹੀਂ ਹੋਣੀ, ਕਮਿਸ਼ਨ ਬਣਾਉਣ ਨਾਲ ਨਹੀਂ ਹੋਣੀ, ਕਾਨੂੰਨ ਬਣਾਉਣ ਨਾਲ ਨਹੀਂ ਹੋਣੀ, ਇਹ ਇੱਕ ਸਮਾਜਿਕ ਤੇ ਸੱਭਿਆਚਾਰਕ ਚੇਤਨਾ ਨਾਲ ਹੋਣੀ ਹੈ। ਜਿੰਨਾ ਚਿਰ ਤੱਕ ਉਹ ਨਹੀਂ ਹੁੰਦਾ ਮੈਨੂੰ ਲੱਗਦਾ ਕਿ ਇਹ ਸੰਭਵ ਨਹੀਂ ਹੈ। ਪਰ ਇਹ ਹੈ ਕਿ ਹੁਣ ਮੀਡੀਆ ਕਰਕੇ, ਹੁਣ ਪੋਕਸੋ ਤੁਹਾਡੇ ਹੈਗਾ ਜਿਹੜਾ ਪ੍ਰਿਵੈਂਸ਼ਨ ਆਫ ਚਿਲਡਰਨ ਅਫੈਂਸ ਅਗੇਂਸਟ ਚਿਲਡਰਨ ਹੈਗਾ, ਉਹ ਕਿੰਨੇ ਕਾਨੂੰਨ ਨੇ, ਡੋਰੀ ਡੈਥ ਦਾ ਕਾਨੂੰਨ ਹੈ, ਹੈ ਨਾ, ਪਰ ਕਾਨੂੰਨਾਂ ਡੋਰੀ ਡੈਥ ਵੀ ਹੋ ਰਹੀਆਂ ਨੇ, ਡੋਮੈਸਟਿਕ ਵਾਇਲੈਂਸ ਵੀ ਹੋ ਰਹੀ, ਡੋਮੈਸਟਿਕ ਵਾਇਲੈਂਸ ਦਾ ਵੀ ਕਾਨੂੰਨ ਹੈ, ਔਰ ਬੱਚਿਆਂ ਦੇ ਅਗੇਂਸਟ ਸੈਕਸੁਅਲ ਅਬਿਊਜ਼ ਵੀ ਹੋ ਰਿਹਾ ਹੈ। ਇਹ ਸਾਰਾ ਕੁਛ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਕਾਨੂੰਨ ਦੇ ਨਾਲ ਨਾਲ ਲੋਕਾਂ ਦੀ ਮਾਨਸਿਕਤਾ, ਸੋਸ਼ਲ ਅਵੇਅਰਨੈਸ, ਚੇਤਨਾ, ਜਾਗਰੂਕਤਾ ਜਿਹੜੀ ਹੈ ਉਹਦੀ ਵੀ ਲੋੜ ਹੈ। ਤੇ ਨਾਲ ਦੀ ਨਾਲ ਜਿਹੜਾ ਇਹ ਇਸ ਨੂੰ ਇੱਕ ਦਿਨ ਮਨਾਉਣ ਨਾਲ ਕੰਮ ਨਹੀਂ ਚੱਲਣਾ ਕਿ ਠੀਕ ਹੈ ਅਸੀਂ 19 June ਨੂੰ ਇਹ ਦਿਨ ਮਨਾ ਲਿਆ, ਰੈਜੋਲੂਸ਼ਨ ਪਾਸ ਕੀਤਾ ਸੀ, ਇੰਡੀਆ ਵੀ ਉਹਦਾ ਸਿਗਨੇਟਰੀ ਹੈ, ਪਹਿਲਾ ਓਰੀਜਨਲ ਸਿਗਨੇਟਰੀ ਹੈ, ਈਵਨ ਹਿਊਮਨ ਰਾਈਟਸ ਦਾ ਵੀ ਇੰਡੀਆ ਬਹੁਤ ਸਾਰੇ ਕੰਟਰੀ ਨੇ, ਪਰ ਇਹ ਫਿਰ ਵੀ ਹਿਊਮਨ ਰਾਈਟਸ ਵਾਇਲੇਸ਼ਨ ਵੀ ਹੋ ਰਹੀ ਹੈ, ਸੈਕਸ਼ੁਅਲ ਵਾਇਲੈਂਸ ਵੀ ਹੋ ਰਹੀ ਹੈ। ਇਹ ਸਾਰਾ ਕੁਛ ਜਿਹੜਾ ਹੈ ਮੈਨੂੰ ਲੱਗਦਾ ਕਿ ਇਹ ਬਹੁਤ ਵੱਡੇ ਪੱਧਰ ਤੇ ਹਰ ਦਿਨ ਇਸ ਤੇ ਕੰਮ ਕਰਨ ਦੀ ਲੋੜ ਹੈ, ਹਰ ਦਿਨ ਇਸ ਤੇ ਮੂਵਮੈਂਟ ਚਲਾਉਣ ਦੀ ਲੋੜ ਹੈ, ਤਾਂ ਜਾ ਕੇ ਇਹ ਜਦੋਂ ਆਪਾਂ ਇਹ ਰੈਜੂਲੇਸ਼ਨ ਪੜ੍ਹੀਏ ਅੰਜਲੀ ਜੀ, ਤਾਂ ਉਹਦੇ ਵਿੱਚ ਲਿਖਿਆ ਡੈਕਲੇਰੇਸ਼ਨ ਔਨ ਦਾ ਇਲੀਮੀਨੇਸ਼ਨ ਆਫ ਸੈਕਸ਼ੁਅਲ ਵਾਇਲੈਂਸ। ਦੇਖੋ ਇਲੀਮੀਨੇਸ਼ਨ ਜਦੋਂ ਆਪਾਂ ਕਹਿੰਦੇ ਹਾਂ ਨਾ, ਮੈਨੂੰ ਲੱਗਦਾ ਕਿ ਇਲੀਮੀਨੇਸ਼ਨ ਕਿਸੇ ਵੀ ਗੈਰ ਕਾਨੂੰਨੀ ਕੰਮ ਦੀ ਇਲੀਮੀਨੇਸ਼ਨ ਜਿਹੜੀ ਆ, ਇਹ ਜੇ ਆਪਾਂ ਕਹੀਏ ਕਿ 100% ਇਲੀਮੀਨੇਸ਼ਨ ਹੋ ਜਾਏ ਉਹ ਤਾਂ ਨੈਕਸਟ ਇੰਪੋਸੀਬਲ। ਈਵਨ ਜਿਹੜਾ ਪ੍ਰੋਸਟੀਟਿਊਸ਼ਨ ਵੀ ਹੈ ਉਹਦੇ ਵਿੱਚ ਵੀ ਫੋਰਸਡ ਪ੍ਰੋਸਟੀਟਿਊਸ਼ਨ ਹੈ ਕਿ ਉੱਥੇ ਸਮਾਜਿਕ ਆਰਥਿਕ ਹਾਲਾਤ ਐਸੇ ਬਣ ਗਏ ਨੇ ਜਾਂ ਬਣਾ ਦਿੱਤੇ ਜਾਂਦੇ ਨੇ, ਜਾਂ ਕਈ ਵਾਰੀ ਮੈਂ ਤਾਂ ਕਹਿੰਦਾ ਕਿ ਇਹ ਸਿਸਟਮ ਦੀ ਪੈਟਰੋਲੇਲ ਵੀ ਹੈ ਕਿ ਜਦੋਂ ਤੁਸੀਂ ਜਿਹੜਾ ਵਿਕਟਿਮ ਹੈ ਉਹਦੇ ਨਾਲ ਤੇ ਖੜਦੇ ਹੋ,

0: ਪਰ ਜਿਹੜਾ ਕੱਲ ਜਿਹੜਾ ਮਤਲਬ ਜਿਹੜਾ ਅਕਿਊਜ਼ ਹੈ, ਜਿਹਨੇ ਜ਼ੁਲਮ ਕੀਤਾ ਹੈ, ਉਹਨੂੰ ਤੁਸੀਂ ਕਿਸੇ ਨਾ ਕਿਸੇ ਬਣਾ ਤੇ ਛੱਡ ਦਿੰਦੇ ਹੋ, ਜਾਂ ਕਈ ਵਾਰੀ ਇਹ ਵੀ ਕਹਿੰਦੇ ਹੋ ਕਿ ਨਹੀਂ ਜੀ ਇਹ ਨਹੀਂ ਕਰ ਸਕਦੇ, ਤਾਂ ਉੱਚੀ ਜਾਤ ਨਾਲ ਸੰਬੰਧ ਰੱਖਦੇ ਨੇ, ਤਾਂ ਇਸ ਕਿਸਮ ਦਾ ਜਿਹੜਾ ਐਟੀਚਿਊਡ ਹੈ ਇਹ ਇਨਕਰੇਜ ਕਰਦਾ ਹੈ ਵਾਇਲੈਂਸ ਅਗੇਂਸਟ ਵੀਮੈਨ ਨੂੰ। ਸੋ ਮੈਨੂੰ ਲੱਗਦਾ ਕਿ ਇਹ ਐਟੀਚਿਊਡ ਨਾਲ ਚੇਂਜ ਜਿਹੜੀ ਹੈ, ਤੇ ਇੱਕ ਜਿਹੜੀ ਪੈਟਰਨਾਈਜੇਸ਼ਨ ਹੈ ਜਾਂ ਲੋਕ ਕਲਪਰੇਟ ਨੂੰ ਬਚਾਉਣ ਦੀ, ਅਕਿਊਜ਼ ਨੂੰ ਬਚਾਉਣ ਦੀ, ਭਾਵੇਂ ਉਹ ਪੋਲੀਟੀਕਲ ਪੈਟਰਨਾਈਜ ਹੋਵੇ, ਭਾਵੇਂ ਉਹ ਕਾਨੂੰਨ ਕੋਈ ਗੈਪਸ ਕਰਕੇ ਰਹਿ ਜਾਂਦੀ ਹੋਵੇ, ਜਿੰਨਾ ਚਿਰ ਤੱਕ ਇਸ ਨੂੰ ਅਸੀਂ ਮਤਲਬ ਪੁਖਤਾ ਨਹੀਂ ਬਣਾਉਂਦੇ, ਉਹਨਾਂ ਚਿਰ ਇਹ ਸੰਭਵ ਨਹੀਂ ਹੈ ਕਿ
1: ਜਿਹੜਾ ਪੀੜਿਤ ਹੁੰਦਾ ਉਹ ਹਰ ਵੇਲੇ ਉਹਨਾਂ ਹਾਲਾਤਾਂ ਦੇ ਨਾਲ ਜੂਝਦਾ ਹੀ ਰਹਿੰਦਾ, ਮੈਂਟਲੀ ਉਹਨੂੰ ਜਿਹੜਾ ਹੈ ਪਰੇਸ਼ਾਨੀ ਹੁੰਦੀ ਰਹਿੰਦੀ ਹੈ। ਇੱਕ ਉਸ ਟਰੋਮਾ ਤੋਂ ਬਾਹਰ ਕੱਢਣ ਦੇ ਲਈ ਕਿਸ ਤਰ੍ਹਾਂ ਉਸਦੀ ਹੈਲਪ ਕੀਤੀ ਜਾ ਸਕਦੀ ਹੈ, ਮੈਂਟਲੀ ਜਿਹੜਾ ਹੈ ਉਸਨੂੰ ਉਸ ਟਰੋਮਾ ਤੋਂ ਬਾਹਰ ਕੱਢਣ ਦੇ ਲਈ ਕਿਸ ਤਰ੍ਹਾਂ ਦੀ ਕੌਂਸਲਿੰਗ ਜਿਹੜੀਆਂ ਨੇ ਉਸਦੀ ਮਦਦ ਕਰ ਸਕਦੀਆਂ ਨੇ?
0: ਤੁਸੀਂ ਬਹੁਤ ਇੰਪੋਰਟੈਂਟ ਕੁਐਸਚਨ ਰੇਜ਼ ਕੀਤਾ ਕਿ ਵਿਕਟਿਮ ਜਿਹੜਾ ਹੈ ਉਹ ਇੱਕ ਤਾਂ ਉਹਦੀ ਜਿਹੜੀ ਸੈਲਫ ਪ੍ਰੈਸਟੀਜ ਆ, ਸੈਲਫ ਰਿਸਪੈਕਟ ਆ, ਉਹ ਹਿੱਟ ਹੁੰਦੀ
1: ਜੀ,
0: ਬਾਕੀ ਟਰੋਮਾ ਚ ਹੁੰਦਾ। ਔਰ ਇੱਕ ਇਹ ਨੀ ਕਿ ਕੋਈ ਮੂਮੈਂਟ ਹੈ, ਇਹ ਟਰੋਮਾ ਮੋਮੈਂਟਰੀਲੀ ਹੈ, ਇਹ ਟਰੋਮਾ ਉਹਦਾ ਤਾ ਜ਼ਿੰਦਗੀ ਪਿੱਛਾ ਕਰਦਾ ਰਹਿੰਦਾ ਹੈ। ਸੋ ਇਸ ਲਈ ਉਸ ਚੋਂ ਕੱਢਣ ਲਈ ਪਹਿਲਾਂ ਤੇ ਇਸ ਨੂੰ ਇਹ ਸਟਿਗਮਾ ਜਿਹੜਾ ਹੈ ਇਹਨੂੰ ਉਤਾਰਨਾ ਪਏਗਾ ਕਿ ਜੇ ਕਿਸੇ ਕਾਰਨ ਕਰਕੇ ਕੋਈ ਫੀਮੇਲ ਵਿਕਟਿਮ ਬਣ ਗਈ ਆ ਸੈਕਸੁਅਲ ਵਾਇਲੈਂਸ ਦੀ ਜਾਂ ਡੋਮੈਸਟਿਕ ਵਾਇਲੈਂਸ ਜਾਂ ਕਿਸੇ ਕਿਸਮ ਦੀ ਵੀ ਵਾਇਲੈਂਸ, ਤਾਂ ਉਸ ਦੀ ਜਿਹੜੀ ਫੈਮਿਲੀ ਲੈਵਲ ਤੇ ਉਸਦੀ ਅਡੋਪਸ਼ਨ ਹੋਵੇ ਕਿ ਠੀਕ ਹੈ ਤੇਰਾ ਭਾਈ ਕਸੂਰ ਨਹੀਂ ਹੈ, ਇਸ ਸਿਸਟਮ ਦਾ ਕਸੂਰ ਹੈ ਜਾਂ ਕਲਪਰੇਟ ਦਾ ਕਸੂਰ ਹੈ, ਯੂ ਆਰ ਨਾਟ ਰਿਸਪੋਂਸੀਬਲ। ਪਹਿਲੀ ਗੱਲ ਤਾਂ ਇਹ ਉਹਨੂੰ ਯਕੀਨ ਦਿਵਾਉਣਾ ਪਏਗਾ ਤੇ ਫੈਮਿਲੀ ਨੂੰ ਨਾਲ ਖੜਨਾ ਪਏਗਾ। ਦੂਸਰਾ ਜਿਹੜਾ ਹੈ ਕਿ ਜਿਹੜਾ ਤੁਹਾਡਾ ਕੌਂਸਲਿੰਗ ਦੀ ਗੱਲ ਤੁਸੀਂ ਕੀਤੀ ਹੈ ਕਿ ਆਪਣੇ ਕੋਲ ਸਾਈਕੋਲੋਜੀਕਲ ਕੌਂਸਲਰ ਹੈਗੇ ਨੇ, ਉਹਨਾਂ ਦੀ ਜਿਹੜੀ ਸਪੋਰਟ ਲਗਾਤਾਰ ਲੈਣੀ ਪਏਗੀ। ਤੇ ਤੀਸਰਾ ਜਿਹੜਾ ਹੈ ਕਿ ਉਹਨਾਂ ਨੂੰ ਇਕਨੋਮਿਕਲ, ਜੇ ਉਹ ਇਕਨੋਮਿਕ ਤੌਰ ਤੇ ਆਰਥਿਕ ਤੌਰ ਤੇ ਨਿਰਭਰ ਹੈ ਕਿਸੇ ਤੇ, ਤਾਂ ਉਹਨੂੰ ਨਿਰਭਰਤਾ ਜਿਹੜੀ ਉਹ ਘਟਾਉਣੀ ਪਏਗੀ, ਸਿਸਟਮ ਨੂੰ ਉਹਦੇ ਨਾਲ ਖੜਨਾ ਪਏਗਾ, ਤੇ ਇਸ ਗੱਲ ਨੂੰ ਯਕੀਨ ਦਹਾਨੀ ਕਰਨੀ ਪਏਗੀ ਕਿ ਭਾਈ ਸਿਸਟਮ, ਫੈਮਿਲੀ, ਸਮਾਜ ਉਹਦੇ ਨਾਲ ਹੈ ਤੇ ਸਮਾਜ ਉਹਨੂੰ ਕਿਰਨਾਂ ਦੀ ਨਜ਼ਰ ਨਾਲ ਨਹੀਂ ਦੇਖ ਰਿਹਾ, ਕਿਉਂਕਿ ਉਹਨੂੰ ਹਮੇਸ਼ਾ ਇਹੀ ਲੱਗ ਰਿਹਾ ਹੁੰਦਾ ਹੈ। ਮਤਲਬ ਇਮੇਜਿਨ ਨਹੀਂ ਕਰ ਸਕਦੇ ਕਿ ਕਿਸ ਕਿਸਮ ਦੇ ਟਰੋਮਾ ਚੋਂ ਉਹ ਲੜਕੀ ਜਾਂ ਲੜਕੀਆਂ ਵਿਮੈਨ ਗੁਜ਼ਰ ਰਹੀ ਹੁੰਦੀ ਹੈ ਜਾਂ ਬੱਚੀ ਸੈਕਸੁਅਲ ਅਗੇਂਸਟ ਜਿਹੜਾ ਵੈਂਸ ਆ ਚਿਲਡਰਨ ਦੇ ਅਗੇਂਸਟ ਬਹੁਤ ਹੋ ਰਿਹਾ। ਸੋ ਇਹ ਉਹ ਸਾਰੀ ਉਮਰ ਉਸਦੀ ਜਿਹੜੀ ਇੱਕ ਜ਼ਿੰਦਗੀ ਚ ਪ੍ਰੋਗਰੈਸ ਕਰਨ ਦਾ, ਅੱਗੇ ਵਧਣ ਦਾ, ਉਸ ਨੂੰ ਵੀ ਇਫੈਕਟ ਕਰਦੀ ਹੈ। ਤੇ ਇਹ ਜਿੰਨਾ ਚਿਰ ਤੱਕ ਸਮਾਜ, ਕੌਂਸਲਿੰਗ ਸਿਸਟਮ ਸਾਰੇ ਉਹਦੇ ਨਾਲ ਨਹੀਂ ਖੜਨਗੇ ਤੇ ਸਟਿਗਮਾ ਜਿਹੜਾ ਉਹ ਸੋਸ਼ਲ ਸਟਿਗਮਾ ਜਿਹੜਾ ਨਹੀਂ ਉਤਰੇਗਾ, ਉਹਨਾਂ ਚਿਰ ਇਹ ਸੰਭਵ ਨਹੀਂ ਹੈ। ਲੇਟੈਸਟ ਇੱਕ ਤੁਹਾਨੂੰ ਮੈਂ ਸੁਪਰੀਮ ਕੋਰਟ ਦਾ ਡਿਸੀਜਨ ਆਇਆ ਕੁਝ ਦਿਨ ਪਹਿਲਾਂ, ਉਹਦੇ ਵਿੱਚ ਕੋਈ 2001 ਦੇ ਵਿੱਚ ਇੱਕ ਐਕਸੀਡੈਂਟ ਚ ਇੱਕ ਔਰਤ ਦੀ ਡੈਥ ਹੋ ਗਈ। ਉਹ ਸੁਪਰੀਮ ਕੋਰਟ ਨੇ ਡਿਸਾਈਡ ਕੀਤਾ ਕਿ ਜਿਹੜੀ ਇਹ ਵਾਈਫ ਹੈ ਜਿਸ ਬੰਦੇ ਦੀ, ਉਹ ਵਾਈਫ ਦਾ ਰੋਲ ਜਿਹੜਾ ਉਹ ਨੇਸ਼ਨ ਬਿਲਡਰ ਦਾ ਰੋਲ ਹੈ ਜਿਹੜਾ, ਜਾਂ ਹੋਮ ਮੇਕਰ ਦਾ ਰੋਲ ਹੈ। ਤੇ ਉਹਦੇ ਵਿੱਚ ਉਹਨਾਂ ਨੇ ਉਹਦਾ ਜਿਹੜਾ ਮੁਆਵਜ਼ਾ ਹੈ, ਇੱਕ ਤਾਂ ਉਹਨਾਂ ਨੇ ਲੰਬਸਮ ਮੁਆਵਜ਼ਾ ਦਿੱਤਾ, ਦੂਜਾ ਉਹਨਾਂ ਨੇ ਕਿਹਾ ਕਿ 30,000 ਪਰ ਮੰਥ ਦੇ ਹਿਸਾਬ ਨਾਲ ਇਹ ਮਿਲਣਾ ਚਾਹੀਦਾ ਹੈ, ਔਰ ਉਹਦਾ ਇਨਫਲੇਸ਼ਨ ਫੈਕਟਰ ਵੀ ਐਡਰੈਸ ਹੋਣਾ ਚਾਹੀਦਾ। ਸੋ ਇਹਦਾ ਮਤਲਬ ਕਿ ਜਿਹੜੀ ਆਪਾਂ ਇਹ ਮਾਨਸਿਕਤਾ ਜਿਹੜੀ, ਤੇ ਬਹੁਤ ਸਾਰੇ ਜਿਹੜਾ ਤੁਹਾਡਾ ਜਿਹੜਾ ਹੈਗਾ ਲੇਬਰ ਫੋਰਸ ਪਾਰਟੀਸਪੇਸ਼ਨ ਰੇਟ ਹੈ ਵਿਮੈਨ ਦਾ, ਉਹ ਬਹੁਤ ਹੀ ਘੱਟ ਹੈ। ਜੇ ਪੇਂਡੂ ਖੇਤਰ ਚ ਦੇਖੀਏ ਤਾਂ 35% ਹੈ, ਜੇ ਸ਼ਹਿਰੀ ਖੇਤਰ ਚ ਦੇਖੀਏ ਤਾਂ 22% ਹੈ। ਇਹਦਾ ਮਤਲਬ ਇਹ ਹੈ ਅੰਜਲੀ ਜੀ ਕਿ ਜਿਹੜੇ ਔਰਤਾਂ 15 ਤੋਂ 64 ਸਾਲ ਦੇ ਵਿਚਾਲੇ ਨੇ, ਉਹ ਸਿਰਫ ਪੇਂਡੂ ਏਰੀਏ ਚ 35% ਆ ਰਹੀਆਂ ਨੇ ਕੰਮ ਕਰਨ, ਅਰਬਨ ਏਰੀਏ ਚ 22%। ਸੋ ਇਹਦਾ ਮਤਲਬ ਕਿ ਉਹਨਾਂ ਨੂੰ ਇੱਕ ਜਿਹੜਾ ਇਹ ਮਾਨਸਿਕਤਾ ਕਿ ਉਹ ਅਰਨਿੰਗ ਮੈਂਬਰ ਤੇ ਡਿਪੈਂਡੈਂਟ ਨੇ, ਇਹ ਮਾਨਸਿਕਤਾ ਵੀ ਤੋੜਨੀ ਪਏਗੀ, ਕਿਉਂਕਿ ਜਿੰਨਾ ਉਹ

0: ਇੰਨਾ ਨਹੀਂ ਹੈ, ਅਰਨਿੰਗ ਮੈਂਬਰਸ ਜਾਂ ਹਰ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਉਸ ਤੇ ਡਿਪੈਂਡੈਂਟ ਹੈ। ਉਹ ਉਸਦਾ ਰੋਲ ਜਿਹੜਾ ਸਮਾਜਿਕ ਤੌਰ ਤੇ ਤਾਂ ਭਾਵੇਂ ਉਹਨੂੰ ਅਕਨੋਲੇਜ ਮਾੜਾ ਮੋਟਾ ਕੀਤਾ ਜਾਂਦਾ, ਪਰ ਆਰਥਿਕ ਤੌਰ ਤੇ ਉਹਨੂੰ ਬਿਲਕੁਲ ਨਹੀਂ ਕੀਤਾ ਜਾਂਦਾ। ਤੇ ਉਸਨੂੰ ਇਹ ਨਹੀਂ ਕਿਹਾ ਜਾਂਦਾ, ਜਦੋਂ ਵੀ ਪੁੱਛੋ ਮੈਂ ਕੁੱਝ ਨਹੀਂ ਜੀ ਕਰਦੀ, ਮੈਂ ਤਾਂ ਹਾਊਸ ਵਾਈਫ ਹਾਂ। ਭਾਈ ਹਾਊਸ ਵਾਈਫ ਤਾਂ ਹੋਮ ਮੇਕਰ ਹੈ, ਨੇਸ਼ਨ ਬਿਲਡਰ ਹੈ, ਤਾਂ ਸੁਪਰੀਮ ਕੋਰਟ ਨੇ ਵੀ ਅੱਜ ਕੁਛ ਦਿਨ ਪਹਿਲਾਂ ਰੈਕਗਨਾਈਜ਼ ਕਰ ਲਿਆ। ਇਹ ਉਹਦੀ ਜਿਹੜੀ ਅਨਪੇਡ ਫੈਮਿਲੀ ਲੇਬਰ ਹੈ ਉਹਨੂੰ ਮੋਨੀਟਾਈਜ਼ ਕਰਕੇ ਉਹਦਾ ਰੋਲ ਜਿਹੜਾ ਦੇਣਾ ਪਏਗਾ। ਮੈਂ ਇਹਨੂੰ ਅਕਸਰ ਕਹਿੰਦਾ ਹੁਣ ਕਿ ਆਰਮੀ ਸਰਵਿਸ ਕੋਰ ਜਿਹੜੀ ਹੈ ਨਾ, ਉਹਦਾ ਰੋਲ ਨਿਭਾਉਂਦੀ ਹੈ ਹਾਊਸ ਵਾਈਫ ਜਾਂ ਹਾਊਸ ਹੋਮ ਮੇਕਰ। ਕਿ ਜੇ ਤੁਹਾਡਾ ਆਰਮੀ ਸਰਵਿਸ ਕੋਰ ਜਿਹੜਾ ਲੋਜਿਸਟਿਕਸ ਪ੍ਰੋਵਾਈਡ ਨਾ ਕਰੇ ਤਾਂ ਆਰਮੀ ਲੜ ਨਹੀਂ ਸਕਦੀ। ਇਸੇ ਤਰ੍ਹਾਂ ਜੇ ਹਾਊਸ ਵਾਈਫ ਹੋਮ ਮੇਕਰ ਜੇ ਇਹ ਲੋਜਿਸਟਿਕਸ ਸਪੋਰਟ ਨਾ ਕਰੇ ਤਾਂ ਪੂਰੇ ਘਰ ਦੀ ਪ੍ਰੋਗਰੈਸ ਰੁਕ ਸਕਦੀ ਹੈ, ਐਵੋਲੂਸ਼ਨ ਰੁਕ ਸਕਦੀ ਹੈ। ਸੋ ਮੈਨੂੰ ਲੱਗਦਾ ਕਿ ਸਾਰੇ ਜਿਹੜੇ ਸੋਸ਼ਲ ਸਮਾਜਿਕ ਸੱਭਿਆਚਾਰਕ ਆਰਥਿਕ ਤੇ ਪੋਲੀਟੀਕਲ ਬਰਾਬਰੀ ਹੈ ਜਿਹੜੀ, ਇਹ ਬਹੁਤ ਲਾਜ਼ਮੀ ਹੈ ਇਸ ਸੈਕਸ਼ੁਅਲ ਵਾਇਲੈਂਸ ਨੂੰ ਘਟਾਉਣ ਲਈ ਔਰ ਆਰਥਿਕ ਨਿਰਭਰਤਾ ਵਧਾਉਣ ਲਈ। ਸੋ ਇਹ ਜਿੰਨਾ ਚਿਰ ਇਹ ਸਾਰਾ ਕੁਛ ਕੰਪੋਜਿਟ, ਕਿਉਂਕਿ ਇੱਕ ਦੂਜੇ ਨਾਲ ਜੁੜੀ ਹੋਈ ਹੈ ਗੱਲ, ਤੁਸੀਂ ਅਲੱਗ ਕਰਕੇ ਨੀ ਕਿਸੇ ਚੀਜ਼ ਨੂੰ ਦੇਖ ਸਕਦੇ
1: ਜੀ। ਸੋ ਅੱਜ ਦੇ ਦਿਨ ਦੇ ਮੌਕੇ ਦੇ ਉੱਤੇ, ਕਿਉਂਕਿ ਖਾਸ ਦਿਨ ਮੌਕਾ ਹੀ ਹੁੰਦਾ ਜਿਸ ਮੌਕੇ ਦੇ ਉੱਤੇ ਗੱਲ ਹੁੰਦੀ ਹੈ ਡਾਕਟਰ ਸਾਹਿਬ, ਸੋ ਅੱਜ ਦੇ ਇਸ ਦਿਨ ਦੇ ਮੌਕੇ ਉੱਤੇ ਤੁਸੀਂ ਇੰਨੀ ਜਾਣਕਾਰੀ ਸਾਡੇ ਲਿਸਨਰਸ ਦੇ ਨਾਲ ਸਾਂਝਾ ਕੀਤੀ ਔਰ ਇੱਕ ਔਰਤ ਦਾ ਕੀ ਰੋਲ ਹੈ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਉਸ ਦੇ ਬਾਰੇ ਦੱਸਿਆ, ਉਸ ਦੇ ਲਈ ਥੈਂਕ ਯੂ ਸੋ ਮਚ ਸਰ, ਤੁਸੀਂ ਟਾਈਮ ਕੱਢਿਆ ਸਾਡੇ ਲਿਸਨਰਸ ਦੇ ਲਈ ਔਰ ਇਹ ਜਾਣਕਾਰੀ ਸਾਡੇ ਨਾਲ ਸਾਂਝਾ ਕੀਤੀ,
0: ਤੁਹਾਡਾ ਵੀ ਧੰਨਵਾਦ।
1: ਥੈਂਕ ਯੂ ਸੋ ਮਚ ਜੀ। ਸੋ ਸਾਡੇ ਨਾਲ ਅੱਜ ਫੋਨ ਲਾਈਨ ਤੇ ਜੁੜੇ ਸੀਗੇ ਡਾਕਟਰ ਰਣਜੀਤ ਸਿੰਘ ਘੁੰਮਣ ਜੀ, ਜੋ ਕਿ ਪ੍ਰੋਫੈਸਰ ਆਫ ਐਮੀਨੈਂਸ ਐਟ ਪੰਜਾਬ ਸਕੂਲ ਆਫ ਇਕਨੋਮਿਕਸ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿੱਚ ਜਿਹੜੇ ਨੇ ਉਹ ਸੇਵਾ ਨਿਭਾ ਰਹੇ ਨੇ ਔਰ ਅੱਜ ਦੇ ਇਸ ਦਿਨ ਨੂੰ ਹੋਰ ਵੀ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਸਾਨੂੰ ਸਮਝਾਇਆ ਔਰ ਲਿਸਨਰਸ ਦੇ ਲਈ ਹੋਪਸੋ ਕਿ ਉਹਨਾਂ ਨੂੰ ਸਮਝ ਆਇਆ ਹੋਵੇਗਾ ਕਿ ਕਈ ਐਸੇ ਮੌਕੇ, ਕਈ ਐਸੇ ਹਾਲਾਤ ਜਦੋਂ ਔਰਤਾਂ ਜਾਂ ਬੱਚੇ ਜਿਹੜੇ ਨੇ ਇਹਨਾਂ ਹਾਲਾਤਾਂ ਦੇ ਵਿੱਚ ਸ਼ਿਕਾਰ ਬਣਦੇ ਨੇ, ਜਿਨਸੀ ਸੈਕਸ਼ੂਅਲ ਵਾਇਲੈਂਸ ਦਾ ਸ਼ਿਕਾਰ ਬਣਦੇ ਨੇ, ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਉਸ ਟਾਈਮ ਦੇ ਉੱਤੇ ਇਫੈਕਟ ਕਰਦੀਆਂ ਨੇ। ਸੋ ਉਸ ਟਾਈਮ ਦੇ ਉੱਤੇ ਇੱਕ ਸਮਾਜ ਦੀ ਜ਼ਿੰਮੇਵਾਰੀ ਬਣਦੀ ਹੈ, ਸਭ ਤੋਂ ਪਹਿਲਾਂ ਪਰਿਵਾਰ ਦੀ ਜ਼ਿੰਮੇਵਾਰੀ ਬਣਦੀ ਹੈ, ਫਿਰ ਸਮਾਜ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਪੀੜਤਾਂ ਨੂੰ ਉਸ ਵੇਲੇ ਗੱਲ ਅਲੱਗ ਨਜ਼ਰ ਦੇ ਨਾਲ ਨਾ ਦੇਖਿਆ ਜਾਏ, ਬਲਕਿ ਉਹਨਾਂ ਨੂੰ ਇੱਕ ਤਰ੍ਹਾਂ ਦਾ ਜਿਹੜਾ ਹੈ ਸਪੋਰਟ ਕਰਨ ਦੀ ਕੋਸ਼ਿਸ਼ ਕੀਤੀ ਜਾਏ ਅਤੇ ਉਹਨਾਂ ਨੂੰ ਉਹਨਾਂ ਦਾ ਸਾਥ ਦੇਣ ਦੀ ਕੋਸ਼ਿਸ਼ ਕੀਤੀ ਜਾਏ ਕਿ ਉਹ ਪੀੜਿਤ ਨੇ ਪਰ ਉਹ ਕਿਸੇ ਤਰ੍ਹਾਂ ਦੇ ਗੁਨਾਹਗਾਰ ਨਹੀਂ ਹੈ। ਸੋ ਅੱਜ ਦੇ ਇਸ ਦਿਨ ਨੂੰ ਇੰਟਰਨੈਸ਼ਨਲੀ ਲੈਵਲ ਦੇ ਉੱਤੇ ਸੈਲੀਬ੍ਰੇਟ ਕੀਤਾ ਜਾ ਰਿਹਾ, ਸਾਡੇ ਵੱਲੋਂ ਇੱਕ ਕੋਸ਼ਿਸ਼ ਕਿ ਤੁਹਾਨੂੰ ਇਸ ਦਿਨ ਦੇ ਬਾਰੇ ਦੱਸਿਆ ਜਾਵੇ, ਇਸ ਦਿਨ ਦੇ ਪ੍ਰਤੀ ਜਾਗਰੂਕਤਾ ਜਿਹੜੀ ਹੈ ਉਹ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਪ੍ਰੋਗਰਾਮ ਚੱਲ ਰਿਹਾ ਜੀ ਗੁੱਡ ਮਾਰਨਿੰਗ ਜਲੰਧਰ, ਤੁਹਾਡੀ ਆਪਣੀ ਆਰਸ਼ੀ ਅੰਸ਼ਲੀ ਦੇ ਨਾਲ। ਪ੍ਰੋਗਰਾਮ ਦੇ ਵਿੱਚ ਬਣੇ ਰਹੋ, ਹੋਰ ਵੀ ਬਹੁਤ ਸਾਰੀ ਜਾਣਕਾਰੀ ਆ ਰਹੀ ਹੈ ਜੀ ਤੁਹਾਡੇ ਲਈ ਉਸ ਪਾਰ।

0: ਮੈਨ 102.7 ਮੈਗਾਹਰਟਜ਼ ਸੇ ਤੁਸੀਂ ਸੁਣ ਰਹੇ ਹੋ ਜੀ ਐਫ ਐਮ ਰੇਨਬੋ ਜਲੰਧਰ ਆਪਣੀ ਆਰ ਜੇ ਅੰਜਲੀ ਦੇ ਨਾਲ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਔਰ ਮੈਂ ਕਿਹਾ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ। ਅਸੀਂ ਦੇਖਿਆ ਨਾ ਕਿ ਪੰਜਾਬੀ ਜਿਹੜੇ ਨੇ ਆਪਣੀ ਪੰਜਾਬੀ ਭਾਸ਼ਾ ਨੂੰ ਤਾਂ ਜਿਹੜੇ ਸਿੱਖਦੇ ਬੋਲਦੇ ਹੀ ਨੇ, ਉਹ ਤਾਂ ਬਚਪਨ ਤੋਂ ਹੀ ਅਸੀਂ ਸਾਡੀ ਮਾਤ ਭਾਸ਼ਾ ਹੈਗੀ ਹੈ ਬਈ ਉਹ ਅਸੀਂ ਸਿੱਖਦੇ ਹਾਂ। ਪਰ ਅੱਜ ਕੱਲ੍ਹ ਦਾ ਜਿਹੜਾ ਟਰੈਂਡ ਹੈ ਨਾ ਪੰਜਾਬੀਆਂ ਦੇ ਵਿੱਚ ਨਹੀਂ ਬਲਕਿ ਪੂਰੇ ਸਾਡੇ ਇੰਡੀਅਨਸ ਦੇ ਵਿੱਚ ਫੋਰਨ ਲੈਂਗੁਏਜ ਜਿਹੜੀਆਂ ਨੇ ਵਿਦੇਸ਼ੀ ਭਾਸ਼ਾਵਾਂ ਨੂੰ ਸਿੱਖਣ ਦਾ ਵੀ ਟਰੈਂਡ ਜਿਹੜਾ ਹੈ ਉਹ ਬਣ ਰਿਹਾ। ਸੋ ਮੈਂ ਕਿਹਾ ਜੀ ਕਿਉਂ ਨਾ ਇਸ ਦੇ ਨਾਲ ਜੁੜੀ ਹੋਈ ਕੁਝ ਜਾਣਕਾਰੀ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਜਾਏ, ਜੋ ਕਿ ਤੁਹਾਡੀ ਮਦਦ ਵੀ ਕਰ ਸਕਦੀ ਹੈ ਕਿ ਜਿਹੜੇ ਸਟੂਡੈਂਟਸ ਕਹਿ ਲਓ ਜਾਂ ਫਿਰ ਕਿਹੜੇ ਜਿਹੜੇ ਯੰਗਸਟਰਸ ਨੇ ਉਹ ਫੋਰਨ ਲੈਂਗੁਏਜ ਸਿੱਖਣਾ ਚਾਹੁੰਦੇ ਨੇ, ਉਸ ਦੇ ਵਿੱਚ ਕੀ ਕਰੀਅਰ ਹੈਗਾ, ਕਿੱਦਾਂ ਇਹ ਤੁਹਾਡੀ ਮਦਦ ਕਰ ਸਕਦੀਆਂ ਨੇ ਅਗਰ ਤੁਸੀਂ ਕੋਈ ਵਿਦੇਸ਼ੀ ਭਾਸ਼ਾ ਸਿੱਖਦੇ ਹੋ ਤਾਂ ਉਸ ਦੇ ਬਾਰੇ ਜਿਹੜੀ ਹੈ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਏ। ਸੋ ਅੱਜ ਸਾਡੇ ਨਾਲ ਫੋਨ ਲਾਈਨ 'ਤੇ ਜੁੜੇ ਨੇ ਡਾਕਟਰ ਮਯੰਕ ਆਨੰਦ ਜੀ, ਜੋ ਕਿ ਐਸੋਸੀਏਟ ਪ੍ਰੋਫੈਸਰ ਨੇ ਐਂਡ ਹੈੱਡ ਡਿਪਾਰਟਮੈਂਟ ਆਫ ਫੋਰਨ ਲੈਂਗੁਏਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸਾਡੇ ਨਾਲ ਜੁੜੇ ਨੇ। ਉਹਨਾਂ ਦੇ ਕੋਲੋਂ ਜਾਣਦੇ ਹਾਂ ਕਿ ਆਖਿਰਕਾਰ ਕਿੱਦਾਂ ਇਹ ਫੋਰਨ ਲੈਂਗੁਏਜ ਸਿੱਖਣਾ ਸਾਡੇ ਕਰੀਅਰ ਦੇ ਵਿੱਚ ਮਦਦ ਕਰ ਸਕਦੀ ਹੈ। ਹੈਲੋ
1: ਹੈਲੋ
0: ਸਰ, ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ।
1: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ
0: ਜੀ। ਸਭ ਤੋਂ ਪਹਿਲਾਂ ਤਾਂ ਸਰ ਜਾਣਨਾ ਚਾਹਾਂਗੇ, ਅਸੀਂ ਦੇਖਿਆ ਕਿ ਸਾਡੇ ਇੰਡੀਅਨਸ ਦੇ ਵਿੱਚ ਅੱਜ ਕੱਲ੍ਹ ਇੱਕ ਕਰੇਜ਼ ਹੈ, ਟ੍ਰੈਂਡ ਹੈ ਫੋਰਨ ਲੈਂਗੁਏਜ ਨੂੰ ਸਿੱਖਣ ਦਾ। ਸੋ ਵਿਦੇਸ਼ੀ ਭਾਸ਼ਾ ਸਿੱਖਣਾ ਕਿਸ ਤਰ੍ਹਾਂ ਮਦਦ ਕਰ ਸਕਦੀ ਹੈ ਇਹਨਾਂ ਯੰਗਸਟਰਸ ਦੀ?
1: ਐਕਚੁਅਲੀ ਇੱਕ ਤਾਂ ਇਹਦੇ ਵਿੱਚ ਜੌਬ ਪਰਸਪੈਕਟਿਵਸ ਬਹੁਤ ਜ਼ਿਆਦਾ ਨੇ
0: ਜੀ,
1: ਜਿਵੇਂ ਤੁਸੀਂ ਟੀਚਿੰਗ ਵਿੱਚ ਜਾ ਸਕਦੇ ਹੋ, ਯੂ ਕੈਨ ਬੀ ਅ ਟ੍ਰਾਂਸਲੇਟਰ,

0: ਟ੍ਰਾਂਸਪੋਰਟੇਸ਼ਨ ਕਰ ਸਕਦੇ ਹੋ, ਦੈਨ ਦੇਰ ਇਜ਼ ਟੂਰਿਜ਼ਮ ਐਂਡ ਹੋਟਲ ਇੰਡਸਟਰੀ, ਏਅਰਲਾਈਨਸ ਹਨ, ਹੈ ਨਾ,
1: ਜੀ
0: ਦੈਨ MNCs ਵੀ ਹੈਗੀਆਂ ਜਿੱਥੇ ਬਹੁਤ ਡਿਮਾਂਡ ਹੈਗੀ। ਅਤੇ ਇਸ ਤੋਂ ਅਤਿਰਿਕਤ ਸਭ ਤੋਂ ਵੱਡਾ ਜਿਹੜਾ ਫਾਇਦਾ ਹੈਗਾ ਜਦੋਂ ਆਪਾਂ ਫੋਰਨ ਲੈਂਗੁਏਜ ਸਿੱਖਦੇ ਨੇ,
1: ਜੀ
0: ਨੌਕਰੀ ਜੋਬ ਪਰਸਪੈਕਟਿਵ ਠੀਕ ਹੈ, ਬਟ ਸਭ ਤੋਂ ਵੱਡੀ ਗੱਲ ਇਹ ਹੁੰਦੀ ਕਿ ਜਦੋਂ ਤੁਸੀਂ ਇੱਕ ਵਿਦੇਸ਼ੀ ਭਾਸ਼ਾ ਸਿੱਖਦੇ ਹੋ ਤੇ ਤੁਹਾਡੇ ਦ੍ਰਿਸ਼ਟੀਕੋਣ ਦਾ ਬਹੁਤ ਵਿਸਤਾਰ ਹੁੰਦਾ ਹੈਗਾ।
1: ਜੀ ਜੀ
0: ਮਤਲਬ ਇੱਕ ਅਜਿਹਾ ਜਗਤ, ਇੱਕ ਅਜਿਹੀ ਦੁਨੀਆ ਜਿਹਦੇ ਦਰਵਾਜ਼ੇ ਹੁਣ ਤੱਕ ਬੰਦ ਸਨ, ਹੈ ਨਾ, ਤੇ ਫੋਰਨ ਲੈਂਗੁਏਜ ਉਹਦੀ ਕੁੰਜੀ ਹੈ। ਜਿਵੇਂ ਫੋਰ ਐਗਜ਼ਾਮਪਲ ਤੁਸੀਂ ਫ੍ਰੈਂਚ ਸਿੱਖਦੇ ਹੋ, ਤੇ ਫ੍ਰੈਂਚ ਸਿੱਖਣ ਤੋਂ ਪਹਿਲਾਂ ਤੁਸੀਂ ਫ੍ਰੈਂਚ ਫਿਲਮਾਂ ਨਹੀਂ ਵੇਖ ਸਕਦੇ ਸੀਗੇ, ਫ੍ਰੈਂਚ ਮਿਊਜ਼ਿਕ ਨਹੀਂ ਸੁਣ ਸਕਦੇ ਸੀਗੇ, ਤੇ ਫ੍ਰੈਂਚ ਜਿਵੇਂ ਮਤਲਬ ਦੁਨੀਆ ਦੇ ਕਈ ਮੁਲਕਾਂ ਵਿੱਚ ਬੋਲੀ ਜਾਂਦੀ ਹੈ, ਕੇਵਲ ਦੈਟ ਇਜ਼ ਨਾਟ ਲਿਮਿਟਡ ਓਨਲੀ ਟੂ ਫਰਾਂਸ, ਹੈ ਨਾ, ਕੈਨੇਡਾ ਵਿੱਚ ਬੋਲੀ ਜਾਂਦੀ ਹੈ, ਬੈਲਜੀਅਮ ਵਿੱਚ ਬੋਲੀ ਜਾਂਦੀ ਹੈ, ਲੁਕਸਮਬੂਰ ਹੈਗਾ, ਤੇ ਅਨੇਕੋ ਮਤਲਬ ਜਿਵੇਂ ਅਫਰੀਕਨ ਕੰਟਰੀਜ਼ ਹਨ, ਹੈ ਨਾ, ਤੇ ਤੁਸੀਂ ਉਹਨਾਂ ਲੋਕਾਂ ਨਾਲ ਗੱਲਬਾਤ ਕਰ ਸਕਦੇ ਹੋ, ਵਿਚਾਰ ਵਟਾਂਦਰਾ ਕਰ ਸਕਦੇ ਹੋ। ਤੇ ਬੇਸਿਕ ਜਿਹੜਾ ਫਰਕ ਪੈਂਦਾ ਹੈ ਉਹ ਹੈਗਾ ਕਿ ਤੁਹਾਡਾ ਜਿਹੜਾ ਦ੍ਰਿਸ਼ਟੀਕੋਣ ਹੈਗਾ ਉਹ ਬਹੁਮੁਖੀ ਹੋ ਜਾਂਦਾ, ਉਹ ਬਹੁਤ ਜ਼ਿਆਦਾ ਉਹਦਾ ਵਿਸਤਾਰ ਹੋ ਜਾਂਦਾ।
1: ਜੀ
0: ਹਾਂਜੀ
1: ਜੀ। ਤੇ ਅਸੀਂ ਇਹ ਦੇਖੀਏ ਕਿ ਇੰਡੀਆ ਦੇ ਵਿੱਚ ਜਿੱਦਾਂ ਟ੍ਰੈਂਡ ਚੱਲ ਰਿਹਾ, ਹਾਲ ਹੀ ਦੇ ਵਿੱਚ ਟਾਈਮ ਦੇ ਵਿੱਚ ਦੇਖਿਆ ਜਾਏ ਤਾਂ ਕਿਹੜੇ ਐਸੇ ਲੈਂਗੁਏਜ ਨੇ ਜਿਨ੍ਹਾਂ ਨੂੰ ਸਿੱਖਣ ਦੇ ਲਈ ਯੰਗਸਟਰਸ ਜਿਹੜੇ ਨੇ ਅੱਗੇ ਆ ਰਹੇ ਨੇ, ਕਿਹੜੇ ਐਸੀ ਫੋਰਨ ਲੈਂਗੁਏਜ ਨੂੰ ਜ਼ਿਆਦਾ ਸਿੱਖ ਰਹੇ ਨੇ ਜਾਂ ਉਹਦੇ ਵਿੱਚ ਸਟੱਡੀ ਕਰ ਰਹੇ ਨੇ?
0: ਦੇਖੋ ਜੀ, ਜੇ ਤਾਂ ਆਪਾਂ ਆਪਣੇ ਰੀਜਨ ਦੀ ਗੱਲ ਕਰੀਏ ਪੰਜਾਬ ਦੀ, ਇੱਥੇ ਇਸ ਵੇਲੇ ਫ੍ਰੈਂਚ ਦਾ ਬਹੁਤ ਕਰੇਜ਼ ਹੈਗਾ, ਖਾਸ ਕਰ ਯੂਨੋ ਲੋਕੀ ਕੈਨੇਡਾ ਜਾਣਾ ਚਾਹੁੰਦੇ ਨੇ, ਤੇ ਹਲੇ ਜਿਹੜੇ ਰੀਸੈਂਟ ਜਿਹੜੇ PR ਨੂੰ ਲੈ ਕੇ ਰੂਲਸ ਆਏ ਨੇ, ਹੈ ਨਾ, ਉਹਦੇ ਵਿੱਚ ਤੁਹਾਨੂੰ ਆਈ ਥਿੰਕ CLB 7 ਚਾਹੀਦਾ ਹੈਗਾ, ਮਤਲਬ ਯੂਨੋ ਟੂ ਗੈਟ ਡਾਇਰੈਕਟ ਐਂਟਰੀ ਟੂ ਕੈਨੇਡਾ। ਤੇ ਦੈਟ ਇਜ਼ ਵਨ ਬਿਗ ਰੀਜ਼ਨ ਕਿ ਮਤਲਬ ਸਾਡੇ ਰੀਜਨ ਵਿੱਚ ਬਹੁਤ ਬੱਚੇ ਨੇ, ਬਹੁਤ ਯੰਗਸਟਰਸ ਨੇ ਜਿਹੜੇ ਫ੍ਰੈਂਚ ਸਿੱਖ ਰਹੇ ਨੇ, ਤੇ ਇਸ ਤੋਂ ਇਲਾਵਾ ਜਰਮਨ ਵੀ ਸਿੱਖ ਰਹੇ ਨੇ, ਹੈ ਨਾ। ਤੇ ਜੇਕਰ ਆਪਾਂ ਪੂਰੇ ਮੁਲਕ ਦੀ ਗੱਲ ਕਰੀਏ ਤੇ ਜੈਪਨੀਜ਼ ਦਾ ਬਹੁਤ ਸਕੋਪ ਹੈਗਾ, ਚਾਈਨੀਜ਼ ਦਾ, ਸਪੈਨਿਸ਼ ਦਾ, ਕੋਰੀਅਨ ਦਾ, ਤੇ ਆਪਣੇ ਰੀਜਨ ਵਿੱਚ ਮੇਨਲੀ ਫ੍ਰੈਂਚ ਹੈਗੀ।
1: ਠੀਕ ਹੈ ਸਰ। ਤੇ ਕਰੀਅਰ ਆਪਸ਼ਨਸ ਦੀ ਤੁਸੀਂ ਗੱਲ ਕੀਤੀ ਹੈ ਪਹਿਲਾਂ ਟੀਚਿੰਗ ਦੇ ਵਿੱਚ, ਜਾਂ ਫਿਰ ਹੋਰ ਹੋਰ ਹੋਰ ਕਿਹੜੇ ਕਿਹੜੇ ਕਰੀਅਰ ਆਪਸ਼ਨਸ ਨੇ ਜਿਹੜੇ ਕਿ ਅਗਰ ਕੋਈ ਸਟੂਡੈਂਟ ਸਿੱਖ ਰਿਹਾ ਲੈਂਗੁਏਜ ਦੇ ਵਿੱਚ ਜਾਂਦਾ ਫੋਰਨ ਲੈਂਗੁਏਜ ਦੇ ਵਿੱਚ ਲਰਨਿੰਗ ਦੇ ਵਿੱਚ, ਤਾਂ ਕਿਹੜੇ ਕਿਹੜੇ ਹੋਰ ਆਪਸ਼ਨਸ ਉਹਦੇ ਲਈ ਖੁੱਲਦੇ ਨੇ?
0: ਦੇਖੋ ਜੀ, ਮੇਨ ਤਾਂ ਮਤਲਬ ਜੇ ਮੈਂ ਆਪਣੇ ਪਰਿਪੇਖ ਵਿੱਚ ਗੱਲ ਕਰਾਂ ਆਪਣੇ ਰੀਜਨ ਦੇ, ਹੁਣ ਸਾਡੇ ਬਹੁਤ ਸਾਰੇ ਸਟੂਡੈਂਟਸ ਕੈਨੇਡਾ ਵਿੱਚ ਵਸੇ ਹੋਏ ਨੇ, ਤੇ ਦੇ ਪ੍ਰੈਫਰ ਟੂ ਬੀ ਟੌਟ ਬਾਏ ਯੂਨੋ ਪੀਪਲ ਹੂ ਸਪੀਕ ਪੰਜਾਬੀ।
1: ਜੀ।
0: ਤੇ ਇੱਥੇ ਮੈਕਸੀਮਮ ਸਟੂਡੈਂਟਸ ਜਿਹੜੇ ਮਤਲਬ ਤੁਸੀਂ ਲਾ ਲਓ ਕਿ C1 ਲੈਵਲ ਤੱਕ ਫ੍ਰੈਂਚ ਸਿੱਖ ਜਾਂਦੇ ਨੇ, ਮੇਰੇ ਆਪਣੇ ਸਟੂਡੈਂਟਸ ਜਿਹੜੇ ਪਾਸ ਆਊਟ ਹਨ, ਮਤਲਬ ਤੁਸੀਂ ਲਾ ਲਓ ਕਿ ਬਈ ਮਹੀਨੇ ਦੇ 2.5 to 3 lakh ਰੁਪਏ ਕਮਾ ਲੈਂਦੇ ਨੇ, ਯੂਨੋ ਟੀਚਿੰਗ those Punjabi students who are studying in Canada, because ਉਹਨਾਂ ਲਈ ਹੁਣ ਉਹ ਐਗਜ਼ਾਮ ਕਲੀਅਰ ਕਰਨਾ ਬਹੁਤ ਜ਼ਰੂਰੀ ਹੋ ਗਿਆ। ਮਤਲਬ ਉਸ ਐਗਜ਼ਾਮ ਤੋਂ ਬਿਨਾਂ ਮਤਲਬ ਤੁਸੀਂ ਕਹਿ ਦੋ ਕਿ ਗੱਲ ਬਣਦੀ ਨਹੀਂ ਹੈ।
1: ਜੀ ਜੀ। ਤੇ ਜਿੱਦਾਂ MNCs ਅਸੀਂ ਦੇਖਦੇ ਹਾਂ, ਮਲਟੀ ਨੈਸ਼ਨਲ ਕੰਪਨੀਜ਼ ਹੈਗੀਆਂ, ਉਸ ਦੇ ਵਿੱਚ ਜਿੱਦਾਂ ਇਹ ਲੈਂਗੁਏਜ ਲਰਨਿੰਗ ਹੁੰਦੀ ਆ, ਤਾਂ ਉਸ ਦੇ ਵਿੱਚ ਕਿੱਦਾਂ ਕੰਮ ਦੇ ਵਿੱਚ ਮਦਦ ਮਿਲਦੀ ਹੈ, ਇਹ ਕੰਪਨੀਜ਼ ਦੇ ਵਿੱਚ ਕਿੱਦਾਂ ਇਹ ਲੈਂਗੁਏਜ ਜਿਹੜੀ ਹੈ ਹੈਲਪ ਕਰ ਸਕਦੀ?
0: ਦੇਖੋ ਜੀ, ਜੇਕਰ ਤੁਸੀਂ ਮਤਲਬ ਕੋਈ ਵੀ MNC ਹੈਗੀ, ਉੱਥੇ ਅਜਿਹੇ ਲੋਕਾਂ ਨੂੰ ਰਿਕਰੂਟ ਕੀਤਾ ਜਾਂਦਾ ਹੈਗਾ ਜਿਹਨਾਂ ਨੂੰ ਫੋਰਨ ਲੈਂਗੁਏਜ ਆਉਂਦੀ ਹੈ, ਤੇ ਪਹਿਲੀ ਗੱਲ ਕਿ ਕਲਾਇੰਟਸ ਨਾਲ ਜਿਹੜੀ ਇੰਟਰੈਕਸ਼ਨ ਹੁੰਦੀ ਹੈ ਉਹ ਫੈਸਿਲੀਟੇਟ ਹੁੰਦੀ ਹੈ, ਦੂਜਾ ਕਸਟਮਰ ਸਪੋਰਟ ਲਈ ਵੀ ਅਜਿਹੇ ਲੋਕ ਹੋਣਗੇ ਜਿਹੜੇ ਵਿਦੇਸ਼ੀ ਭਾਸ਼ਾ ਵਾਲਾ ਜਾਣਦੇ ਨੇ, ਤੇ ਮਤਲਬ MNCs ਵੀ ਵਿੱਚ ਵੀ ਅਜਿਹੇ ਲੋਕਾਂ ਨੂੰ ਪ੍ਰਾਥਮਿਕਤਾ ਮਿਲਦੀ ਹੈ।
1: ਜੀ ਜੀ ਜੀ
0: ਹਾਂਜੀ
1: ਜੀ। ਤੇ ਅਸੀਂ ਇਹ ਵੀ ਦੇਖਿਆ ਕਿ ਜਿੱਦਾਂ ਸਭ ਤੋਂ ਪਹਿਲਾਂ ਅਸੀਂ ਕਹਿੰਦੇ ਨੇ ਕਿਸੇ ਚੀਜ਼ ਦੇ ਤੁਹਾਡੇ ਸਕਿੱਲਸ ਹੋਣੇ ਚਾਹੀਦੇ ਨੇ, ਅਗਰ ਆਪਾਂ ਕੋਈ ਆਰਟ ਵੀ ਸਿੱਖਦੇ ਹਾਂ ਉਹ ਤੁਹਾਡੇ ਵਿੱਚ ਥੋੜਾ ਬਹੁਤਾ ਕੀੜਾ ਹੋਣਾ ਚਾਹੀਦਾ ਉਸ ਚੀਜ਼ ਦੇ ਲਈ।
0: ਸੋ
1: ਲੈਂਗੁਏਜ ਅਗਰ ਤੁਸੀਂ ਕਿਸੇ ਤਰ੍ਹਾਂ ਦੀ ਸਿੱਖਣੀ ਹੈ ਜਾਂ ਫੋਰਨ ਲੈਂਗੁਏਜ ਤੁਸੀਂ ਸਿੱਖਦੇ ਹੋ, ਉਸ ਦੇ ਲਈ ਕਿਹੜੇ ਸਕਿੱਲਸ ਜਿਹੜੇ ਨੇ ਉਹ ਇਹਨਾਂ ਸਟੂਡੈਂਟਸ ਦੇ ਵਿੱਚ ਹੋਣੇ ਚਾਹੀਦੇ ਨੇ, ਯੰਗਸਟਰਸ ਦੇ ਵਿੱਚ ਹੋਣੇ ਚਾਹੀਦੇ?
0: ਐਕਚੁਅਲੀ ਦੇਖੋ ਜੀ, ਗੱਲ ਸਕਿੱਲ ਸੈੱਟ ਦੀ ਨਹੀਂ ਹੈਗੀ, ਗੱਲ ਸਾਰੇ ਐਟੀਟਿਊਡ ਦੀ ਹੈਗੀ।
1: ਓਕੇ ਜੀ।
0: ਆਪਾਂ ਕਹਿੰਦੇ ਆ ਆਪਾਂ ਵਿਦੇਸ਼ੀ ਭਾਸ਼ਾਵਾਂ ਸਿੱਖਦੇ ਹਾਂ, ਮੈਂ ਕਹਿੰਦਾ ਆਪਾਂ ਵਿਦੇਸ਼ੀ ਭਾਸ਼ਾ ਸਿੱਖਦੇ ਨਹੀਂ, ਆਪਾਂ ਵਿਦੇਸ਼ੀ ਭਾਸ਼ਾ ਸਿੱਖਦੇ ਹਾਂ, ਇਹਨੂੰ ਸਿੱਖਣਾ ਪੈਂਦਾ। ਹੁਣ ਅਧਿਕਤਰ ਜਿਹੜੇ ਮਤਲਬ ਵਿਦਿਆਰਥੀ ਆਉਂਦੇ ਨੇ, ਹੈ ਨਾ, ਹੁਣ ਜਿਵੇਂ ਮਤਲਬ ਉਹਨਾਂ ਨੂੰ ਹੁੰਦਾ ਹੈਗਾ ਕਿ ਇੱਥੇ ਅਸੀਂ ਟ੍ਰਾਂਸਲੇਸ਼ਨ ਕਰਾਵਾਂਗੇ,
1: ਜੀ
0: ਨਾ, ਲੈਂਗੁਏਜ ਲਰਨਿੰਗ ਹੈਜ਼ ਨਥਿੰਗ ਟੂ ਡੂ ਵਿਦ ਟ੍ਰਾਂਸਲੇਸ਼ਨ,
1: ਜੀ ਜੀ,
0: ਉਹਦਾ ਇੱਕ ਬਹੁਤ ਛੋਟਾ ਅੰਸ਼ ਹੈਗਾ, ਹੈ ਨਾ।

0: बेसिकली मतलब फॉरेन लैंग्वेज लर्निंग डिमांड्स दैट यू बी रेगुलर टू सी अपनी नियमितता नियम टू सी रेगुलर रहो क्लासा विच है ना लगे रहो एंड ऑटोमैटिकली जिवें होंदा ना आपां मतलब जुबान मुंह ते चलदी हैगी है ना वो रेगुलरिटी बना के रखो विदाउट एक्सपेक्टिंग एनीथिंग एंड अपने आप लर्निंग टेक्स प्लेस
1: ਇੱਕ ਸਿੱਖਣ ਦੀ ਸਿੱਖਣ ਦਾ ਸਕਿੱਲਸ ਕਹਿ ਲਓ ਕਿ ਉਹ ਤੁਹਾਡੇ ਵਿੱਚ ਹੋਣੇ ਚਾਹੀਦੇ ਆ
0: ਮਤਲਬ ਮੇਨ ਪੇਸ਼ੈਂਸ ਚਾਹੀਦੀ ਹੈ ਸਾਨੂੰ ਬਹੁਤ ਜ਼ਿਆਦਾ ਪੇਸ਼ੈਂਸ ਚਾਹੀਦੀ ਹੈ ਨਾ ਦੂਜਾ ਆਪਾਂ ਮਤਲਬ ਇਸ ਵਿੱਚ ਇੰਟਰਸਟਿਡ ਨਾ ਰਹੀ ਕਿ ਮੈਨੂੰ ਸਮਝ ਆ ਰਿਹਾ ਕਿ ਨਹੀਂ ਆ ਰਿਹਾ ਆਪਾਂ ਪ੍ਰੋਸੈਸ ਵਿੱਚ ਇੰਟਰਸਟਿਡ ਰਹੀਏ ਆਈ ਮੀਨ ਇਟ ਇਜ਼ ਮੋਰ ਅਬਾਊਟ ਬੀਇੰਗ ਟੋਟਲ ਇਨ ਦਾ ਪ੍ਰੋਸੈਸ ਜਿਹਨੂੰ ਆਪਾਂ ਹਿੰਦੀ ਵਿੱਚ ਸਮਗਰਤਾ ਕਹਿ ਦਿੰਦੇ ਨਾ ਪੂਰਾ ਟੋਟੈਲਿਟੀ ਵਿੱਚ ਤੁਸੀਂ ਉਸ ਇੱਕ ਪ੍ਰੋਸੈਸ ਵਿੱਚ ਜਾਂਦੇ ਹੋ ਉਹਦਾ ਆਊਟਕਮ ਆਉਂਦਾ ਹੈ ਕਿ ਵੀ ਲੈਂਗੁਏਜ ਲਰਨਿੰਗ ਟੇਕਸ ਪਲੇਸ
1: ਜੀ ਜੀ ਜੀ
0: ਹਾਂਜੀ
1: ਤੇ ਅਸੀਂ ਪੰਜਾਬ ਦੇ ਵਿੱਚ ਜਿੱਦਾਂ ਦੇਖਿਆ ਕਿ ਟੂਰਿਜ਼ਮ ਨੂੰ ਲੈ ਕੇ ਜਿੱਦਾਂ ਟੂਰਿਸਟ ਬਹੁਤ ਜ਼ਿਆਦਾ ਆਉਂਦੇ ਨੇ ਵੱਖਰੀ ਵੱਖਰੀ ਥਾਵਾਂ ਤੋਂ ਇੱਥੇ ਆਉਂਦੇ ਨੇ ਸੋ ਅਗਰ ਲੈਂਗੁਏਜ ਲਰਨਿੰਗ ਹੁੰਦੀ ਆ ਉਸ ਦੇ ਵਿੱਚ ਵੀ ਕੋਈ ਕੰਮ ਦਾ ਸਕੋਪ ਹੈਗਾ ਜਾਂ ਉਸ ਦੇ ਵਿੱਚ ਵੀ ਕੋਈ ਸਾਨੂੰ ਮਦਦ ਮਿਲ ਸਕਦੀ ਹੈ ਇਸ ਦੀ ਲੈਂਗੁਏਜ ਦੀ
0: ਬਿਲਕੁਲ ਮਿਲਦੀ ਹੈ ਜੀ ਹੁਣ ਦੇਖੋ ਨਾ ਕੇਵਲ ਪੰਜਾਬ ਵਿੱਚ ਆਲ ਓਵਰ ਇੰਡੀਆ ਜਿੰਨੇ ਵੀ ਹੋਟਲ ਮੈਨੇਜਮੈਂਟ ਦੇ ਇੰਸਟੀਟਿਊਟਸ ਹਨ ਜਾਂ ਟੂਰਿਜ਼ਮ ਮੈਨੇਜਮੈਂਟ ਇੱਥੇ ਪਾਈ ਜਾਂਦੀ ਹੈ ਉੱਥੇ ਫੋਰਨ ਲੈਂਗੁਏਜ ਪੜ੍ਹਾਈਆਂ ਜਾਂਦੀਆਂ ਹੁਣ ਜਦੋਂ ਸੈਲਾਨੀ ਆਉਂਦੇ ਨੇ ਜੇਕਰ ਮਤਲਬ ਉਹਨਾਂ ਨਾਲ ਡੀਲ ਕਰਨ ਲਈ ਸਾਡੇ ਕੋਲ ਅਜਿਹੇ ਲੋਕੀ ਹੋਣ ਜਿਹਨਾਂ ਨੂੰ ਉਹਨਾਂ ਦੀ ਭਾਸ਼ਾ ਬੋਲਣੀ ਆਉਂਦੀ ਹੈ ਤੇ ਉਹਨਾਂ ਲਈ ਉਹੀ ਐਕਸਪੀਰੀਅੰਸ ਇੱਕ ਯਾਦਗਾਰ ਅਨੁਭਵ ਬਣ ਜਾਂਦਾ ਹੁਣ ਮੈਂ ਅੰਮ੍ਰਿਤਸਰ ਵੇਖਿਆ ਹੈਗਾ ਬਹੁਤ ਫ੍ਰੈਂਚ ਆਉਂਦੇ ਨੇ ਹੈਨਾ ਐਂਡ ਉਹਨਾਂ ਨੇ ਉਹਨਾਂ ਦੇ ਨਾਲ ਟੂਰਿਸਟ ਗਾਈਡ ਹੁੰਦੇ ਨੇ ਜਿਹੜੇ ਫ੍ਰੈਂਚ ਬੋਲਦੇ ਨੇ ਅੱਛਾ ਫਿਰ ਜੇਕਰ ਆਪਾਂ ਦਿੱਲੀ ਜਾਈਏ ਜਾਂ ਆਪਾਂ ਜੈਪੁਰ ਜਾਈਏ ਉੱਥੇ ਤਾਂ ਮੈਂ ਇੱਕ ਵਾਰ ਹੈਰਾਨ ਹੋ ਗਿਆ ਕਿ ਇੱਕ ਆਮ ਦੁਕਾਨਦਾਰ ਛੱਡੋ ਈਵਨ ਭਿਖਾਰੀ ਵੀ ਤਿੰਨ ਤਿੰਨ ਚਾਰ ਚਾਰ ਭਾਸ਼ਾਵਾਂ ਬੋਲ ਰਹੇ ਨੇ ਈਵਨ ਭਿਖਾਰੀ ਮੈਂ ਵੇਖੇ ਮਤਲਬ ਦੇ ਵਰ ਸੋ ਫਲੂਐਂਟ ਇਨ ਸਪੈਨਿਸ਼ ਮੈਂ ਇੱਕ ਵਾਰ ਹੈਰਾਨ ਰਹਿ ਗਿਆ ਮੈਂ ਕਿਹਾ ਸਾਡੇ ਤੋਂ ਚੰਗੇ ਇਹ ਹੈਗੇ ਪਤਾ ਨੀ ਕਿਵੇਂ ਸਿੱਖ ਗਏ ਹੈ
1: ਸਿੱਖਣ ਦਾ ਇੱਕ ਕੀੜਾ ਹੁੰਦਾ ਉਹਨਾਂ ਦੇ ਵਿੱਚ
0: ਨਹੀਂ ਮਤਲਬ ਜੇਕਰ ਤੁਸੀਂ ਜੈਪੁਰ ਜਾਓ ਮਨ ਇੱਕ ਵਾਰ ਦਿਮਾਗ ਖਰਾਬ ਹੋ ਗਿਆ ਮੈਂ ਕਿਹਾ ਅਸੀਂ ਇੰਨੀ ਮਿਹਨਤ ਕੀਤੀ ਹੈ ਨਾ ਤੇ ਮੈਂ ਇੱਕ ਨੂੰ ਪੁੱਛਿਆ ਵੀ ਮੈਂ ਕਿਹਾ ਤੂੰ ਸਪੈਨਿਸ਼ ਕਿਵੇਂ ਸਿੱਖੀ ਕਹਿੰਦਾ ਜੀ ਮੈਂ ਫ੍ਰੈਂਚ ਵੀ ਬੋਲ ਲੈਂਦਾ ਮੈਂ ਕਿਹਾ ਸਿੱਖੀ ਕਿਵੇਂ ਕਹਿੰਦਾ ਜੀ ਸੈਲਾਨੀ ਆਉਂਦੇ ਨੇ ਉਹਨਾਂ ਨਾਲ ਗੱਲਬਾਤ ਕਰਕੇ ਨਾ ਆਪਾਂ ਸਿੱਖ ਗਏ
1: ਜੀ ਜੀ ਜੀ ਸੋ ਸਰ ਤੁਸੀਂ ਜਿੱਦਾਂ ਇਸ ਟਾਈਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਹੋ ਡਿਪਾਰਟਮੈਂਟ ਤੁਸੀਂ ਪੂਰਾ ਦੇਖਦੇ ਹੋ ਫੋਰਨ ਲੈਂਗੁਏਜ ਦਾ ਕੋਰਸਿਸ ਦੇ ਬਾਰੇ ਸਰ ਤੁਹਾਡੇ ਕੋਲ ਜਾਣਨਾ ਚਾਹਾਂਗੀ
0: ਦੇਖੋ ਜੀ ਇਸ ਵੇਲੇ ਸਾਡੇ ਕੋਲ ਕੇਵਲ ਫ੍ਰੈਂਚ ਵਿੱਚ ਕੋਰਸਿਸ ਹਨ ਸਰਟੀਫਿਕੇਟ ਡਿਪਲੋਮਾ ਅਤੇ ਐਡਵਾਂਸ ਡਿਪਲੋਮਾ
1: ਹਾਂਜੀ
0: ਤੇ ਸਰਟੀਫਿਕੇਟ ਕੋਰਸ ਵਿੱਚ ਐਡਮਿਸ਼ਨ ਲਈ ਮਤਲਬ ਜਿਹੜੀ ਐਲੀਜੀਬਿਲਿਟੀ ਹੈ ਉਹ 10th ਕਲਾਸ ਹੈਗੀ ਮਤਲਬ 10th ਦੇ ਜਿਹੜੇ ਪਰਸੈਂਟੇਜ ਆਫ ਮਾਰਕਸ ਹੈਗੇ ਉਸ ਦੇ ਆਧਾਰ ਤੇ ਮੈਰਿਟ ਲਿਸਟ ਦਾ ਨਿਰਮਾਣ ਕੀਤਾ ਜਾਂਦਾ ਤੇ ਇੱਕ ਵਾਰ ਸਰਟੀਫਿਕੇਟ ਕੋਰਸ ਪਾਸ ਹੋ ਜਾਂਦਾ ਬੱਚੇ ਦਾ ਉਹ ਡਿਪਲੋਮਾ ਵਿੱਚ ਐਡਮਿਸ਼ਨ ਲੈ ਸਕਦਾ ਡਿਪਲੋਮਾ ਦੇ ਬਾਅਦ ਐਡਵਾਂਸ ਡਿਪਲੋਮਾ ਵਿੱਚ ਤੇ ਜਿਹੜਾ ਐਡਵਾਂਸ ਡਿਪਲੋਮਾ ਹੈਗਾ ਦੈਟ ਕਪਲਡ ਵਿਦ ਬੀ ਏ ਇਨ ਐਨੀ ਸਬਜੈਕਟ ਦੈਟ ਇਜ਼ ਕਾਈਂਡ ਇਕੁਇਵਲੈਂਟ ਟੂ ਗ੍ਰੈਜੂਏਸ਼ਨ ਇਨ ਫ੍ਰੈਂਚ ਮਤਲਬ ਉਹਦੇ ਬਾਅਦ ਬੱਚਾ ਜਿਹੜਾ ਹੈਗਾ ਉਹ ਮਾਸਟਰਸ ਲਈ ਐਲੀਜੀਬਲ ਹੋ ਜਾਂਦਾ
1: ਜੀ ਤੇ ਡਿਊਰੇਸ਼ਨ ਕਿੰਨੀ ਰਹਿੰਦੀ ਹੈ ਸਰ ਕਿ ਮਤਲਬ ਅਗਰ ਸਰਟੀਫਿਕੇਟ ਕੋਰਸਸ ਹੈ ਉਹ ਕਿੰਨੀ ਡਿਊਰੇਸ਼ਨ ਰਹਿੰਦੀ ਹੈ ਬਾਕੀ ਗ੍ਰੈਜੂਏਸ਼ਨ ਲੈਵਲ ਤਾਂ ਤੁਸੀਂ 3 ਸਾਲ ਦਾ ਅਸੀਂ ਦੇਖ ਹੀ ਲੈਣੇ ਟਾਈਮ ਦਾ
0: ਨਹੀਂ ਜਿਵੇਂ 3 ਕੋਰਸਸ ਹੈਗੇ ਨਾ ਤਿੰਨੋਂ ਕੋਰਸਸ ਇੱਕ ਇੱਕ ਸੈਸ਼ਨ ਦੇ ਹੈਗੇ ਇੱਕ ਇੱਕ ਸਾਲ ਦੇ ਹੈਗੇ ਸਰਟੀਫਿਕੇਟ 1 ਸਾਲ ਡਿਪਲੋਮਾ 1 ਸਾਲ ਤੇ ਐਡਵਾਂਸ ਡਿਪਲੋਮਾ ਦੇ 1 ਸਾਲ
1: ਜੀ ਜੀ ਜੀ
0: ਹਾਂਜੀ
1: ਜੀ ਸੋ ਅੱਜ ਤੁਸੀਂ ਇਸ ਫੋਰਨ ਲੈਂਗੁਏਜ ਦੇ ਬਾਰੇ ਸਰ ਸਾਡੇ ਨਾਲ ਇਨਫੋਰਮੇਸ਼ਨ ਸਾਂਝਾ ਕੀਤੀ ਹੈ ਜਾਣਕਾਰੀ ਸਾਂਝਾ ਕੀਤੀ ਹੈ ਟਾਈਮ ਕੱਢਿਆ ਸਰ ਤੁਸੀਂ ਸਾਡੇ ਲਿਸਨਰਸ ਦੇ ਲਈ ਇਸ ਦੇ ਲਈ ਥੈਂਕ ਯੂ ਸੋ ਮਚ ਸਰ
0: ਥੈਂਕ ਯੂ
1: ਜੀ ਇਹ ਸਨ ਸਾਡੇ ਨਾਲ ਫੋਨ ਲਾਈਨ ਤੇ ਮਯੰਕ ਆਨੰਦ ਜੀ ਡਾਕਟਰ ਮਯੰਕ ਆਨੰਦ ਜੀ ਜੋ ਕਿ ਐਸੋਸੀਏਟ ਪ੍ਰੋਫੈਸਰ ਐਂਡ ਹੈਡ ਨੇ ਡਿਪਾਰਟਮੈਂਟ ਆਫ ਫੋਰਨ ਲੈਂਗੁਏਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਸੋ ਸਾਡੇ ਪੰਜਾਬ ਦੇ ਵਿੱਚ ਜਾਂ ਕਹਿ ਲਓ ਕਿ ਸਾਡੇ ਇੰਡੀਆ ਦੇ ਵਿੱਚ ਵਿਦੇਸ਼ੀ ਭਾਸ਼ਾ ਨੂੰ ਸਿੱਖਣ ਦਾ ਜਿਹੜਾ ਕਰੇਜ਼ ਹੈ ਨਾ ਉਹ ਤੁਹਾਡਾ ਵਧੀਆ ਇੱਕ ਕਰੀਅਰ ਆਪਸ਼ਨ ਬਣ ਸਕਦਾ ਆ ਸਿਰਫ ਤੁਸੀਂ ਇਸ ਦੂਸਰੇ ਦੇਸ਼ ਦੀ ਭਾਸ਼ਾ ਹੀ ਨਹੀਂ ਸਿੱਖਦੇ ਉੱਥੋਂ ਦੇ ਕਲਚਰ ਦੇ ਬਾਰੇ ਵੀ ਸਿੱਖਦੇ ਹੋ ਉੱਥੋਂ ਦੇ ਪੂਰੇ ਪੂਰੇ ਦੇਸ਼ ਦੇ ਬਾਰੇ ਤੁਹਾਨੂੰ ਪਤਾ ਲੱਗ ਜਾਂਦਾ ਜਦੋਂ ਭਾਸ਼ਾ ਤੁਸੀਂ ਕਿਸੇ ਥਾਂ ਦੀ ਜਾਣਗੇ ਤਾਂ ਉੱਥੋਂ ਦੇ ਬਾਰੇ ਆਟੋਮੈਟਿਕਲੀ ਤੁਸੀਂ ਉਹਨਾਂ ਥਾਵਾਂ ਦੇ ਬਾਰੇ ਵੀ ਜਾਣਗੇ ਸੋ ਦੇਖੋ ਜੀ ਬਸ ਸਿੱਖੋ ਸਿੱਖੋ ਅਸੀਂ ਤਾਂ ਇਹੀ ਕਹਿੰਦੇ ਹਾਂ ਕਿ ਪੰਜਾਬੀ ਤੁਹਾਨੂੰ ਆਉਂਦੀ ਹੈ ਬਸ ਆਪਣੀ ਪੰਜਾਬੀ ਨੂੰ ਦੂਸਰੀਆਂ ਥਾਵਾਂ 'ਤੇ ਪਹੁੰਚਾਓ ਔਰ ਦੂਸਰੀ ਭਾਸ਼ਾਵਾਂ ਜਿਹੜੀਆਂ ਨੇ ਨਾ ਤੁਸੀਂ ਜਿਹੜੀ ਵੀ ਭਾਸ਼ਾ ਦੇ ਵਿੱਚ ਤੁਹਾਨੂੰ ਇੰਟਰਸਟ ਬਣਦਾ ਆ ਉਹ ਤੁਸੀਂ ਸਿੱਖੋ ਔਰ ਜ਼ਰੂਰ ਇਸ ਨੂੰ ਐਜ਼ ਅ ਗੁੱਡ ਕਰੀਅਰ

ਆਪਸ਼ਨ ਚੂਜ਼ ਕਰ ਸਕਦੇ ਹੋ। ਪ੍ਰੋਗਰਾਮ ਚੱਲ ਰਿਹਾ ਜੀ ਗੁੱਡ ਮਾਰਨਿੰਗ ਜਲੰਧਰ, ਤੁਹਾਡੀ ਆਪਣੀ ਆਰ ਸ਼੍ਰੀ ਅੰਜਲੀ ਦੇ ਨਾਲ। ਫਿਲਹਾਲ ਮੈਂ ਕਿਹਾ ਜੀ ਇੱਕ ਗੀਤ ਆ ਗਿਆ ਜੀ ਤੁਹਾਡੇ ਲਈ, ਇਸ ਗੀਤ ਦੇ ਉਸ ਪਾਰ ਥੋੜ੍ਹੀ ਜਿਹੀ ਹੋਰ ਜਾਣਕਾਰੀ, ਥੋੜ੍ਹੀਆਂ ਜਿਹੀਆਂ ਹੋਰ ਗੱਲਾਂ ਬਾਤਾਂ, ਕਿਉਂਕਿ ਟਾਈਮ ਜਿਹੜਾ ਹੈ 8:24 ਤੇ 24 ਸਕਿੰਟ ਹੋ ਵੀ ਗਏ ਨੇ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਕੇਂਦਰ ਸਰਕਾਰ ਦੇ ਕਿਰਤ ਤੇ ਰੋਜ਼ਗਾਰ ਮੰਤਰਾਲੇ ਦੇ ਵੱਲੋਂ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਦੇ ਤਹਿਤ ਰੋਜ਼ਗਾਰ ਮੇਲਾ 2026 ਦਾ ਆਯੋਜਨ ਕੀਤਾ ਜਾ ਰਿਹਾ, ਜਿਸ ਦਾ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਇਸਨੂੰ ਸੁਸ਼ੋਭਿਤ ਕਰਨਗੇ ਅਤੇ ਇਸ ਸਮਾਰੋਹ ਦਾ ਸਿੱਧਾ ਪ੍ਰਸਾਰਣ ਤੁਸੀਂ FM ਬੈਂਡ 102.7 MHz ਦੇ ਉੱਤੇ ਸ਼ਾਮ 5 ਵਜੇ ਤੋਂ ਸੁਣ ਸਕੋਗੇ।

ਸੋ ਇਸ ਤੋਂ ਇਲਾਵਾ ਸਾਡੇ ਕਿਸਾਨ ਸਨਮਾਨ ਨਿਧੀ ਸਕੀਮ ਦੇ ਬਾਰੇ ਵੀ ਕਈ ਸਾਡੇ ਜਿਹੜੇ ਸਰੋਤੇ ਨੇ, ਕਿਸਾਨ ਸਰੋਤੇ ਨੇ, ਉਹ ਜ਼ਰੂਰ ਇਸ ਦੇ ਬਾਰੇ ਉਹਨਾਂ ਨੂੰ ਪਤਾ ਹੋਏਗਾ, ਲਾਭ ਹੀ ਲੈ ਰਹੇ ਹੋਣਗੇ। ਸੋ ਭਾਰਤ ਸਰਕਾਰ ਦੇ ਵੱਲੋਂ, ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੇ ਅਨੁਸਾਰ PM ਕਿਸਾਨ ਸਨਮਾਨ ਨਿਧੀ ਸਕੀਮ ਦਾ ਲਾਭ ਲੈਣ ਵਾਲੇ EKYC ਲੈਂਡ ਸੀਡਿੰਗ ਅਤੇ ਆਧਾਰ ਸੀਡਿੰਗ ਲਾਜ਼ਮੀ ਕਰਾ ਦਿੱਤੀ ਗਈ ਹੈ। ਕਿਸਾਨ ਸਨਮਾਨ ਨਿਧੀ ਸਕੀਮ ਦਾ ਜਿਹਨਾਂ ਲੋਕਾਂ ਨੂੰ ਲਾਭ ਮਿਲ ਰਿਹਾ, ਸੋ ਉਹਨਾਂ ਦੇ ਕਈ ਲਾਭਪਾਤਰੀ ਨੇ, ਉਹਨਾਂ ਦੇ ਵੱਲੋਂ ਹਾਲੇ ਤੱਕ ਜਿਹੜੀਆਂ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਨੇ। ਦੱਸਦੀ ਕਿ ਖੇਤੀਬਾੜੀ ਵਿਭਾਗ ਪੰਜਾਬ ਦੇ ਵੱਲੋਂ ਲਾਭਪਾਤਰੀਆਂ ਦੇ ਲਈ EKYC ਲੈਂਡ ਅਤੇ ਆਧਾਰ ਸੀਡਿੰਗ ਜਿਹੜੀ ਕਰਨ ਵਾਸਤੇ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੇ ਤਹਿਤ ਜਿਹੜਾ ਹੈ ਅਧਿਕਾਰੀ ਸੰਬੰਧਿਤ ਪਿੰਡਾਂ ਦਾ ਦੌਰਾ ਕਰਕੇ EKYC ਕਰਵਾ ਰਹੇ ਨੇ ਔਰ ਮੁਕੰਮਲ ਜਿਹੜੀਆਂ ਲਾਭਪਾਤਰੀਆਂ ਨੂੰ ਹੋਰ ਵੀ ਇਸ ਦਾ ਲਾਭ ਮਿਲੇ ਇਸ ਦੇ ਪ੍ਰਤੀ ਜਾਣਕਾਰੀ ਦੇ ਰਹੇ ਨੇ। ਸੋ ਤੁਸੀਂ 70 10 66 52 25 'ਤੇ ਵੀ ਆਪਣੀ ਜਿਹੜੀ ਹੈ ਮੋਬਾਈਲ ਦੇ ਰਾਹੀਂ ਇਹ ਲਾਭਪਾਤਰੀ ਜਿਹੜੇ ਨੇ ਇਸ ਤੋਂ ਜਾਣਕਾਰੀ ਲੈ ਸਕਦੇ ਨੇ।

ਤੋ ਬਾਕੀ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਤੁਹਾਡੇ ਲਈ ਮਦਦਗਾਰ ਸਾਬਿਤ ਹੋਇਆ ਹੋਏਗਾ। ਆਪ ਸੋ ਕਿ ਤੁਸੀਂ ਅੱਜ ਦਾ ਇਹ ਪ੍ਰੋਗਰਾਮ ਵੀ ਇੰਜੋਏ ਕੀਤਾ ਹੋਏਗਾ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਨੂੰ ਕਰਦੇ ਹਾਂ ਇੱਥੇ ਹੀ ਵਾਈਂਡ ਅਪ। FM ਬੈਂਡ 102.7 ਮੈਗਾਹਰਟਜ਼ ਤੇ ਤੁਸੀਂ ਇੰਜੋਏ ਕਰ ਰਹੇ ਸੀ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਆਪਣੀ RJ ਅੰਜਲੀ ਦੇ ਨਾਲ।

0: ਐਫਐਮ ਬੈਂਡ 102.7 ਮੈਗਾਹਰਟਜ਼ ਐਫਐਮ ਰੇਨਬੋ ਤੁਸੀਂ ਸੁਣ ਰਹੇ ਹੋ। ਸਵੇਰ ਦੇ 8:30 ਹੋ ਰਹੇ ਨੇ। ਆਓ ਸੁਣਦੇ ਹਾਂ ਪੰਜਾਬੀ ਖਬਰਾਂ ਸਾਡੇ ਪ੍ਰਦੇਸ਼ਿਕ ਚੈਨਲ ਤੋਂ।
1: At minimum support price for Tamil Nadu, Gujarat, Uttar Pradesh and Haryana. President Draupadi Murmu to attend program marking International Sickle Cell Day in Omkareshwar, Madhya Pradesh today. US lifts naval blockade of Iranian ports as part of agreement between the two countries. And in hockey, India beat Uruguay 3-2, registering their third consecutive win to storm into semi-finals of FIH Women's Cup in New Zealand. And with that, we end the morning news. Have a nice day.
2: Namaskar, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਲਮੀ ਅਨਿਸ਼ਚਿਤਤਾਵਾਂ ਅਤੇ ਰੁਕਾਵਟਾਂ ਦਰਮਿਆਨ ਭਾਰਤ ਦੁਨੀਆ ਲਈ ਇੱਕ ਭਰੋਸੇਮੰਦ ਅਤੇ ਸਥਾਈ ਭਾਈਵਾਲ ਵਜੋਂ ਉਭਰਿਆ ਹੈ। ਸ੍ਰੀ ਮੋਦੀ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਤਹਿਤ 2,400 ਕਰੋੜ ਰੁਪਏ ਦੀ ਰਾਸ਼ੀ ਵੰਡਣਗੇ। ਪੰਜਾਬ ਵਿੱਚ ਇਹ ਪ੍ਰੋਗਰਾਮ 6 ਥਾਵਾਂ 'ਤੇ ਕਰਵਾਇਆ ਜਾਏਗਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਮੱਧ ਪ੍ਰਦੇਸ਼ ਦੇ ਓਮਕਾਰੇਸ਼ਵਰ ਵਿੱਚ ਅੰਤਰਰਾਸ਼ਟਰੀ ਸਿਕਲ ਸੈੱਲ ਦਿਵਸ ਦੇ ਮੌਕੇ 'ਤੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਅਮਰੀਕਾ ਨੇ ਈਰਾਨ ਨਾਲ ਹੋਏ ਸਮਝੌਤੇ ਤੋਂ ਬਾਅਦ ਈਰਾਨੀ ਬੰਦਰਗਾਹਾਂ ਵਿੱਚ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ 'ਤੇ ਲੱਗੀ ਸਮੁੰਦਰੀ ਨਾਕਾਬੰਦੀ ਹਟਾ ਲਈ ਹੈ ਅਤੇ ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਨੇ ਅਗਨੀਵੀਰਾਂ ਨੂੰ ਸਿੱਖਿਆ ਅਤੇ ਹੁਨਰ ਵਿਕਾਸ ਰਾਹੀਂ ਸਮਰੱਥ ਬਣਾਉਣ ਲਈ ਅੰਮ੍ਰਿਤਸਰ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਇੱਕ ਸਮਝੌਤੇ 'ਤੇ ਦਸਤਖਤ ਕੀਤੇ ਨੇ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੁਨੀਆ ਲਈ ਇੱਕ ਭਰੋਸੇਮੰਦ ਭਾਈਵਾਲ ਵਜੋਂ ਉੱਭਰ ਰਿਹਾ ਹੈ। ਬੀਤੀ ਰਾਤ ਪੈਰਿਸ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਦੇਸ਼ਾਂ ਵਿਚਕਾਰ ਸੰਬੰਧ ਸਿਰਫ ਵਪਾਰ ਅਤੇ ਆਧਾਰਿਤ ਹੁੰਦੇ ਸਨ, ਪਰ ਅੱਜ ਵਿਸ਼ਵਾਸ ਵੀ ਓਨਾ ਹੀ ਮਹੱਤਵਪੂਰਨ ਹੋ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਦੇਸ਼ ਇੱਕ ਭਰੋਸੇਯੋਗ ਸਪਲਾਈ ਲੜੀ ਅਤੇ ਇੱਕ ਸਥਿਰ ਭਾਈਵਾਲੀ ਚਾਹੁੰਦਾ ਹੈ।
3: ਹਰ ਦੇਸ਼ ਰਿਲਾਇਬਲ ਸਪਲਾਈ ਚਾਹਤਾ ਹੈ, ਹਰ ਦੇਸ਼ ਸਟੇਬਲ ਪਾਰਟਨਰਸ਼ਿਪ ਚਾਹਤਾ ਹੈ, ਹਰ ਦੇਸ਼ ਐਸੇ ਸਾਥੀਓ ਕੀ ਤਲਾਸ਼ ਮੈਂ ਹੈ ਜਿਨ ਪਰ ਲੰਬੇ ਸਮੇਂ ਤੱਕ ਭਰੋਸਾ ਕੀਆ ਜਾ ਸਕੇ, ਔਰ ਐਸੇ ਸਮੇਂ ਮੈਂ ਭਾਰਤ ਵਿਸ਼ਵ ਮੈਂ ਏਕ ਟਰਸਟੇਡ ਪਾਰਟਨਰ ਕੇ ਰੂਪ ਮੈਂ ਉਭਰ ਰਹਾ ਹੈ।
2: ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਉਹਨਾਂ ਸਾਰੇ ਖੇਤਰਾਂ ਵਿੱਚ ਨਿਵੇਸ਼ ਕਰ ਰਿਹਾ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਵਿਕਾਸ, ਨਵੀਨਤਾ ਅਤੇ ਮੌਕੇ ਪ੍ਰਦਾਨ ਕਰਨਗੇ। ਉਨ੍ਹਾਂ ਕਿਹਾ ਕਿ ਭਾਰਤ ਦੀ ਯਾਤਰਾ ਵਿੱਚ ਇੱਕ ਫੈਸਲਾਕੁਨ ਪੜਾਅ ਹੈ ਜਿੱਥੇ ਇਸ਼ਾਵਾਂ ਨਵੀਆਂ ਉਚਾਈਆਂ 'ਤੇ ਪਹੁੰਚ ਰਹੀਆਂ ਨੇ। ਸ੍ਰੀ ਮੋਦੀ ਨੇ ਕਿਹਾ ਕਿ ਏਵੀਆਂ ਵਿੱਚ G7 ਮੀਟਿੰਗ ਵਿੱਚ ਉਨ੍ਹਾਂ ਨੇ ਵਿਸ਼ਵਾਸ 'ਤੇ ਆਧਾਰਿਤ ਭਾਈਵਾਲੀ ਦੀ ਅਹਿਮੀਅਤ 'ਤੇ ਜ਼ੋਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ G7 ਸੰਮੇਲਨ ਵਿੱਚ ਭਾਰਤ ਦਾ ਸਪਸ਼ਟ ਸੰਦੇਸ਼ ਸੀ ਕਿ ਆਲਮੀ ਸ਼ਾਸਨ ਉਦੋਂ ਹੀ ਪ੍ਰਭਾਵਸ਼ਾਲੀ ਹੋਏਗਾ ਜਦੋਂ ਇਹ ਸਮਾਵੇਸ਼ੀ ਹੋਏਗਾ। ਉਨ੍ਹਾਂ ਕਿਹਾ ਕਿ ਵਿਸ਼ਵ ਵਿਕਾਸ ਉਦੋਂ ਹੀ ਸਥਿਰ ਹੋਏਗਾ ਜਦੋਂ ਇਹ ਸਾਂਝਾ ਕੀਤਾ ਜਾਏਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਚੁਣੌਤੀਪੂਰਨ ਸਮਿਆਂ ਵਿੱਚ ਫਰਾਂਸ ਅਤੇ ਭਾਰਤ ਵਿਚਕਾਰ ਭਾਈਵਾਲੀ ਵਿਸ਼ਵਾਸ, ਸਥਿਰਤਾ ਅਤੇ ਸਹਿਯੋਗ ਦਾ ਇੱਕ ਮਜ਼ਬੂਤ ਥੰਮ ਬਣ ਗਈ ਹੈ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਨੇ ਆਪਣੇ ਸਬੰਧਾਂ ਨੂੰ ਇੱਕ ਵਿਸ਼ੇਸ਼ ਆਲਮੀ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਵਧਾਇਆ ਹੈ। ਸ੍ਰੀ ਮੋਦੀ ਨੇ ਕਿਹਾ ਕਿ ਫਰਾਂਸ ਵਿੱਚ ਉਦੋਂ ਪਹੁੰਚੇ ਨੇ ਜਦੋਂ ਉਨ੍ਹਾਂ ਦੀ ਸਰਕਾਰ ਨੇ 12 ਸਾਲ ਪੂਰੇ ਕੀਤੇ ਨੇ। ਉਨ੍ਹਾਂ ਕਿਹਾ ਕਿ ਭਾਰਤ ਨੇ ਪਿਛਲੇ 12 ਸਾਲਾਂ ਵਿੱਚ ਸਾਰੇ ਖੇਤਰਾਂ ਵਿੱਚ ਬੇਮਿਸਾਲ ਵਿਕਾਸ ਦੇਖਿਆ ਹੈ।
3: 12 ਸਾਲ ਕੇ ਇਸ ਕਾਲਖੰਡ ਮੈਂ ਭਾਰਤ ਕਾ GDP 2 ਗੁਣਾ ਹੁਆ ਹੈ, ਏਅਰਪੋਰਟ ਕੀ ਸੰਖਿਆ 2 ਗੁਣੀ ਹੋਈ ਹੈ, ਯੂਨੀਵਰਸਿਟੀਜ਼ ਕੀ ਸੰਖਿਆ ਵੀ 2 ਗੁਣੀ ਹੋ ਗਈ ਹੈ, ਹਾਈਵੇ ਕੰਸਟਰਕਸ਼ਨ ਕੀ ਸਪੀਡ 3 ਗੁਣਾ ਬੜ ਗਈ ਹੈ, ਔਰ ਮੈਟਰੋ ਨੈਟਵਰਕ 4 ਗੁਣਾ ਬੜਾ ਹੋ ਗਿਆ ਹੈ।
2: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੇ ਸਫਲ ਦੌਰੇ ਤੋਂ ਬਾਅਦ ਦੇਸ਼ ਲਈ ਰਵਾਨਾ ਹੋ ਗਏ ਨੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਸਫਲ ਯਾਤਰਾ

ਭਾਰਤ ਫਰਾਂਸ ਵਿਸ਼ੇਸ਼ ਆਲਮੀ ਰਣਨੀਤਿਕ ਭਾਈਵਾਲੀ ਨੂੰ ਨਵੀਂ ਪ੍ਰੇਰਣਾ ਦਿੱਤੀ ਹੈ ਅਤੇ ਮੁੱਖ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੀ ਸਾਂਝੀ ਵਚਨਬੱਧਤਾ ਨੂੰ ਮਜ਼ਬੂਤ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿੱਚ PM ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਤਹਿਤ 2,400 ਕਰੋੜ ਰੁਪਏ ਦੀ ਰਾਸ਼ੀ ਵੰਡਣਗੇ। ਇਸ ਯੋਜਨਾ ਨਾਲ ਦੇਸ਼ ਭਰ ਵਿੱਚ ਰੋਜ਼ਗਾਰ ਦੇ 15 ਲੱਖ ਮੌਕੇ ਪੈਦਾ ਹੋਏ ਨੇ। ਕਿਰਤ ਅਤੇ ਰੁਜ਼ਗਾਰ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਨੇ ਕਿਹਾ ਕਿ ਅਗਸਤ 2025 ਵਿੱਚ ਸ਼ੁਰੂ ਹੋਈ ਇਸ ਯੋਜਨਾ ਤਹਿਤ 63 ਲੱਖ ਤੋਂ ਵੱਧ ਕਾਮੇ ਰਸਮੀ ਕਾਰਜਬਲ ਵਿੱਚ ਸ਼ਾਮਲ ਹੋਏ ਨੇ, ਜਿਨ੍ਹਾਂ ਵਿੱਚੋਂ ਲਗਭਗ 30% ਔਰਤਾਂ ਨੇ। ਇਹ ਯੋਜਨਾ ਕਰਮਚਾਰੀਆਂ ਅਤੇ ਮਾਲਕਾਂ ਦੋਵਾਂ ਨੂੰ ਰਸਮੀ ਅਰਥ ਵਿਵਸਥਾ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨ ਲਈ ਤਿਆਰ ਕੀਤੀ ਗਈ ਹੈ। ਇਸ ਯੋਜਨਾ ਤਹਿਤ ਪਹਿਲੀ ਵਾਰ ਕੰਮ ਕਰਨ ਵਾਲੇ ਕਰਮਚਾਰੀ 15,000 ਰੁਪਏ ਦੀ ਇਨਸੈਂਟਿਵ ਰਾਸ਼ੀ ਲਈ ਯੋਗ ਨੇ, ਜਿਸ ਨਾਲ ਉਹ ਕਾਰਜਬਲ ਵਿੱਚ ਦਾਖਲ ਹੋਣ 'ਤੇ ਮਹੱਤਵਪੂਰਨ ਸਹਾਇਤਾ ਪ੍ਰਾਪਤ ਕਰਦੇ ਨੇ। ਵਾਧੂ ਰੁਜ਼ਗਾਰ ਪੈਦਾ ਕਰਨ ਵਾਲੇ ਮਾਲਕ ਪ੍ਰਤੀ ਵਾਧੂ ਕਰਮਚਾਰੀ ਪ੍ਰਤੀ ਮਹੀਨਾ 3,000 ਰੁਪਏ ਦੇ ਲਾਭ ਦੇ ਹੱਕਦਾਰ ਨੇ। ਪੰਜਾਬ ਵਿੱਚ ਇਹ ਪ੍ਰੋਗਰਾਮ ਪਟਿਆਲਾ, ਸੰਗਰੂਰ, ਲੁਧਿਆਣਾ, EPFO ਜਲੰਧਰ, ਅੰਮ੍ਰਿਤਸਰ ਅਤੇ ਬਟਾਲਾ EPF ਦਫ਼ਤਰਾਂ ਸਮੇਤ 6 ਥਾਵਾਂ 'ਤੇ ਕਰਾਇਆ ਜਾਏਗਾ। ਇਸ ਮੌਕੇ 2 ਵੱਖ ਵੱਖ ਸ਼੍ਰੇਣੀਆਂ ਅਧੀਨ 16,417 ਮੁਲਾਜ਼ਮਾਂ ਅਤੇ 1,256 ਮਾਲਕਾਂ ਵਿੱਚ ਕਰੀਬ 9 ਕਰੋੜ ਰੁਪਏ ਤੋਂ ਵੱਧ ਦੀ ਰਕਮ ਵੰਡੀ ਜਾਏਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @ ARNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ, ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਮੱਧ ਪ੍ਰਦੇਸ਼ ਦੇ ਓਂਕਾਰੇਸ਼ਵਰ ਵਿੱਚ ਅੰਤਰਰਾਸ਼ਟਰੀ ਸਿੱਕਲ ਸੈੱਲ ਦਿਵਸ ਮੌਕੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਇਸ ਤੋਂ ਬਾਅਦ ਉਹ ਓਡੀਸ਼ਾ ਦੇ ਰਾਏ ਰੰਗਪੁਰ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਕੱਲ੍ਹ ਰਾਸ਼ਟਰਪਤੀ ਨੇ ਬੈਤੂਲ ਵਿੱਚ ਅਧਿਆਤਮਕ ਜਾਗਰਤੀ ਰਾਹੀਂ ਆਦਿਵਾਸੀ ਭਾਈਚਾਰਿਆਂ ਨੂੰ ਸਮਰੱਥ ਬਣਾਉਣ ਦੇ ਇੱਕ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਸ ਮੌਕੇ 'ਤੇ ਉਨ੍ਹਾਂ ਕਿਹਾ ਕਿ ਆਦਿਵਾਸੀ ਭਾਈਚਾਰਿਆਂ ਨੂੰ ਸਮਰੱਥ ਬਣਾਉਣਾ ਦੇਸ਼ ਦੇ ਵਿਕਾਸ ਲਈ ਬਹੁਤ ਮਹੱਤਵਪੂਰਨ ਹੈ ਅਤੇ ਉਨ੍ਹਾਂ ਦੀ ਜੀਵਨ ਸ਼ੈਲੀ ਕੁਦਰਤ ਅਤੇ ਅਧਿਆਤਮਕ ਕਦਰਾਂ ਕੀਮਤਾਂ ਨਾਲ ਡੂੰਘਾਈ ਨਾਲ ਜੁੜੀ ਹੋਈ ਹੈ। ਬਾਅਦ ਵਿੱਚ ਰਾਸ਼ਟਰਪਤੀ ਨੇ ਖੰਡਵਾ ਜ਼ਿਲ੍ਹੇ 'ਚ ਓਮਕਾਰੇਸ਼ਵਰ ਅਤੇ ਮੰਬਲੇਸ਼ਵਰ ਜੋਤਿਰਲਿੰਗ ਮੰਦਰਾਂ ਵਿੱਚ ਪੂਜਾ ਕੀਤੀ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅੱਜ ਤੋਂ ਲੱਦਾਖ ਦੇ 3 ਦਿਨਾਂ ਦੌਰੇ 'ਤੇ ਹੋਣਗੇ। ਉਹ ਲੇਹ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਵਿੱਚ ਹਿੱਸਾ ਲੈਣਗੇ। ਇਹ ਸ਼੍ਰੀ ਰਾਧਾ ਕ੍ਰਿਸ਼ਨ ਦਾ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦਾ ਪਹਿਲਾ ਦੌਰਾ ਹੈ। ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਨੇ ਅਗਨੀਵੀਰਾਂ ਨੂੰ ਸਿੱਖਿਆ ਅਤੇ ਹੁਨਰ ਵਿਕਾਸ ਰਾਹੀਂ ਸਮਰੱਥ ਬਣਾਉਣ ਲਈ ਅੰਮ੍ਰਿਤਸਰ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਇੱਕ ਸਮਝੌਤੇ 'ਤੇ ਦਸਤਖਤ ਕੀਤੇ ਨੇ। ਇਸ ਪਹਿਲਕਦਮੀ ਦਾ ਉਦੇਸ਼ ਅਗਨੀਵੀਰਾਂ ਦੀ ਅਕਾਦਮਿਕ ਯੋਗਤਾ, ਪੇਸ਼ੇਵਰ ਯੋਗਤਾ ਅਤੇ ਲੰਮੇ ਸਮੇਂ ਦੀਆਂ ਕਰੀਅਰ ਸੰਭਾਵਨਾਵਾਂ ਨੂੰ ਵਧਾਉਣਾ ਹੈ ਤਾਂ ਜੋ ਫੌਜੀ ਅਤੇ ਸਿਵਿਲੀਅਨ ਦੋਵਾਂ ਖੇਤਰਾਂ ਵਿੱਚ ਲਾਹੇਵੰਦ ਹੁਨਰ ਪ੍ਰਾਪਤ ਕਰ ਸਕਣ। ਉਨ੍ਹਾਂ ਕੋਲ 6 ਮਹੀਨਿਆਂ ਅੰਦਰ ਪੂਰੇ ਹੋਣ ਵਾਲੇ ਡਿਪਲੋਮਾ ਪ੍ਰੋਗਰਾਮਾਂ ਅਤੇ 3 ਸਾਲਾਂ ਵਿੱਚ ਪੂਰੇ ਹੋਣ ਵਾਲੇ BA, BCA ਅਤੇ BCOM ਵਰਗੇ ਡਿਗਰੀ ਪ੍ਰੋਗਰਾਮਾਂ ਤੱਕ ਪਹੁੰਚ ਦਾ ਮੌਕਾ ਹੋਏਗਾ। ਪੰਜਾਬ ਦੇ ਮਾਝਾ ਇਲਾਕੇ ਲਈ ਇੱਕ ਇਤਿਹਾਸਕ ਪ੍ਰਾਪਤੀ ਵਜੋਂ ਭਾਰਤ ਸਰਕਾਰ ਨੇ ਲੰਮੇ ਸਮੇਂ ਤੋਂ ਲਟਕੇ ਪਏ ਕਾਦੀਆਂ ਬਿਆਸ ਰੇਲ ਲਾਈਨ ਪ੍ਰੋਜੈਕਟ ਨੂੰ ਮੁੜ ਜੀਵੰਤ ਕਰ ਦਿੱਤਾ ਹੈ। ਕੱਲ੍ਹ ਨਵੀਂ ਦਿੱਲੀ ਦੇ ਰੇਲ ਭਵਨ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ ਰੇਲਵੇ ਅਤੇ ਖੁਰਾਕ ਪ੍ਰੋਸੈਸਿੰਗ ਸਨਅਤਾਂ ਬਾਰੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਸ ਮਹੱਤਵਪੂਰਨ ਪ੍ਰੋਜੈਕਟ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਰੇਲਵੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਖੇਤਰੀ ਵਿਕਾਸ ਨੂੰ ਗਤੀ ਦੇਣ ਲਈ ਕੇਂਦਰ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਕਾਦੀਆਂ ਬਿਆਸ ਰੇਲ ਸੰਪਰਕ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੀ ਬਿੱਟੂ ਨੇ ਦੱਸਿਆ ਕਿ ਤਜਵੀਜ਼ਸ਼ੁਦਾ ਰੇਲ ਪਟੜੀ ਗੁਰਦਾਸਪੁਰ ਜ਼ਿਲ੍ਹੇ ਦੇ ਕਾਦੀਆਂ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਬਿਆਸ ਨਾਲ ਜੋੜੇਗੀ। ਕਰੀਬ 39.68 ਕਿਲੋਮੀਟਰ ਲੰਮੀ ਇਸ ਬ੍ਰੌਡਗੇਜ ਪਟੜੀ ਦੀ ਅਨੁਮਾਨਿਤ ਲਾਗਤ 1,400 ਕਰੋੜ ਰੁਪਏ ਦੇ ਕਰੀਬ ਹੋਏਗੀ। ਅਮਰੀਕਾ ਨੇ ਇਰਾਨੀ ਬੰਦਰਗਾਹਾਂ ਅਤੇ ਤੱਟਵਰਤੀ ਇਲਾਕਿਆਂ ਵਿੱਚ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ 'ਤੇ ਲੱਗੀ ਸਮੁੰਦਰੀ ਨਾਕਾਬੰਦੀ ਹਟਾ ਲਈ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਅਮਰੀਕੀ ਸੈਂਟਰਲ ਕਮਾਂਡ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿਰਦੇਸ਼ ਅਨੁਸਾਰ ਇਰਾਨ ਵਿਰੁੱਧ ਅਮਰੀਕੀ ਸਮੁੰਦਰੀ ਫੌਜ ਦੀਆਂ ਕਾਰਵਾਈਆਂ ਖਤਮ ਕਰ ਦਿੱਤੀਆਂ ਗਈਆਂ ਨੇ। ਹਾਲਾਂਕਿ ਨਾਕਾਬੰਦੀ ਹਟਾਉਣ ਦੇ ਬਾਵਜੂਦ ਅਮਰੀਕੀ ਸਮੁੰਦਰੀ ਫੌਜ ਸਮਝੌਤੇ ਦੀ ਪਾਲਣਾ ਦੀ ਨਿਗਰਾਨੀ ਕਰਨ ਲਈ ਆਸ ਪਾਸ ਤਾਇਨਾਤ ਰਹੇਗੀ। ਰਾਸ਼ਟਰਪਤੀ ਟਰੰਪ ਨੇ ਇਰਾਨ ਨਾਲ ਲਗਭਗ 4 ਮਹੀਨਿਆਂ ਦੇ ਟਕਰਾਅ ਤੋਂ ਬਾਅਦ ਸ਼ਾਂਤੀ ਸਮਝੌਤੇ ਦੇ 1 ਦਿਨ ਬਾਅਦ ਇਹ ਐਲਾਨ ਕੀਤਾ ਹੈ। ਭਾਰਤ ਨੇ ਚੀਨ ਦੇ ਗੁਆਂਗਡੋਂਗ ਵਿੱਚ ਵਿਸ਼ਵ ਟੀਮ ਸਨੂਕਰ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਫਾਈਨਲੀ ਕੁਆਲੀਫਾਈ ਕਰ ਲਿਆ ਹੈ। ਭਾਰਤ ਨੇ ਮੌਜੂਦਾ ਚੈਂਪੀਅਨ ਹਾਂਗਕਾਂਗ ਚੀਨ ਨੂੰ 3-1 ਨਾਲ ਹਰਾਇਆ। ਫੀਫਾ ਵਿਸ਼ਵ ਕੱਪ ਵਿੱਚ ਬੀਤੀ ਰਾਤ ਅਮਰੀਕਾ ਦੇ ਅਟਲਾਂਟਾ ਸਟੇਡੀਅਮ ਵਿੱਚ ਗਰੁੱਪ ਏ ਦੇ ਮੈਚ ਵਿੱਚ ਚੈੱਕ ਗਣਰਾਜ ਅਤੇ ਦੱਖਣੀ ਅਫਰੀਕਾ ਵਿਚਕਾਰ ਮੈਚ 1-1 ਗੋਲ ਨਾਲ ਬਰਾਬਰ ਰਿਹਾ। ਇਸ ਤੋਂ ਪਹਿਲਾਂ ਕੱਲ੍ਹ ਮੈਕਸੀਕੋ ਸਿਟੀ ਵਿੱਚ ਖੇਡੇ ਗਏ ਗਰੁੱਪ ਕੇ ਦੇ ਮੈਚ ਵਿੱਚ ਕੋਲੰਬੀਆ ਨੇ ਉਜ਼ਬੇਕਿਸਤਾਨ ਨੂੰ 3-1 ਨਾਲ ਹਰਾਇਆ। ਗਰੁੱਪ

ਦੇ ਮੈਚ ਵਿੱਚ ਗਾਨਾ ਨੇ ਪਨਾਮਾ ਨੂੰ 1-0 ਨਾਲ ਹਰਾ ਕੇ ਮਹੱਤਵਪੂਰਨ ਅੰਕ ਹਾਸਲ ਕੀਤਾ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਿਤਾਈ ਹੈ। ਬਿਹਾਰ, ਰਾਜਸਥਾਨ, ਉੜੀਸਾ, ਝਾਰਖੰਡ ਅਤੇ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਵੀ ਅੱਜ ਇਸੇ ਤਰ੍ਹਾਂ ਦੀ ਸਥਿਤੀ ਰਹੇਗੀ। ਪੰਜਾਬ ਵਿੱਚ ਅੱਜ ਜਲੰਧਰ 'ਚ ਸਵੇਰੇ ਬਾਰਿਸ਼ ਹੋਣ ਨਾਲ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਲਮੀ ਅਨਿਸ਼ਚਿਤਤਾਵਾਂ ਅਤੇ ਰੁਕਾਵਟਾਂ ਦਰਮਿਆਨ ਭਾਰਤ ਦੁਨੀਆ ਲਈ ਇੱਕ ਭਰੋਸੇਮੰਦ ਅਤੇ ਸਥਾਈ ਭਾਈਵਾਲ ਵਜੋਂ ਉੱਭਰ ਰਿਹਾ ਹੈ। ਸ੍ਰੀ ਮੋਦੀ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ ਤਹਿਤ 2,400 ਕਰੋੜ ਰੁਪਏ ਦੀ ਰਾਸ਼ੀ ਵੰਡਣਗੇ। ਪੰਜਾਬ ਵਿੱਚ ਇਹ ਪ੍ਰੋਗਰਾਮ 6 ਥਾਵਾਂ 'ਤੇ ਕਰਵਾਇਆ ਜਾਵੇਗਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਮੱਧ ਪ੍ਰਦੇਸ਼ ਦੇ ਓਮਕਾਰੇਸ਼ਵਰ ਵਿੱਚ ਅੰਤਰਰਾਸ਼ਟਰੀ ਸਿੱਖਲ ਸੈੱਲ ਦਿਵਸ ਮੌਕੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਅਮਰੀਕਾ ਨੇ ਈਰਾਨ ਨਾਲ ਹੋਏ ਸਮਝੌਤਿਆਂ ਤੋਂ ਬਾਅਦ ਈਰਾਨੀ ਬੰਦਰਗਾਹਾਂ ਵਿੱਚ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ 'ਤੇ ਲੱਗੀ ਸਮੁੰਦਰੀ ਨਾਕਾਬੰਦੀ ਹਟਾ ਲਈ ਹੈ ਅਤੇ ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਨੇ ਅਗਨੀਵੀਰਾਂ ਨੂੰ ਸਿੱਖਿਆ ਅਤੇ ਹੁਨਰ ਵਿਕਾਸ ਰਾਹੀਂ ਸਮਰੱਥ ਬਣਾਉਣ ਲਈ ਅੰਮ੍ਰਿਤਸਰ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਇੱਕ ਸਮਝੌਤੇ 'ਤੇ ਦਸਤਖਤ ਕੀਤੇ ਨੇ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।

0: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
1: FM ਮੈਨ 102.7 ਮੈਗਾਹਰਟਜ਼, FM ਰੇਨਬੋ ਤੁਸੀਂ ਸੁਣ ਰਹੇ ਹੋ ਆਪਣੀ ਆਜ ਅੰਸ਼ਲੀ ਦੇ ਨਾਲ 8:41 ਔਰ ਸਵੇਰ ਦੇ ਜਿਹੜੇ ਤੁਸੀਂ ਮੇਰੇ ਨਾਲ ਬਣੇ ਹੋਏ ਹੋ ਆਕਾਸ਼ਵਾਣੀ ਜਲੰਧਰ ਦੇ ਵਿੱਚ। ਔਰ ਮੈਂ ਕਿਹਾ ਜੀ ਹੁਣ ਵੇਲਾ ਹੋ ਚੁੱਕਿਆ ਥੋੜ੍ਹਾ ਜਿਹਾ ਨੱਚਣ ਟੱਪਣ ਦਾ, ਥੋੜ੍ਹਾ ਜਿਹਾ ਪੈਰਾਂ ਨੂੰ ਥਿਰਕਾਉਣ ਦਾ, ਕਿਉਂਕਿ ਅੱਡੀ ਟੱਪਾ ਪ੍ਰੋਗਰਾਮ ਦੀ ਸ਼ੁਰੂਆਤ ਹੋ ਜਾ ਰਹੀ ਹੈ ਜੀ। ਬਸ ਜੀ ਇੰਜੋਏ ਕਰੋ ਪੰਜਾਬੀ ਬੀਟ ਸੌਂਗਸ ਮੇਰੇ ਨਾਲ ਪੂਰੇ 9 ਵਜੇ ਤੱਕ, ਅਤੇ 9 ਵਜੇ ਤੋਂ ਬਾਅਦ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਤੁਹਾਡੇ ਲਈ ਆਏਗਾ ਜੀ, ਤੁਹਾਡੀ ਆਪਣੀ ਆਰ ਜੀ ਅੰਸ਼ੀ ਦੇ ਨਾਲ। ਫਿਲਹਾਲ ਆ ਜਾਓ ਜੀ ਪੰਜਾਬੀ ਬੀਟ ਸੌਂਗਸ ਦੇ ਇਸ ਸਫ਼ਰ ਦੇ ਵਿੱਚ, ਨਿਕਲਦੇ ਹਾਂ ਔਰ ਬੋਲਦੇ ਹਾਂ ਜੀ ਤਾਰਾ ਰਾਰਾ।

ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।

ਕਾਨੂੰਨੀ ਸੇਵਾਵਾਂ ਅਥਾਰਟੀ ਐਕਟ 1987 ਦੀ ਧਾਰਾ 12 ਦੇ ਤਹਿਤ ਯੋਗ ਨਾਗਰਿਕ ਮੁਫਤ ਕਾਨੂੰਨੀ ਮਦਦ ਨਿਆਬੰਧੂ ਮੋਬਾਈਲ ਐਪ ਤੇ www.probono-doj.in ਤੋਂ ਪ੍ਰਾਪਤ ਕਰ ਸਕਦੇ ਨੇ।

FMN 102.7 MHz FM Rainbow ਤੁਸੀਂ ਸੁਣ ਰਹੇ ਹੋ। ਸਵੇਰ ਦੇ 9:03 ਨੇ। ਪੇਸ਼ ਨੇ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਆਲਮੀ ਅਨਿਸ਼ਚਿਤਤਾ ਅਤੇ ਰੁਕਾਵਟਾਂ ਦਰਮਿਆਨ ਭਾਰਤ ਦੁਨੀਆਂ ਵਿਚ ਇਕ ਭਰੋਸੇਮੰਦ ਅਤੇ ਸਥਾਈ ਭਾਈਵਾਲ ਵਜੋਂ ਉਭਰ ਰਿਹਾ ਏ। ਸ੍ਰੀ ਮੋਦੀ ਅੱਜ ਨਵੀਂ ਦਿੱਲੀ ਦੇ ਵਿਚ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਤਹਿਤ 2400 ਕਰੋੜ ਰੁਪਏ ਤੱਕ ਦੀ ਰਾਸ਼ੀ ਵੰਡਣਗੇ। ਪੰਜਾਬ ਦੇ ਵਿਚ ਇਹ ਪ੍ਰੋਗਰਾਮ 6 ਥਾਵਾਂ ਤੇ ਕਰਵਾਏ ਜਾਣਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਮੱਧ ਪ੍ਰਦੇਸ਼ ਦੇ ਓਮਕਾਰੇਸ਼ਵਰ ਦੇ ਵਿਚ ਅੰਤਰਰਾਸ਼ਟਰੀ ਸਕਿੱਲਸ ASL ਦਿਵਸ ਦੇ ਮੌਕੇ ਦੇ ਉੱਤੇ ਆਯੋਜਿਤ ਇਕ ਪ੍ਰੋਗਰਾਮ ਦੇ ਵਿਚ ਹਿੱਸਾ ਲੈਣਗੇ। ਅਮਰੀਕਾ ਨੇ ਈਰਾਨ ਨਾਲ ਹੋਏ ਸਮਝੌਤੇ ਤੋਂ ਬਾਅਦ ਈਰਾਨੀ ਬੰਦਰਗਾਹਾਂ ਦੇ ਵਿਚ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਤੇ ਲੱਗੀ ਸਮੁੰਦਰੀ ਨਾਕਾਬੰਦੀ ਹਟਾ ਲਈ ਹੈ। ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਨੇ ਅਗਨੀਵੀਰਾਂ ਨੂੰ ਸਿੱਖਿਆ ਅਤੇ ਹੁਨਰ ਵਿਕਾਸ ਰਾਹੀਂ ਸਮਰੱਥ ਬਣਾਉਣ ਦੇ ਲਈ ਅੰਮ੍ਰਿਤਸਰ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਇਕ ਸਮਝੌਤੇ ਤੇ ਦਸਤਖਤ ਕੀਤੇ ਨੇ। ਕੇਂਦਰ ਸਰਕਾਰ ਦੇ ਵੱਲੋਂ ਇਤਿਹਾਸਿਕ ਕਾਦੀਆਂ ਬਿਆਸ ਰੇਲ ਪ੍ਰੋਜੈਕਟ ਨੂੰ ਮੁੜ ਜੀਵਤ ਕੀਤਾ ਗਿਆ। ਕਰੀਬ 1400 ਕਰੋੜ ਰੁਪਏ ਨਾਲ 39.68 ਕਿਲੋਮੀਟਰ ਲੰਬੀ ਬ੍ਰਾਡ ਗੇਜ ਰੇਲ ਲਾਈਨ ਬਣਾਈ ਜਾਏਗੀ। ਸੀਬੀਆਈ ਨੇ ਪੰਚਕੂਲਾ ਨਗਰ ਨਿਗਮ ਦੇ ਸਾਬਕਾ ਕਮਿਸ਼ਨਰ ਅਤੇ IAS ਅਧਿਕਾਰੀ ਰਾਮ ਕੁਮਾਰ ਸਿੰਘ ਨੂੰ ਨਿਗਮ ਤੋਂ ਸਰਕਾਰੀ ਰਕਮਾਂ ਦੀ ਹੇਰਾਫੇਰੀ ਦੇ ਮਾਮਲੇ ਦੇ ਵਿਚ ਗ੍ਰਿਫ਼ਤਾਰ ਕੀਤਾ ਏ। ਨਾਰਕੋਟਿਕਸ ਕੰਟਰੋਲ ਬਿਊਰੋ NCB ਚੰਡੀਗੜ੍ਹ ਜ਼ੋਨਲ ਯੂਨਿਟ ਅਤੇ ਚੰਡੀਗੜ੍ਹ ਪੁਲਿਸ ਨੇ ਇਕ ਸਾਂਝੇ ਆਪਰੇਸ਼ਨ ਦੇ ਵਿਚ ਖਰੜ ਤੋਂ ਇਕ ਵਕੀਲ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਏ। ਉਹ ਪਾਕਿਸਤਾਨ ਸਥਿਤ ਡਰੱਗ ਸਿੰਡੀਕੇਟ ਨਾਲ ਜੁੜੇ ਡਰੱਗ ਤਸਕਰੀ ਨੈਟਵਰਕ ਦਾ ਹਿੱਸਾ ਸੀ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਨਵੀਂ ਦਿੱਲੀ ਦੇ ਵਿਚ ਗਰਜ ਚਮਕ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਏ। ਭਾਰਤ ਨੇ ਚੀਨ ਦੇ ਗੁਆਂਗਡੋਂਗ ਦੇ ਵਿਚ ਵਿਸ਼ਵ ਟੀਮ ਸਨੂਕਰ ਚੈਂਪੀਅਨਸ਼ਿਪ ਦੇ ਫਾਈਨਲਸ ਲਈ ਕੁਆਲੀਫਾਈ ਕਰ ਲਿਆ ਏ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

ਨਿੱਕੀ ਜੀ ਆਵਾਜ਼ ਤੋਂ ਪਤਾ ਲੱਗ ਹੀ ਗਿਆ ਹੋਣਾ ਕਿ ਲੈ ਕੇ ਹਾਜ਼ਰ ਹੋ ਚੁੱਕੀ ਹਾਂ ਜੀ ਮੈਂ ਤੁਹਾਡੀ ਆਪਣੀ ਆਸੀਅੰਸ ਲਈ ਤੁਹਾਡਾ ਆਪਣਾ ਪ੍ਰੋਗਰਾਮ ਜਿੱਥੇ ਕਿ ਗੱਲਾਂ ਹੁੰਦੀਆਂ ਨੇ ਦਿਲ ਤੋਂ ਦਿਲ ਤੱਕ ਦੀਆਂ। ਸੋ ਸਾਡੀਆਂ ਮੇਰੀਆਂ ਤੁਹਾਡੀਆਂ ਦਿਲਾਂ ਦੀਆਂ ਗੱਲਾਂ ਜਿਹੜੀਆਂ ਨੇ ਨਾ ਉਹ ਇੱਥੇ ਸਾਂਝਾ ਹੁੰਦੀਆਂ ਨੇ ਔਰ ਆ ਸਾਡੇ ਸਿਰਫ ਦਿਲਾਂ ਦੀਆਂ ਗੱਲਾਂ ਨਹੀਂ ਰਹਿ ਜਾਂਦੀਆਂ ਉਹ ਬਾਕੀ ਹੋਰ ਲੋਕਾਂ ਤੱਕ ਵੀ ਪਹੁੰਚ ਜਾਂਦੀਆਂ ਨੇ ਜਿਹੜੀਆਂ ਕਿ ਅਸੀਂ ਪਹੁੰਚਾਉਣਾ ਵੀ ਚਾਹੁੰਦੇ ਹਾਂ। ਸੋ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਸ਼ੁਰੂ ਹੋ ਗਿਆ ਜੀ। ਇਸ ਪ੍ਰੋਗਰਾਮ

ਵਿੱਚ ਤੁਸੀਂ ਕਰਦੇ ਹੋ ਜੀ ਆਪਣੇ ਭਾਵਾਂ ਨੂੰ ਬਿਆਨ, ਆਪਣੇ ਦਿਲ ਦੇ ਜਿਹੜੀਆਂ ਗੱਲਾਂ ਨੇ ਉਹਨੂੰ ਸਾਡੇ ਨਾਲ ਸਾਂਝਾ ਕਰਦੇ ਹੋ। ਤਾਂ ਮੈਂ ਕਿਹਾ ਜੀ ਆ ਜਾਓ ਜੀ ਫਟਾਫਟ ਭੇਜ ਦਿਓ ਜੀ ਮੈਸੇਜ ਆਪਣੇ, ਔਰ 98 55 10 10 27 ਨੰਬਰ 'ਤੇ ਤੁਸੀਂ ਕਰਨਾ ਜੀ ਮੈਨੂੰ ਮੈਸੇਜ। ਮੈਸੇਜ ਕਰਨਾ ਕੋਈ ਵੀ ਤੁਹਾਡਾ ਹੁਨਰ ਹੈ, ਕਲਾਕਾਰੀ ਹੈ, ਔਰ ਜਿੱਥੇ ਵੀ ਤੁਸੀਂ ਰਹਿੰਦੇ ਹੋ ਉੱਥੋਂ ਦੀ ਕੋਈ ਖਾਸ ਗੱਲ ਹੈ ਮੈਂ ਕਿਹਾ, ਤਾਂ ਉਹ ਤਾਂ ਜ਼ਰੂਰ ਤੁਸੀਂ ਬੋਲ ਕੇ ਲਿਖ ਕੇ ਜਿੱਦਾਂ ਵੀ ਭੇਜਣਾ ਚਾਹੁੰਦੇ ਹੋ ਜ਼ਰੂਰ ਭੇਜਿਓ। ਆਡੀਓ ਮੈਸੇਜ ਕਰ ਸਕਦੇ ਹੋ, ਟੈਕਸਟ ਮੈਸੇਜ ਕਰ ਸਕਦੇ ਹੋ, ਕਈ ਲਿਸਨਰ ਦੋਸਤਾਂ ਨੂੰ ਵੀਡੀਓ ਮੈਸੇਜ ਵੀ ਕਰਦੇ ਨੇ, ਸੋ ਕਰ ਦਿਓ ਜੀ, ਕਰ ਦਿਓ, ਮੋਸਟ ਵੈਲਕਮ ਹੈ ਜੀ ਇਸ ਪ੍ਰੋਗਰਾਮ ਦੇ ਵਿੱਚ। ਔਰ 102.7 ਮੈਗਾ ਹਰਟਸ ਆਕਾਸ਼ਵਾਣੀ ਜਲੰਧਰ ਦੇ ਸਰੋਤੇ ਮੈਨੂੰ ਸੁਣ ਰਹੇ ਨੇ, ਪਰ ਨਾਲ ਦੀ ਨਾਲ ਅੰਮ੍ਰਿਤਸਰ ਵਾਲੇ ਵੀ ਸਾਡੇ ਨਾਲ ਜੁੜੇ ਹੋਏ ਨੇ। ਸੋ 103.6 ਮੈਗਾ ਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤੇ ਵੀ ਸਾਡੇ ਨਾਲ ਜੁੜੇ ਹੋਏ ਨੇ ਪ੍ਰੋਗਰਾਮ ਨਿਊਜ਼ ਔਨ ਏਅਰ ਐਪ ਦੇ ਰਾਹੀਂ ਵੀ ਕਈ ਲਿਸਨਰ ਦੋਸਤ ਸੁਣ ਰਹੇ ਹੋਣਗੇ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਨਮਸਕਾਰ ਜੀ, ਪ੍ਰੋਗਰਾਮ ਦੇ ਵਿੱਚ ਤੁਹਾਡਾ ਵੀ ਸਵਾਗਤ ਹੈ ਜੀ। ਔਰ ਅੱਜ ਨਾ ਮੈਂ ਕਿਹਾ ਜੀ ਮੈਂ ਗੱਲਬਾਤ ਕਰਦੇ ਹਾਂ ਨਾ, ਅਸੀਂ ਪੰਜਾਬ ਦੇ ਵਿੱਚ ਰਹਿੰਦੇ ਹਾਂ, ਹੈ ਨਾ, ਪੰਜਾਬ ਦੇ ਵਿੱਚ ਰਹਿੰਦਿਆਂ ਹੋਇਆ ਸਾਡੀਆਂ ਕਿੰਨੀਆਂ ਅਲੱਗ ਅਲੱਗ ਅਸੀਂ ਉਪ ਭਾਸ਼ਾਵਾਂ ਦੇ ਵਿੱਚ ਗੱਲ ਕਰਦੇ ਹਾਂ। ਅਸੀਂ ਦੁਆਬੇ ਵਾਲੀ ਸਾਈਡ ਰਹਿੰਦੇ ਹਾਂ, ਦੁਆਬੀ ਭਾਸ਼ਾ ਬੋਲਦੇ ਹਾਂ, ਅੰਮ੍ਰਿਤਸਰ ਮਾਝੀ ਬੋਲੀ ਜਾਂਦੀ ਹੈ, ਹੈ ਨਾ, ਮਾਝੀ, ਪੁਆਧੀ, ਦੁਆਬੀ, ਕਿੰਨੀਆਂ ਸਾਰੀਆਂ ਭਾਸ਼ਾਵਾਂ ਜਿਹੜੀਆਂ ਨੇ, ਪਰ ਹੈ ਤਾਂ ਸਾਡੀ ਪੰਜਾਬੀ ਹੈ, ਪੰਜਾਬੀ ਦੇ ਵਿੱਚ ਵੀ ਅਸੀਂ ਵੱਖਰੀ ਭਾਸ਼ਾ ਦੇ ਵਿੱਚ ਗੱਲ ਕਰ ਲੈਂਦੇ ਹਾਂ। ਮੈਂ ਕਿਹਾ ਅੱਜ ਆ ਜਾਓ ਅਸੀਂ ਆਪਣੀ ਭਾਸ਼ਾ ਦੇ ਵਿੱਚ ਮੈਸੇਜ ਰਿਕਾਰਡ ਕਰਕੇ ਭੇਜਣਾ, ਜੇਕਰ ਸਾਡੇ ਅੰਮ੍ਰਿਤਸਰ ਵਾਲੇ ਨੇ ਤਾਂ ਅੰਮ੍ਰਿਤਸਰ ਵਾਲੇ ਬਸ ਸਾਨੂੰ ਮੈਸੇਜ ਕਰਕੇ ਭੇਜੋ, ਔਰ ਬਾਕੀ ਜੇਕਰ ਬਾਹਰ ਦੇ ਕੋਈ ਨੇ ਤਾਂ ਉਹ ਵੀ ਸਾਨੂੰ ਜਿਹੜਾ ਹੈ ਮੈਸੇਜ ਰਿਕਾਰਡ ਕਰਕੇ ਭੇਜ ਸਕਦੇ ਨੇ। ਔਰ ਇੱਕ ਗੱਲ ਹੋਰ ਮੈਂ ਕਿਹਾ ਜ਼ਰੂਰ ਸਾਂਝਾ ਕਰਿਓ ਅੱਜ ਗੱਲ, ਜੇਕਰ ਤੁਸੀਂ ਪ੍ਰੋਗਰਾਮ ਮੇਰਾ ਸੁਣਿਆ ਹੋਏਗਾ ਗੁੱਡ ਮਾਰਨਿੰਗ ਜਲੰਧਰ, ਤਾਂ ਉਸਦੇ ਵਿੱਚ ਗੱਲ ਹੋਈ ਸੀ ਕਰੀਅਰ ਇਨ ਫੋਰਨ ਲੈਂਗੁਏਜ, ਪਰ ਅਸੀਂ ਫੋਰਨ ਲੈਂਗੁਏਜ ਦੀ ਗੱਲ ਨਹੀਂ ਕਰਦੇ, ਸਾਨੂੰ ਆਪਣੀ ਪੰਜਾਬੀ ਤੋਂ ਇਲਾਵਾ ਕੋਈ ਹੋਰ ਭਾਸ਼ਾ ਆਉਂਦੀ ਹੈ, ਕੋਈ ਹੋਰ ਭਾਸ਼ਾ ਜਾਣਦੇ ਹੋ, ਜਿੱਦਾਂ ਕਿ ਮੈਨੂੰ ਡੋਗਰੀ ਆਉਂਦੀ ਹੈ, ਤੁਹਾਨੂੰ ਅਗਰ ਆਉਂਦੀ ਹੈ ਡੋਗਰੀ ਜਾਂ ਕੋਈ ਹੋਰ ਭਾਸ਼ਾ ਆਉਂਦੀ ਹੈ ਤਾਂ ਤੁਸੀਂ ਉਹ ਜ਼ਰੂਰ ਮੈਨੂੰ ਦੱਸਿਓ, ਔਰ ਜੇਕਰ ਉਹਦੇ ਵਿੱਚ ਮੈਸੇਜ ਰਿਕਾਰਡ ਕਰਕੇ ਭੇਜ ਸਕਦੇ ਹੋ ਤਾਂ ਉਹ ਵੀ ਵੈਲ ਐਂਡ ਗੁੱਡ ਹੈ ਜੀ, ਉਹ ਤਾਂ ਹੋਰ ਵੀ ਵਧੀਆ, ਮੈਂ ਕਿਹਾ ਚਾਰ ਸ਼ਾਨ ਉੱਥੇ ਹੀ ਲੱਗ ਜਾਣੀ ਹੈ। ਫਟਾਫਟ ਭੇਜੋ ਮੈਨੂੰ ਮੈਸੇਜ, ਫਟਾਫਟ ਕਰੋ ਜੀ, ਇਸ ਪ੍ਰੋਗਰਾਮ ਦਾ ਆਗਾਜ਼ ਆਪਣੇ ਸੋਹਣੇ ਸੋਹਣੇ ਮੈਸੇਜ ਦੇ ਨਾਲ, ਸੋਹਣੀ ਸੋਹਣੀ ਆਵਾਜ਼ਾਂ ਦੇ ਨਾਲ, ਸਿਰਫ ਹੈਲੋ ਹਾਏ ਗੁੱਡ ਮਾਰਨਿੰਗ ਲਿਖ ਕੇ ਨਹੀਂ ਭੇਜਣਾ, ਸਟ੍ਰਿਕਟ ਇੰਸਟਰਕਸ਼ਨ ਹੈਗੀਆਂ ਮੇਰੇ ਵੱਲੋਂ ਤੁਹਾਨੂੰ, ਤੁਸੀਂ ਸਿਰਫ ਹੈਲੋ ਹਾਈ ਗੁੱਡ ਮਾਰਨਿੰਗ ਨਹੀਂ ਲਿਖ ਕੇ ਭੇਜਣਾ, ਤੁਸੀਂ ਪਿਆਰਾ 'ਚ ਕੋਈ ਵੀ ਮੈਸੇਜ ਲਿਖ ਕੇ ਭੇਜੋ, ਔਰ ਵੋਇਸ ਰਿਕਾਰਡ ਕਰਕੇ ਭੇਜੋ, ਔਰ ਮੈਂ ਕਿਹਾ ਉਹ ਫਟਾਫਟ ਮੈਸੇਜ ਜਿਹੜੇ ਨੇ ਨਾ ਉਹ ਮੈਂ ਆਪਣੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨੇ ਨੇ। 9:07 ਹੋ ਵੀ ਗਏ ਨੇ, 10 ਵਜੇ ਤੱਕ ਸਿਰਫ ਅਸੀਂ ਗੱਲਾਂ ਕਰਨੀ ਹੈ, ਕਿੰਨਾ ਥੋੜ੍ਹਾ ਟਾਈਮ ਹੈਗਾ ਸਾਡੇ ਕੋਲ, ਹੈ ਨਾ, ਬਸ ਇਸ ਥੋੜ੍ਹੇ ਟਾਈਮ ਦੇ ਵਿੱਚ ਹੀ ਅਸੀਂ ਬਹੁਤ ਸਾਰੀਆਂ ਗੱਲਾਂ ਕਰ ਲੈਣੀਆਂ ਨੇ। ਫਟਾਫਟ ਤੁਸੀਂ ਮੈਸੇਜਸ ਭੇਜਣੇ ਸਟਾਰਟ ਕਰੋ, ਜ਼ਿਆਦਾ ਲੈਂਥੀ ਵਾਲੇ ਮੈਸੇਜਸ ਨਹੀਂ ਭੇਜਣੇ, ਜ਼ਿਆਦਾ ਸ਼ੋਰਟ ਵਾਲੇ ਮੈਸੇਜਸ ਵੀ ਨਹੀਂ ਲਿਖਣੇ, ਵਿੱਚ ਵਿੱਚ ਹਿਸਾਬ ਕਿਤਾਬ ਜਿਹੜਾ ਬਰਾਬਰ ਜਿਹਾ ਹੋਣਾ ਚਾਹੀਦਾ, ਠੀਕ ਹੈ, ਜ਼ਿਆਦਾ ਲੰਬੇ ਮੈਸੇਜਸ ਵੀ ਨਹੀਂ ਭੇਜਣੇ ਆਪਾਂ। ਸੋ ਫਟਾਫਟ ਭੇਜੋ ਮੈਸੇਜ, ਜਿੱਥੇ ਰਹਿੰਦੇ ਹੋ ਉਸ ਥਾਂ ਦੀ ਖਾਸੀਅਤ ਵੀ ਦੱਸ ਸਕਦੇ ਹੋ, ਹੁਨਰ ਕਲਾ ਹੈਗੀ ਆ, ਤਾਂ ਮੈਂ ਕਿਹਾ ਫਟਾਫਟ ਮੈਸੇਜ ਭੇਜ ਦਿਓ। ਫਿਲਹਾਲ ਇਸ ਗਾਣੇ ਦੇ ਨਾਲ ਕਰਦੇ ਹਾਂ ਜੀ ਇਸ ਪ੍ਰੋਗਰਾਮ ਦੀ ਸ਼ੁਰੂਆਤ, ਔਰ ਤੁਹਾਡੀ ਆਪਣੀ ਆਰਜੀ ਅੰਸ਼ ਲਈ ਬਣੀ ਹੋਈ ਹੈ 10 ਵਜੇ ਤੱਕ ਤੁਹਾਡੇ ਨਾਲ।

ਵੀ ਸੱਜਣਾ ਫਟਾਫਟ ਮੈਸੇਜ ਕਰਦੇ ਔਰ ਮੈਸੇਜਸ ਮੈਂ ਕਿਹਾ ਜਦੋਂ ਮੇਰੇ ਤੱਕ ਆ ਗਏ ਤਾਂ ਫਟਾਫਟ ਜਿਹੜੇ ਨੇ ਨਾ ਮੈਂ ਔਨ ਏਅਰ ਵੀ ਕਰਦੇ ਨੇ। ਫਿਲਹਾਲ ਮੈਂ ਕਿਹਾ ਪ੍ਰੋਗਰਾਮ ਦੇ ਵਿੱਚ ਗੱਲ ਹੋ ਰਹੀ ਹੈ ਪੰਜਾਬ ਦੀ, ਰੋਜ਼ ਦੀ ਭਾਸ਼ਾ ਦੇ ਵਿੱਚ ਵਸਦੇ ਹਾਂ ਨਾ, ਅਤੇ ਇਹ ਜਿਹੜੀ ਭਾਸ਼ਾ ਨਾ, ਇਹ ਜਿਹੜੀ ਬੋਲੀ ਹੈ ਨਾ, ਬਹੁਤ ਮਿੱਠੀ ਹੈ, ਬਹੁਤ ਸੋਹਣੀ ਜਿਹੜੀ ਹੈ ਇਹ ਬੋਲੀ ਹੈ। ਔਰ ਮੈਂ ਕਿਹਾ ਕਈ ਵਾਰੀ ਅੱਜ ਕੱਲ੍ਹ ਆ ਸਾਡੇ ਵੀ, ਮੈਂ ਵੀ ਜਿੱਦਾਂ ਬੋਲਦੀ ਹਾਂ ਵਿੱਚ ਵਿੱਚ ਹੋ ਜਾਂਦੀ ਹੈ, ਮਿਕਸ ਹੋ ਜਾਂਦੀ ਹੈ, ਅੰਗਰੇਜ਼ੀ ਦੇ ਅੱਖਰ ਆ ਜਾਂਦੇ ਨੇ, ਜਾਂ ਫਿਰ ਅਸੀਂ ਇਹ ਕਹਿ ਲਈਏ ਕਿ ਮਾਝੀ ਦੁਆਬੀ ਮੇਰੀ ਮਿਕਸ ਹੋ ਜਾਂਦੀ ਹੈ, ਪਤਾ ਹੀ ਨਹੀਂ ਲੱਗਦਾ। ਪਰ ਦੇਖੋ ਤੁਹਾਡੀ ਵੀ ਜਿੱਥੇ ਤੁਸੀਂ ਰਹਿੰਦੇ ਹੋਵੋਗੇ ਉੱਥੇ ਕਿਹੜੀ ਭਾਸ਼ਾ, ਉੱਥੇ ਕਿਹੜੀ ਉਪ ਬੋਲੀ ਬੋਲੀ ਜਾਂਦੀ ਹੈ ਸਾਡੀ, ਔਰ ਉਹਦੇ ਬਾਰੇ ਤੁਸੀਂ ਦੱਸਣਾ। ਪੰਜਾਬੀ ਬੋਲੀ ਤਾਂ ਬੋਲੀ ਜਾਂਦੀ ਹੈ, ਪਰ ਜਿਹੜੀ ਉਪ ਬੋਲੀਆਂ ਨੇ, ਮਾਝੀ ਹੋ ਗਈ, ਦੁਆਬੀ ਹੋ ਗਈ, ਵੈਸੇ ਤਾਂ ਅਸੀਂ ਪੜ੍ਹਦੇ ਹਾਂ ਜਲੰਧਰ ਦੇ ਵਿੱਚ ਤਾਂ ਦੁਆਬੀ ਬੋਲੀ ਜਾਂਦੀ ਹੈ, ਮਲਵਈ ਹੋ ਗਈ, ਪੁਆਧੀ ਹੋ ਗਈ, ਕਿਹੜੀ ਭਾਸ਼ਾ ਚਾਹੀਦੀ, ਕਿਹੜੀ ਬੋਲੀ ਜਿਹੜੀ ਹੈ, ਉਪ ਬੋਲੀ ਜਿਹੜੀ ਹੈ ਉੱਥੇ ਬੋਲੀ ਜਾਂਦੀ ਹੈ, ਉਸ ਦੇ ਬਾਰੇ ਮੈਂ ਕਿਹਾ ਫਟਾਫਟ ਜਿਹਾ ਮੈਸੇਜ ਜਿਹੜਾ ਉਹ ਰਿਕਾਰਡ ਕਰਕੇ ਭੇਜ ਦਿਓ। ਲਿਖ ਕੇ ਮਜ਼ਾ ਨਹੀਂ ਆਉਣਾ ਹੈ ਨਾ, ਰਿਕਾਰਡ ਕਰਕੇ ਭੇਜੋ। ਔਰ ਅੱਜ ਮੈਂ ਗੱਲ ਤੁਹਾਡੇ ਨਾਲ ਚੱਲਣੀ

0: ਹੈ ਉਪ ਬੋਲੀਆਂ ਦੀ ਪੰਜਾਬ ਦੀਆਂ ਦੇ ਔਰ ਪੰਜਾਬ ਦੇ ਵਿੱਚ ਜਿਹੜਾ ਹੈ ਉਪ ਬੋਲੀਆਂ ਬੋਲੀਆਂ ਜਾਂਦੀਆਂ ਨੇ ਕਿੰਨੀਆਂ ਵੱਖਰੀਆਂ ਵੱਖਰੀਆਂ ਨੇ ਪਤਾ ਤੁਹਾਨੂੰ। ਮਾਝੀ ਜਿਹੜੀ ਹੈ ਉਹ ਪੰਜਾਬ ਦੀ ਕੇਂਦਰੀ ਅਤੇ ਮਿਆਰੀ ਭਾਸ਼ਾ ਦੇ ਵਿੱਚੋਂ ਇੱਕ ਮੰਨੀ ਜਾਂਦੀ ਹੈ। ਪੰਜਾਬ ਦੇ ਵਿੱਚ ਕਈ ਪ੍ਰਮੁੱਖ ਉਪ ਬੋਲੀਆਂ ਨੇ, ਮੁੱਖ ਤੌਰ 'ਤੇ ਭੂਗੋਲਿਕ ਖੇਤਰਾਂ ਦੇ ਕਰਕੇ ਵੱਖਰੀਆਂ ਵੰਡੀਆਂ ਜਾਂਦੀਆਂ ਨੇ, ਮਤਲਬ ਇਲਾਕੇ ਵੰਡੇ ਹੋਏ ਨੇ, ਇਲਾਕਿਆਂ ਦੇ ਵਿੱਚ ਉਸ ਹਿਸਾਬ ਨਾਲ ਜਿਹੜੀਆਂ ਸਾਡੀਆਂ ਬੋਲੀਆਂ ਵੀ ਵੰਡੀਆਂ ਗਈਆਂ ਨੇ। ਔਰ ਉਸ ਹਿਸਾਬ ਨਾਲ ਗੱਲ ਕੀਤੀ ਜਾਏ ਤਾਂ ਮਾਝੀ, ਮਲਵਈ, ਦੁਆਬੀ, ਪੋਠੋਹਾਰੀ, ਮੁਲਤਾਨੀ ਹੋ ਗਈ, ਡੋਗਰੀ ਹੋ ਗਈ, ਇਹ ਸਭ ਜਿਹੜੀਆਂ ਉਪ ਭਾਸ਼ਾ ਜਿਹੜੀ ਹੈ ਸਾਡੇ ਉਪ ਬੋਲੀਆਂ ਜਿਹੜੀਆਂ ਨੇ ਉਹ ਬੋਲੀ ਜਾਂਦੀਆਂ ਨੇ। ਔਰ ਜੇਕਰ ਜੇਕਰ ਜੇਕਰ ਬਾਈ ਗੱਲ ਕੀਤੀ ਜਾਏ ਨਾ, ਮੈਂ ਹੁਣ ਦੁਆਬੇ ਦੀ ਗੱਲ ਕੀਤੀ ਜਾਏ ਤਾਂ ਦਰਿਆ ਬਿਆਸ ਸਤਲੁਜ ਦੇ ਵਿਚਕਾਲੇ ਇਲਾਕਾ ਜਿਹੜਾ ਦੁਆਬਾ ਹੈ, ਇਸ ਦੇ ਵਿੱਚ ਦੁਆਬੀ ਬੋਲੀ ਜਾਂਦੀ ਹੈ। ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਦਾ ਜਾਂ ਫਿਰ ਸ਼ਹੀਦ ਭਗਤ ਸਿੰਘ ਦਾ ਜਿਹੜਾ ਭਗਤ ਸਿੰਘ ਨਗਰ ਦਾ ਜਿਹੜਾ ਪੂਰਾ ਇਲਾਕਾ ਜਿਹੜਾ ਨਾ, ਇਹ ਏਰੀਆ, ਸਪੈਸੀਫਿਕ ਏਰੀਆ ਜਿਹੜਾ ਹੈ, ਇੱਥੇ ਦੁਆਬੀ ਬੋਲੀ ਜਾਂਦੀ ਹੈ। ਔਰ ਗੱਲ ਕੀਤੀ ਜਾਏ ਤਾਂ ਸਾਡੀ ਮਾਝੀ ਭਾਸ਼ਾ ਦੀ, ਤਾਂ ਸਾਡੀ ਮਾਝੀ ਭਾਸ਼ਾ ਜਿਹੜੀ ਹੈ ਸੈਂਟਰਲ ਮਿਆਰੀ ਸਟੈਂਡਰਡ ਲੈਂਗੁਏਜ ਦੇ ਤੌਰ 'ਤੇ ਜਿਹੜੀ ਹੈ ਇਹ ਬੋਲੀ ਜਾਂਦੀ ਹੈ। ਅੰਮ੍ਰਿਤਸਰ ਹੋ ਗਿਆ, ਤਰਨ ਤਾਰਨ, ਗੁਰਦਾਸਪੁਰ, ਪਠਾਨਕੋਟ, ਇਹਨਾਂ ਇਲਾਕਿਆਂ ਦੇ ਵਿੱਚ ਬੋਲੀ ਜਾਂਦੀ ਹੈ ਸਾਡੀ ਮਾਝੀ ਭਾਸ਼ਾ। ਮਲਵਈ ਦੀ ਗੱਲ ਕੀਤੀ ਜਾਏ ਤਾਂ ਇਹ ਮਾਲਵਾ ਖੇਤਰ ਦੇ ਵਿੱਚ ਪ੍ਰਮੁੱਖ ਉਪ ਬੋਲੀ ਹੈ ਔਰ ਲੁਧਿਆਣਾ, ਬਠਿੰਡਾ, ਪਟਿਆਲਾ, ਮਾਨਸਾ, ਸੰਗਰੂਰ, ਫਿਰੋਜ਼ਪੁਰ, ਜਦੋਂ ਜਦੋਂ ਮੈਂ ਇਹ ਨਾਮ ਲੈ ਰਹੀ ਹਾਂ, ਲੁਧਿਆਣਾ, ਬਠਿੰਡਾ, ਪਟਿਆਲਾ, ਮਾਨਸਾ, ਸੰਗਰੂਰ, ਇਹ ਤੁਹਾਨੂੰ ਇੱਦਾਂ ਦਾ ਹੀ ਲੱਗ ਰਿਹਾ ਕਿ ਬੱਸ ਦੇ ਵਿੱਚ ਉਹ ਜਿਹੜੇ ਟਿਕਟਾਂ ਕੱਢਣ ਵਾਲੇ ਉਹ ਇੱਦਾਂ ਬੋਲ ਰਹੇ ਨੇ, ਕਿਉਂਕਿ ਮੈਂ ਆਪ ਇੱਦਾਂ ਬੋਲਦੇ ਬੋਲਦੇ ਮੈਨੂੰ ਪਤਾ ਨਹੀਂ ਕਿ ਉਹ ਵਿਚਾਰ ਆ ਗਿਆ ਕਿ ਸ਼ਾਇਦ ਮੈਂ ਇੱਦਾਂ ਨਾ ਲੱਗ ਰਹੀ ਹਾਂ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਔਰ ਤੁਸੀਂ ਫਟਾਫਟ ਮੈਂ ਕਿਹਾ ਜੀ ਕਰੋ ਮੈਸੇਜਸ, ਕਿਹਦਾ ਇੰਤਜ਼ਾਰ ਕਰ ਰਹੇ ਹੋ? ਤੁਸੀਂ FM ਰੇਨਬੋ 'ਤੇ ਸੁਣ ਰਹੇ ਹੋ ਜੀ ਦਿਲ ਆਪਣਾ ਪੰਜਾਬੀ ਪ੍ਰੋਗਰਾਮ, ਆਪਣੀ ਦਿਲ ਆਪਣਾ ਪੰਜਾਬੀ ਦੇ ਵਿੱਚ ਥੋੜ੍ਹੀ ਆਪਣੀ ਆਰਜੀ ਅੰਜਲੀ ਹੀ ਹੈਗੀ ਆ। ਔਰ ਤੁਸੀਂ ਫਟਾਫਟ ਕਰਨੇ ਨੇ ਮੈਸੇਜ, ਹੋਰ ਕਿਹੜੇ ਕਿਹੜੇ ਏਰੀਆਸ ਦੇ ਵਿੱਚ ਸਾਡੇ ਪੰਜਾਬੀ ਜਿਹੜੀ ਉਪ ਬੋਲੀ ਹੈ ਉਹ ਬੋਲੀ ਜਾਂਦੀ ਹੈ, ਉਸ ਦੇ ਬਾਰੇ ਮੈਂ ਕਿਹਾ ਤੁਹਾਨੂੰ ਜ਼ਰੂਰ ਦੱਸਣਾ, ਮੈਂ ਵੀ ਦੱਸਣਾ, ਤੁਸੀਂ ਵੀ ਦੱਸਣਾ। ਔਰ ਇੱਕ ਸਾਡੀ ਬਈ ਡੋਗਰੀ ਭਾਸ਼ਾ ਹੈ ਜਿਹੜੀ ਹੈਗੀ ਹੈ ਨਾ, ਡੋਗਰੀ ਵੀ ਬੋਲੀ ਜਾਂਦੀ ਹੈ। ਜੰਮੂ ਵਾਲੇ ਏਰੀਆਸ ਕਹਿ ਲਓ ਕਿ ਜੰਮੂ ਵਾਲੇ ਏਰੀਆਸ ਦੇ ਵਿੱਚ ਜ਼ਿਆਦਾਤਰ ਇਹ ਬੋਲੀ ਜਾਂਦੀ ਹੈ। ਪਤਾ ਕੀ ਹੈ, ਪਤਾ ਕੀ ਹੈ, ਤੁਸੀਂ ਫਟਾਫਟ ਮੈਸੇਜਸ ਨਹੀਂ ਕਰਦੇ, ਬਹੁਤ ਟਾਈਮ ਲਗਾ ਦਿੰਦੇ। ਨਹੀਂ ਨਹੀਂ ਜੀ, ਸਾਡੇ ਕੋਲ ਮੈਸੇਜ ਆ ਗਿਆ ਜੀ ਸਾਡੇ ਲਿਸਨਰ ਦੋਸਤਾਂ ਦਾ, ਔਰ ਕੀ ਮੈਸੇਜ ਕਰ ਰਹੇ ਨੇ, ਕੀ ਬੋਲ ਕੇ ਮੈਸੇਜ ਭੇਜਿਆ, ਆ ਜਾਓ ਸੁਣਦੇ ਹਾਂ। ਪਹਿਲਾਂ ਤੁਸੀਂ ਵੀ ਫਟਾਫਟ ਮੈਸੇਜ ਕਰ ਸਕਦੇ ਹੋ 9855-10-10-27 ਨੰਬਰ 'ਤੇ।
1: ਸਤਿ ਸ਼੍ਰੀ ਅਕਾਲ ਮੈਡਮ ਅੰਜਲੀ ਜੀ।
0: ਸਤਿ ਸ਼੍ਰੀ ਅਕਾਲ ਜੀ,
1: ਫਿਰ ਆਪਣਾ ਪੰਜਾਬੀ ਵਿੱਚ। ਮੈਂ ਬਲਵਿੰਦਰ ਸਰਾਂ, ਪਿੰਡ ਮੋਹਜਲ ਸਿੱਖਾਂ, ਜ਼ਿਲ੍ਹਾ ਹਨੂਮਾਨਗੜ੍ਹ, ਰਾਜਸਥਾਨ ਤੋਂ ਬੋਲ ਰਿਹਾ ਜੀ।
0: ਜੀ,
1: ਚੰਦ ਕੁ ਗੱਲਾਂ ਜ਼ਿੰਦਗੀ ਦੇ ਵਿੱਚ ਕੰਮ ਆਉਣੀਆਂ ਜੀ, ਸੁਣਾਉਣਾ
0: ਜੀ।
1: ਹਾਂਜੀ, ਮਿਹਨਤ ਕੀ ਰਾਹ ਪਰ ਚਲਤੇ ਰਹੋ, ਮੰਜ਼ਿਲ ਖੁਦ ਕਦਮੋਂ ਮੇਂ ਹੋਗੀ ਏਕ ਦਿਨ। ਹਾਰ ਕੋ ਪਹਿਚਾਨ ਬਣਾ ਲੋ, ਜੀਤ ਕਾ ਮਜ਼ਾ ਦੁੱਗਣਾ ਹੋਗਾ ਯਕੀਨਨ। ਜੋ ਥੱਕ ਕਰ ਵੀ ਮੁਸਕਰਾਤੇ ਹੈ, ਵਹੀ ਅਸਲੀ ਜੀਤ ਪਾਤੇ ਹੈ। ਹਰ ਮੁਸ਼ਕਿਲ ਆਸਾਨ ਹੋ ਜਾਤੀ ਹੈ, ਜਬ ਇਰਾਦੋ ਮੇਂ ਜਾਨ ਹੋਤੀ ਹੈ। ਗਿਰ ਕਰ ਵੀ ਜੋ ਉੱਠ ਜਾਤਾ ਹੈ, ਵਹੀ ਅਸਲੀ ਵਿਜੇਤਾ ਕਹਿਲਾਤਾ ਹੈ। ਵਕਤ ਚਾਹੇ ਕਿਤਨਾ ਵੀ ਸਖਤ ਹੋ, ਹੌਸਲਾ ਅਗਰ ਪੱਕਾ ਹੈ ਤੋ ਰਾਸਤਾ ਵੀ ਆਪਣੇ ਆਪ ਬਣਤਾ ਹੈ। ਹਾਂਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ।
0: ਥੈਂਕ ਯੂ ਸੋ ਮਚ ਜੀ ਮੈਸੇਜ ਭੇਜਣ ਦੇ ਲਈ। ਔਰ ਮੈਂ ਕਿਹਾ ਜੀ ਬਿਲਕੁਲ, ਜ਼ਿੰਦਗੀ ਦੀਆਂ ਕੁਛ ਛੋਟੀਆਂ ਛੋਟੀਆਂ ਗੱਲਾਂ ਨੇ, ਉਹਨਾਂ ਨੂੰ ਸਬਕ ਬਣਾ ਜ਼ਿੰਦਗੀ ਦੇ ਵਿੱਚ ਲੈਣਾ ਚਾਹੀਦਾ ਔਰ ਸਿੱਖ ਲੈਣਾ ਚਾਹੀਦਾ। ਓਕੇ ਜੀ, ਅਗਲਾ ਮੈਸੇਜ, ਖੂਬਸੂਰਤ ਸਾ ਵੋ ਪਲ ਥਾ, ਵਾਹ ਪਰ ਕਿਆ ਕਰੇਂ ਵੋ ਕਲ ਥਾ, ਆਜ ਮੁਸਕਰਾਓ ਕਿਉਂਕਿ

0: ने वाला हर पल सुंदर और उज्जवल था। ओके जी, सानू रघुवीर नगर तो दिलावर खां हसीना बानो अलीजा नायाब ते लड्डू जी दा मैसेज आया जी। अगला मैसेज किन्ना दा आया है, किन्ना दा आया है आज पहला सुन लेंदे हैं। और साडे लिसनर दोस्तों नू एक रिक्वेस्ट है जी, सानू मैसेज जड़ा है जरूर अज दा टॉपिक जड़ा है उस दे नाल जुड़िया होया भेजियो। और बस अगला मैसेज केड़ा आया, की मैसेज आया अज सुनदे हैं।
1: मैडम अंजलि जी, प्यार ते सत्कार भरी सत श्री अकाल जी। मैं हाजरा दिल अपना पंजाबी यानी के रेडियो शान पंजाबियां दे विच सुखदेव सिंह लखनपाल बस्ती शेख जनक नगर जलंधर वालों सारे सुन वाले श्रोतियां नूं प्यार भरी सत श्री अकाल जी। ते मैडम जी बहुत ही वधिया तुसीं प्रोग्राम कर रहे हो, तुहाडा अंदाज बहुत प्यारा ते परमात्मा तुहानूं चढ़दी कला विच रखे, इसे तरह सोहणे सोहणे प्रोग्राम लै के आउंदे रहो। धन्नवाद जी। ते मैडम जी, ਪੰਜਾਬੀ ਬੋਲੀ ਸਾਡੀ ਪੰਜਾਬੀ ਵਿਰਸਾ ਕਹਿੰਦੇ ਨੇ ਵੱਡਿਆਂ ਦੀ ਸਦਾ ਇੱਜ਼ਤ ਕਰਨੀ, ਝੂਠੀ ਗੱਲ ਕਦੇ ਨਾ ਕਰਨੀ, ਪਿਆਰ ਨਾ ਰਹਿਣਾ, ਜ਼ੁਲਮ ਨਾ ਸਹਿਣਾ, ਗੁਰੂ ਨਾ ਦਿਲੋਂ ਭੁਲਾਵੇ, ਪੰਜਾਬੀ ਵਿਰਸਾ ਪੰਜਾਬੀ ਵਿਰਸਾ। ਜਿਵੇਂ ਸੂਰਜ ਦੀ ਕਿਰਨ ਹਨੇਰੇ ਨੂੰ ਦੂਰ ਕਰ ਦਿੰਦੀ ਹੈ, ਉਸੇ ਤਰ੍ਹਾਂ ਸਵੇਰੇ ਵੇਲੇ ਵਾਹਿਗੁਰੂ ਦੇ ਨਾਮ ਦੀ ਯਾਦ ਮਨ ਦੇ ਹਨੇਰੇ ਨੂੰ ਦੂਰ ਕਰ ਦਿੰਦੀ ਹੈ। ਦਿਨ ਦੀ ਸ਼ੁਰੂਆਤ ਵਾਹਿਗੁਰੂ ਦੇ ਨਾਮ ਨਾਲ ਕਰੋ। ਵਾਹਿਗੁਰੂ ਜੀ। ਸੱਚੀਆਂ ਗੱਲਾਂ ਡਾਕਟਰ ਤੋਂ ਰੱਖਿਆ ਪਰਦਾ ਬਿਮਾਰੀ ਵਿਗਾੜ ਦਿੰਦਾ ਏ, ਵਕੀਲ ਤੋਂ ਰੱਖਿਆ ਪਰਦਾ ਕੇਸ ਹਰਾ ਦਿੰਦਾ ਏ, ਅਧਿਆਪਕ ਤੋਂ ਰੱਖਿਆ ਪਰਦਾ ਬੱਚਾ ਵਿਗਾੜ ਦਿੰਦਾ ਏ, ਬੱਚੇ ਦੀ ਗਲਤੀ ਤੇ ਰੱਖਿਆ ਪਰਦਾ ਬੱਚੇ ਨੂੰ ਗਲਤ ਰਾਹ ਪਾ ਸਕਦਾ ਏ, ਘਰ ਵਾਲੀ ਤੋਂ ਰੱਖਿਆ ਪਰਦਾ ਘਰ ਬਰਬਾਦ ਕਰ ਦਿੰਦਾ ਏ। ਧੰਨਵਾਦ ਜੀ। ਦਿਲ ਆਪਣਾ ਪੰਜਾਬੀ।
0: ਥੈਂਕ ਯੂ ਸੋ ਮਚ ਜੀ ਮੈਸੇਜ ਭੇਜਣ ਦੇ ਲਈ। ਔਰ ਵਾਕਈ ਹੀ ਪਰਦਾ ਕਈ ਥਾਵਾਂ 'ਤੇ ਹੋਣਾ ਚਾਹੀਦਾ, ਪਰ ਜਦੋਂ ਸਹੀ ਥਾਂ ਦੇ ਉੱਤੇ ਗਲਤ ਤਰੀਕੇ ਦੇ ਨਾਲ ਪਰਦਾ ਕੀਤਾ ਜਾਵੇ ਉਹ ਮਾੜਾ ਹੋ ਜਾਂਦਾ। ਵਕੀਲ ਤੋਂ ਨਹੀਂ ਲੁਕਾਉਣਾ ਕੁਛ, ਘਰ ਦੀ ਔਰਤ ਤੋਂ ਨਹੀਂ ਲੁਕਾਉਣਾ ਕੁਛ, ਬੱਚੇ ਦੀ ਗਲਤੀ ਹੈ ਤਾਂ ਉਹਨੂੰ ਕਿਸੇ ਅੱਗੇ ਢਿੰਡੋਰਾ ਪੱਟਣ ਦੀ ਲੋੜ ਨਹੀਂ, ਪਰ ਆਪਣੇ ਉਸਨੂੰ ਪਤਾ ਹੋਣਾ ਚਾਹੀਦਾ ਕਿ ਉਹਨੇ ਕੀ ਗਲਤੀ ਕੀਤੀ ਹੈ, ਉਸ ਦੇ ਬਾਰੇ ਪਤਾ ਹੋਣਾ ਚਾਹੀਦਾ।

0: ਮੈਥਸ ਦੇ ਮਾਸਟਰ ਨੇ ਆਪਣੀ ਮੰਗੇਤਰ ਜਿਹੜੀ ਹੈ ਉਹਨਾਂ ਨੂੰ ਚਿੱਠੀ ਵਿੱਚ ਲਿਖਿਆ 12.9999 ਮੰਗੇਤਰ ਨੇ ਪੁੱਛਿਆ ਬਈ ਕੀ ਲਿਖਿਆ ਮਾਸਟਰ ਜੀ ਕਹਿੰਦਾ ਤੇਰਾ ਹੋਣੇ ਲਗਾ ਪਵਨ ਲਿੰਬਾ ਜੀ ਨੇ ਸਾਨੂੰ ਮੈਸੇਜ ਕੀਤਾ ਜੀ ਅਮਰਪੁਰਾ ਫਜ਼ਿਲਕਾ ਤੋਂ ਇਹ ਗੁਜ਼ਰਦੇ ਹੋਏ ਦਿਨ ਢਲਦੀ ਹੋਈ ਉਮਰ ਦੱਸਦੀ ਹੈ ਕਿ ਜ਼ਿੰਦਗੀ ਜੀ ਲਈ ਜਾਏ ਤਾਂ ਬਿਹਤਰ ਹੈ, ਦੁੱਖਾਂ ਦਾ ਖਤਮ ਹੋਣਾ ਤਾਂ ਸਿਰਫ ਇੱਕ ਧੋਖਾ ਹੈ ਜੀ। ਰਾਮ ਸਰੂਪ ਜੀ ਨੇ ਸਾਨੂੰ ਇਹ ਮੈਸੇਜ ਕੀਤਾ ਜੀ। ਰਾਮ ਸਰੂਪ ਅਰੋੜਾ ਜੀ ਚੌਂਕ ਚਿੱਲੀਆਂ ਸੁਲਤਾਨਪੁਰ ਲੋਧੀ ਤੋਂ ਮੈਸੇਜ ਆਇਆ ਜੀ। ਅਗਲਾ ਮੈਸੇਜ ਕਿਹਨਾਂ ਦਾ ਆਇਆ ਹੈ ਅੱਜ ਸੁਣਦੇ ਹਾਂ।
1: ਹਾਂਜੀ ਵੀ ਬੇਟਾ ਜੀ, ਸਾਰੇ ਦੋਸਤਾਂ ਨੂੰ, ਸਾਡੀ ਭੈਣ ਰੁਲਾ ਜੀ ਅਤੇ ਸਾਨੂੰ ਜਸਵੀਰ ਸਿੰਘ ਦੁੜਾ ਵੱਲੋਂ ਤਿਆਰ ਪਲੀ ਸਤਿ ਸ਼੍ਰੀ ਅਕਾਲ
0: ਜੀ।
1: ਸੋ ਦਿਲ ਆਪਣਾ ਪੰਜਾਬੀ ਦਿਲ ਧੜਕਣ ਹੈ ਜੀ। ਸਵੇਰ ਤੋਂ ਹੀ ਪ੍ਰੋਗਰਾਮ ਸ਼ੋ ਸੁਣ ਰਹੇ ਹਾਂ ਜੀ ਤੁਹਾਡਾ। ਜੋ ਤੁਸੀਂ ਏ ਆਈ ਬਾਰੇ ਜ਼ਿਕਰ ਕੀਤਾ, ਏ ਆਈ ਦੀ ਗੱਲ ਕਰ ਲਓ ਜਾਂ ਸਾਈਬਰ ਕ੍ਰਾਈਮ ਦੀ ਜਾਂ ਕਿ ਬੱਚਿਆਂ ਦੇ ਮੋਬਾਈਲ ਦੀ, ਦੇਖੋ ਕੋਈ ਵੀ ਚੀਜ਼ ਹੈ ਜਦੋਂ ਕੋਈ ਚੀਜ਼ ਹੱਦ ਤੋਂ ਵੱਧ ਜਾਏ ਉਸਨੂੰ ਕੰਟਰੋਲ ਕਰਨਾ ਬੜਾ ਹੀ ਔਖਾ ਹੈ। ਇਸ ਨੂੰ ਗੰਭੀਰਤਾ ਨਾਲ ਸੋਚਣ ਦੀ ਜ਼ਰੂਰਤ ਹੈ, ਰੱਬ ਹੀ ਰੱਖਾ ਹੈ। ਸੋ ਡਾਕਟਰ ਰਣਜੀਤ ਸਿੰਘ ਉਹਨਾਂ ਜੋ ਜਾਣਕਾਰੀਆਂ ਦਿੱਤੀਆਂ ਬਹੁਤ ਹੀ ਪਸੰਦ ਆਈਆਂ, ਮਨ ਨੂੰ ਲੱਗੀਆਂ ਕਿ ਜੋ ਕਿ ਹਾਊਸ ਮੇਕਰ ਲੇਡੀਜ਼ ਯਾਨੀ ਕਿ ਔਰਤ ਦਾ ਜ਼ਿੰਦਗੀ 'ਚ ਕੀ ਰੋਲ ਹੈ, ਇਸ ਨੂੰ ਸੋਚਣ ਸਮਝਣ ਦੀ ਬਹੁਤ ਹੀ ਜ਼ਰੂਰਤ ਹੈ। ਜਿਸ ਕਿ ਅੱਜ ਦੇ ਸਮੇਂ 'ਚ ਅਜੇ ਬਹੁਤ ਘਾਟ ਹੈ। ਸਰਕਾਰ ਨੇ ਕਾਨੂੰਨ ਬਣਾਏ ਹੈ

0: ਪਰ ਉਹਨਾਂ ਨੂੰ ਵੀ ਜਾਣਨ ਦੀ ਲੋੜ ਹੈ। ਸੋ ਹਰ ਇੱਕ ਨੂੰ ਇਸ ਚੀਜ਼ ਬਾਰੇ ਜ਼ਰੂਰ ਜਾਗਰੂਕ ਹੋਣਾ ਚਾਹੀਦਾ ਹੈ। ਸੋ ਅੰਜਲੀ ਪਤਾ ਜੀ, ਮੇਰਾ ਬਚਪਨ ਦਾ ਇੱਕ ਦੋਸਤ ਹੈ ਮਨਜੀਤ ਸਿੰਘ, ਜੋ ਕਿ ਪਰਿਵਾਰ ਅਕਸਰ ਉਹ ਐਫ ਐਮ ਰੇਨਬੋ ਘਰ ਸੁਣਦੇ ਆ। ਮੈਂ ਉਹਨੂੰ ਕਾਫੀ ਜ਼ੋਰ ਲਗਾਇਆ ਪਰ ਉਹ ਮੈਸੇਜ ਕਰਨ ਤੋਂ ਝਿਜਕਦੇ ਆ, ਸ਼ਰਮਾਉਂਦੇ ਆ। ਉਹਨਾਂ ਨੂੰ ਨੰਬਰ ਦਿੱਤਾ ਔਰ ਉਹਨਾਂ ਨੂੰ ਮਸ਼ਹੂਰ ਕੀਤਾ, ਸ਼ਾਇਦ ਉਹ ਵੀ ਜ਼ਰੂਰ ਸ਼ਾਮਿਲ ਹੋਣਗੇ। ਸੋ ਮੈਂ ਸਭ ਦੀ ਤੰਦਰੁਸਤੀ ਮੰਗਦਾ ਹੋਇਆ, ਮਿੰਟੂ ਚੰਦੇੜ ਜੀ ਉਹਨਾਂ ਦੀ ਵੀ ਸਭ ਦੀ ਤੰਦਰੁਸਤੀ ਮੰਗਦਾ, ਸੁੱਖ ਮੰਗਦਾ ਜੀ। ਮੈਂ ਜਸਵੀਰ ਸਿੰਘ ਦੂੜਾ ਜੀ, ਧੰਨਵਾਦ, ਸਾਰੇ ਰਾਜ ਨੂੰ ਖੁਸ਼ ਰਹੋ ਜੀ।
1: ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ ਜੀ ਮੈਸੇਜ ਭੇਜਣ ਦੇ ਲਈ ਔਰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ। ਜੀ ਤੁਹਾਡੇ ਜਿਹੜੇ ਦੋਸਤ ਨੇ ਨਾ, ਉਹਨਾਂ ਨੂੰ ਫਟਾਫਟ ਤੁਸੀਂ ਕਹਿ ਦਿਓ ਕਿ ਉਹ ਮੈਸੇਜ ਭੇਜਣ, ਉਹ ਫਟਾਫਟ ਮੈਸੇਜ ਭੇਜਣ ਕਿ ਤੁਸੀਂ ਕਿਹੜੀ ਬੋਲੀ ਬੋਲਦੇ ਹੋ, ਕਿੱਥੇ ਰਹਿੰਦੇ ਹੋ, ਜਿੱਥੇ ਉੱਥੇ ਕਿਹੜੀ ਬੋਲੀ ਬੋਲੀ ਜਾਂਦੀ ਹੈ, ਉਪ ਬੋਲੀ ਜਿਹੜੀ ਪੰਜਾਬੀਆਂ ਦੀ ਹੈਗੀ ਹੈ। ਔਰ ਇਸ ਤੋਂ ਇਲਾਵਾ ਤੁਸੀਂ ਹੋਰ ਕੋਈ ਜੇਕਰ ਬੋਲੀ ਜਾਣਦੇ ਹੋ, ਭਾਸ਼ਾ ਜਾਣਦੇ ਹੋ, ਤਾਂ ਉਸ ਦੇ ਬਾਰੇ ਵੀ ਜ਼ਰੂਰ ਇਸ ਮੈਸੇਜ ਦੇ ਵਿੱਚ ਜ਼ਿਕਰ ਕਰਿਓ। ਸਾਰੇ ਸਾਡੇ ਲਿਸਨਰ ਦੋਸਤਾਂ ਨੂੰ ਬਸ ਬਈ ਫਟਾਫਟ ਮੈਸੇਜ ਭੇਜ ਦਿਓ, ਕਿਉਂਕਿ ਸਾਡੇ ਨੂੰ ਹੋਣ ਵਾਲੇ ਨੇ, ਪਤਾ ਲੱਗਿਆ ਤੁਹਾਨੂੰ ਅੱਧਾ ਘੰਟਾ ਨਿਕਲ ਵੀ ਜਾਂਦਾ ਗੱਲਾਂ ਕਰਦੇ ਕਰਦੇ। ਚਾਰ ਜਣੇ ਬੈਠੇ ਹੋਣ ਨਾ, ਪਤਾ ਨਹੀਂ ਲੱਗਦਾ ਕਿੰਨਾ ਟਾਈਮ ਨਿਕਲ ਗਿਆ। ਬਾਕੀ ਜਦੋਂ ਦਿਲਾਂ ਤੋਂ ਦਿਲਾਂ ਦੀ ਸਾਂਝ ਹੁੰਦੀ ਹੈ ਤਾਂ ਪਤਾ ਨਹੀਂ ਲੱਗਣਾ ਚਾਹੀਦਾ। ਫਿਲਹਾਲ ਅਗਲਾ ਮੈਸੇਜ ਕਿਹੜਾ ਆਇਆ ਜੀ, ਆ ਜਾਓ ਪਹਿਲਾਂ ਸੁਣਦੇ ਹੀ ਲੈ ਜਾਂਦੇ ਹਾਂ।
2: ਦੇਖੋ ਅੰਬਰ ਤੇ ਕਿਵੇਂ, ਦੇਖੋ ਅੰਬਰ ਤੇ ਕਿਵੇਂ ਬਦਲੀ ਛਾਈ ਹੋਈ ਏ, ਇਧਰ ਐਫ ਐਮ ਰੇਨਬੋ ਤੇ ਅੱਜ ਮੈਡਮ ਅੰਜਲੀ ਆਈ ਹੋਈ ਏ, ਮੈਡਮ ਅੰਜਲੀ ਆਈ ਹੋਈ ਏ। ਹੋਰ ਥੋੜੀ ਜਿਹਾ ਦੋ ਕਲੈਨਾ ਜੀ। ਕਹਿੰਦੇ ਨੇ ਕਿ ਪਿਆਰ ਮੁਹੱਬਤ ਵੰਡਿਆ ਵੱਧ ਜਾਂਦਾ ਹੈ, ਕਹਿੰਦੇ ਨੇ ਪਿਆਰ ਮੁਹੱਬਤ ਵੰਡਿਆ ਵੱਧ ਜਾਂਦਾ ਹੈ। ਕਿਰਤ ਕਮਾਈ ਦਾ ਕਮਾਇਆ ਧਨ ਦੌਲਤ, ਦਾਨ ਕੀਤਿਆਂ ਵੀ ਵੱਧ ਜਾਂਦਾ ਹੈ, ਦਾਨ ਕੀਤਿਆਂ ਵੀ ਵੱਧ ਜਾਂਦਾ ਹੈ। ਉਂਝ ਭਾਵੇਂ ਦੁਨੀਆਂ ਕਰੋੜ ਵੱਸਦੀ, ਉਂਝ ਭਾਵੇਂ ਦੁਨੀਆਂ ਕਰੋੜ ਵੱਸਦੀ, ਇੱਕ ਚੰਗੀ ਔਲਾਦ ਕਰਕੇ ਮਾਪਿਆਂ ਦਾ ਰੋਹਬ ਬਿਨਾਂ ਵਧਾਇਆ ਵੱਧ ਜਾਂਦਾ ਹੈ, ਬਿਨਾਂ ਵਧਾਇਆ ਵੱਧ ਜਾਂਦਾ ਹੈ। ਸੋ ਰਲ ਮਿਲ ਕੇ ਜੋ ਵੀ ਹੈ ਨਾ, ਆਪਾਂ ਪੇਰੈਂਟਸ ਦੀ ਆਪਣੀ ਸੇਵਾ ਕਰਨੀ ਆ, ਬੁਰੇ ਲੋਕਾਂ ਤੋਂ ਬੁਰੀਆਂ ਆਦਤਾਂ ਤੋਂ ਆਪਾਂ ਦੂਰ ਰਹਿਣਾ ਜਿੰਨਾ ਵੀ ਯੂਥ ਹੈ। ਬਾਕੀ ਜਿੰਨੇ ਮੇਰੇ ਭੈਣ ਭਰਾ ਨੇ ਸਾਰੇ ਹੀ ਮੈਸੇਜ ਬਹੁਤ ਵਧੀਆ ਕਰਦੇ ਨੇ, ਸਾਰੇ ਮੇਰੇ ਨਾਲ ਸਿਆਣੇ ਨੇ। ਸੋ ਮੈਂ ਇਹੀ ਗੁਜ਼ਾਰਿਸ਼ ਕਰਦਾ ਹਾਂ, ਮਾੜੀਆਂ ਆਦਤਾਂ, ਮਾੜੇ ਵਿਚਾਰ, ਮਾੜੇ ਲੋਕਾਂ ਤੋਂ ਦੂਰ ਰਹਿਣ ਦੀ ਇੱਕ ਰਿਕੁਐਸਟ ਕਰਦਾ ਹਾਂ ਸਭ ਨੂੰ। ਥੈਂਕ ਯੂ ਵੈਰੀ ਮੱਚ,
1: ਥੈਂਕ ਯੂ ਸੋ ਮਚ ਜੀ ਮੈਸੇਜ ਭੇਜਣ ਦੇ ਲਈ ਔਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ, ਆਪਣੇ ਵਿਚਾਰ ਭੇਜਣ ਦੇ ਲਈ। ਬੁਰਾਈ ਬੜੀ ਮੀਠੀ ਹੈ, ਉਸਕੀ ਚਾਹਤ ਕਮ ਨਹੀਂ ਹੋਤੀ, ਸੱਚਾਈ ਬੜੀ ਕੜਵੀ ਹੈ, ਸਬਕੋ ਹਜ਼ਮ ਨਹੀਂ ਹੋਤੀ। ਕੀ ਤੇ ਮਾਨ ਸੰਗਰੂਰ ਤੋਂ ਸਾਨੂੰ ਇਹ ਮੈਸੇਜ ਕਰ ਰਹੇ ਨੇ ਬਈ। ਕੀ ਤੇ ਮਾਨ ਜੀ ਨੇ ਸਾਨੂੰ ਮੈਸੇਜ ਹਿੰਦੀ ਵਿੱਚ ਲਿਖ ਕੇ ਭੇਜਿਆ, ਆਪਣਾ ਨਾਮ ਪੰਜਾਬੀ ਵਿੱਚ ਲਿਖ ਕੇ ਭੇਜਿਆ। ਪੰਜਾਬੀ ਵਿੱਚ ਲਿਖ ਦਿੰਦੇ ਸਮਝ ਆ ਜਾਂਦਾ ਮੈਨੂੰ। ਹਾਂ ਚਲੋ ਜੀ, ਮੈਸੇਜਸ ਜਿਹੜੇ ਨੇ ਨਾ ਬਹੁਤ ਸਾਰੇ ਲਿਸਨਰ ਦੋਸਤਾਂ ਦੇ ਆ ਰਹੇ ਨੇ ਸਾਨੂੰ ਔਰ ਅਕਸਰ ਤੁਹਾਡੀ ਕੀਤੀ ਹੋਈ ਚਲਾਕੀ ਤਾਂ ਪਤਾ, ਤੁਹਾਡੇ ਨਾਲ ਦੇ ਨੂੰ ਪਤਾ ਹੁੰਦਾ ਉਹ ਗੱਲ ਵੱਖਰੀ ਹੈ ਕਿ ਉਹ ਸਾਂਝ ਅਤੇ ਪਿਆਰ ਕਰਕੇ ਬੋਲਦੇ ਨਹੀਂ ਨੇ। ਅਮਰਜੀਤ ਜੱਸਲ ਪ੍ਰੇਮ ਮਾਰਕੀਟ ਬਠਿੰਡਾ ਤੋਂ ਸਾਨੂੰ ਇਹ ਮੈਸੇਜ ਕਰ ਰਹੇ ਨੇ ਔਰ ਮੈਸੇਜ ਅਗਲਾ ਆ ਗਿਆ ਜੀ, ਕਿਹੜਾ ਹੈ, ਆ ਜਾਓ ਸੁਣਦੇ ਹਾਂ।
3: ਨਮਸਕਾਰ ਮੈਡਮ ਜੀ, ਸਾਡਾ ਜ਼ਿਲ੍ਹਾ ਸ੍ਰੀ ਗੰਗਾਨਗਰ ਰਾਜਸਥਾਨ ਤੋਂ ਬੋਲਦੇ ਹਾਂ ਅਸੀਂ। ਮਾਰੇ ਤੋਂ ਵੀ ਬਾਗੜੀ ਵੀ ਬੋਲੇ, ਪੰਜਾਬੀ ਵੀ ਬੋਲੇ, ਹਰਿਆਣਵੀ ਵੀ ਬੋਲੇ, ਕਿਉਂਕਿ ਮਾਰੋ ਏਰੀਓ ਦੇਖੋ ਪੰਜਾਬ ਬੋਰਡਰ ਪਰ ਹੈ ਔਰ ਮਾਰੀ ਛੋਟੀ ਮੋਟੀ ਰਿਸ਼ਤੇਦਾਰੀਆਂ ਹਰਿਆਣੇ ਮੇਂ ਵੀ ਹੈ। ਤੋ ਮਾਰੇ ਮੰਨ ਲਿਓ ਹਰਿਆਣਵੀ ਵੀ ਬੋਲੇ, ਪੰਜਾਬੀ ਵੀ ਬੋਲੇ ਔਰ ਰਾਜਸਥਾਨੀ ਵੀ। ਜੈਸਲਮੇਰ ਜੋਧਪੁਰ ਚਲੇ ਜਾ ਤੋ ਬੁਨੇ ਮਾਰਵਾੜੀ, ਫਿਰ ਮਾਰੇ ਮੰਨ ਲਿਓ ਰਾਜਸਥਾਨ ਕੇ ਪਰਲੇ ਹਿੱਸੇ ਚਲੇ ਜਾ ਜੈਪੁਰ ਸਾਈਡ ਮੈਂ,

0: ਮੈਂ ਕਿ ਜੀ ਮੈਂ ਕਿਹਾ ਆ ਜਾਓ ਜੀ ਆ ਜਾਓ ਫਟਾਫਟ ਜਿਹੜੇ ਮੈਸੇਜਸ ਨੇ ਨਾ ਉਸ ਦੇ ਰਾਹੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਜਾਓ ਕਿਉਂਕਿ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਆਉਣਾ ਤੁਹਾਡੇ ਮੈਸੇਜਸ ਨਾਲ ਆਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਮੈਸੇਜਸ ਜਿਹੜੇ ਨੇ ਉਹ ਆਏ ਨੇ। ਅਗਲਾ ਮੈਸੇਜ ਸਾਡੇ ਕੋਲ ਕਿਹੜਾ ਆਇਆ ਹੈ ਉਹ ਪਹਿਲਾਂ ਸੁਣਦੇ ਹਾਂ ਕਿ ਪੜ੍ਹਾਂ, ਆਪਸ਼ਨ ਤੁਸੀਂ ਦੱਸ ਦਿਓ। ਆਹ ਉਂਗਲੀ ਚੂਜ਼ ਕਰ ਲਓ। ਹਾਂ ਠੀਕ ਹੈ ਚਲੋ ਮੈਂ ਸੁਣਾ ਦਿੰਦੀ ਹਾਂ ਮੈਸੇਜ। ਚਲੋ ਜੀ ਮੈਸੇਜ ਤੁਹਾਨੂੰ ਸੁਣਾਉਂਦੇ ਹਾਂ ਕਿਹੜਾ ਮੈਸੇਜ ਆਇਆ। ਆ ਗਿਆ ਜੀ।
1: ਹੈਲੋ ਅੰਜਲੀ ਮੈਡਮ ਜੀ, ਵੈਰੀ ਗੁੱਡ ਮਾਰਨਿੰਗ।
0: ਗੁੱਡ ਮਾਰਨਿੰਗ ਜੀ,
1: ਸਾਰੇ ਦੋਸਤਾਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਨਮਸਕਾਰ। ਮੈਡਮ ਜੀ ਅੱਜ ਦਾ ਟੌਪਿਕ ਹੈਗਾ ਵੈ ਲੈਂਗੁਏਜ, ਭਾਸ਼ਾ, ਫਿਰ ਪੰਜਾਬੀ ਭਾਸ਼ਾ। ਪਹਿਲੇ ਤਾਂ ਮੈਂ ਤੁਹਾਡੇ ਨਾਲ ਆਪਣੀ ਭਾਸ਼ਾ ਚ ਗੱਲ ਕਰਦੀ ਹਾਂ, ਫਿਰ ਮੈਂ ਤੁਹਾਡੇ ਨਾਲ ਕਰੂੰਗੀ ਤੁਹਾਡੀ ਭਾਸ਼ਾ ਵਿੱਚ ਗੱਲ। ਮੇਰੀ ਭਾਸ਼ਾ ਇਹ ਹੈ ਕਿ ਮੈਂ ਹਰਿਆਣੇ ਤੋਂ ਸੀ ਤੇ ਮੇਰੀ ਜਿਹੜੀ ਭਾਸ਼ਾ ਸੀ ਉਹ ਹਿੰਦੀ ਸੀ, ਹਿੰਦੀ ਵਿੱਚ ਮੈਂ ਤੁਹਾਡੇ ਨਾਲ ਗੱਲ ਕਰਦੀ ਹਾਂ। ਅਜੀਬ ਬਾਤ ਹੈ ਨਾ, ਕੁਛ ਲੋਕ ਹਮਾਰੀ ਜ਼ਿੰਦਗੀ ਮੇ ਆਤੇ ਹੈ, ਹਮੇ ਹੱਸਣਾ ਸਿਖਾਤੇ ਹੈ, ਜੀਣਾ ਸਿਖਾਤੇ ਹੈ, ਔਰ ਫਿਰ ਇੱਕ ਦਿਨ ਚਲੇ ਜਾਤੇ ਹੈ, ਲੇਕਿਨ ਜਾਤੇ ਜਾਤੇ ਆਪਣੀ ਯਾਦੇ ਛੋੜ ਜਾਤੇ ਹੈ, ਜੋ ਉਮਰ ਭਰ ਸਾਥ ਰਹਿਤੀ ਹੈ। ਇਨਸਾਨ ਚਲਾ ਜਾਤਾ ਹੈ, ਲੇਕਿਨ ਉਸਕੀ ਬਾਤੇ, ਉਸਕੀ ਹੱਸੀ ਔਰ ਉਸਕੇ ਸਾਥ ਬਿਤਾਏ ਹੋਏ ਪਲ ਦਿਲ ਮੇ ਕਭੀ ਨਹੀਂ ਜਾਤੇ। ਕੁਛ ਰਿਸ਼ਤੇ ਖਤਮ ਹੋ ਜਾਤੇ ਹੈ, ਲੇਕਿਨ ਉਨਕੀ ਯਾਦੇ ਕਭੀ ਨਹੀਂ ਜਾਤੇ। ਮੈਡਮ ਜੀ ਇਹ ਤਾਂ ਹੋ ਗਈ ਹਿੰਦੀ ਭਾਸ਼ਾ ਸਾਡੀ, ਜਿਹੜੀ ਮੈਂ ਹਰਿਆਣੇ ਤੋਂ ਹਾਂ। ਹੁਣ ਆ ਗਈ ਸਾਡੀ ਪੰਜਾਬੀ ਭਾਸ਼ਾ। ਪਹਿਲੇ ਤਾਂ ਅਸੀਂ ਪੰਜਾਬੀ, ਦੂਜਾ ਸਾਡਾ ਸ਼ਹਿਰ ਪੰਜਾਬੀ, ਤੀਸਰਾ ਸਾਡੀ ਦਿਲ ਆਪਣਾ ਪੰਜਾਬੀ, ਦਿਲ ਆਪਣਾ ਪੰਜਾਬੀ। ਅਸੀਂ ਸਾਰੇ ਪੰਜਾਬੀ ਹਾਂ, ਸਾਡੀ ਠੇਠ ਭਾਸ਼ਾ ਹੁਣ ਹੋ ਗਈ ਹੈ ਪੰਜਾਬੀ। 30 ਸਾਲ ਹੋ ਗਏ ਮੈਰਿਜ ਨੂੰ, ਮੈਰਿਜ ਤੋਂ ਬਾਅਦ ਮੈਂ ਆਪਣੀ ਭਾਸ਼ਾ ਹਿੰਦੀ ਛੋੜ ਕੇ ਪੰਜਾਬ ਦੀ ਮਿੱਠੀ, ਬਹੁਤ ਹੀ ਮਿੱਠੀ, ਖੰਡ ਨਾਲੋਂ ਮਿੱਠੀ ਭਾਸ਼ਾ ਪੰਜਾਬੀ। ਮੈਨੂੰ ਪੰਜਾਬੀ ਬਹੁਤ ਵਧੀਆ ਲੱਗਦੀ ਹੈ। ਕਾਸ਼ ਮੈਨੂੰ ਲਿਖਣੀ ਆਉਂਦੀ ਤੇ ਤੁਹਾਨੂੰ ਮੈਂ ਲਿਖ ਕੇ ਵੀ ਦਿਖਾਉਂਦੀ ਮੈਡਮ ਜੀ, ਤੇ ਪੜ੍ਹਨੀ ਤਾਂ ਮੈਂ ਹੁਣ ਸ਼ੁਰੂ ਕਰ ਦਿੱਤੀ ਹੈ, ਬੋਲਣੀ ਤਾਂ ਮੈਨੂੰ ਰੇਡੀਓ ਨੇ ਸਿਖਾ ਹੀ ਦਿੱਤੀ ਹੈ ਮੈਡਮ ਜੀ, ਤੇ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ। ਸਵੇਰੇ ਤੁਸੀਂ ਪ੍ਰੋਫੈਸਰ ਮਯੰਕ ਆਨੰਦ ਜੀ ਨਾਲ ਭਾਸ਼ਾਵਾਂ ਬਾਰੇ ਸਾਰੀ ਗੱਲ ਕੀਤੀ, ਲੈਂਗੁਏਜ ਬਾਰੇ ਸਾਰੀ ਗੱਲ ਕੀਤੀ, ਤੇ ਮੌਸਮ ਵੀ ਬਹੁਤ ਵਧੀਆ ਵਾ, ਤੁਸੀਂ ਵੀ ਵਧੀਆ ਆਏ ਹੋ। ਸ਼ੁੱਕਰਵਾਰ ਦਾ ਦਿਨ ਬਹੁਤ ਸ਼ੁਭ ਦਿਨ ਮੈਡਮ ਜੀ, ਤੇ ਮੈਂ ਤੁਹਾਡੀ ਆਪਣੀ ਕਿਰਨ ਨਰੂਲਾ, ਗ੍ਰੀਨ ਪਾਰਕ, ਕਪੂਰਥਲਾ।
0: ਥੈਂਕ ਯੂ ਸੋ ਮਚ ਜੀ ਕਿਰਨ ਜੀ, ਤੁਹਾਡਾ ਮੈਸੇਜ ਆਉਂਦਾ ਨਾ ਸਾਡੇ ਚਿਹਰੇ ਤੇ ਆਟੋਮੈਟਿਕਲੀ ਮੁਸਕੁਰਾਹਟ ਜਿਹੜੀ ਹੈ ਨਾ ਉਹ ਆ ਜਾਂਦੀ ਹੈ। ਬਾਕੀ ਦੇਖੋ ਤੁਸੀਂ ਹਿੰਦੀ ਇੰਨੀ ਸੋਹਣੀ ਬੋਲਦੇ ਹੋ, ਫਿਰ ਵੀ ਤੁਸੀਂ ਹੁਣ ਪੰਜਾਬੀ ਪੜ੍ਹਨੀ ਸਿੱਖ ਲਈ ਹੈ, ਲਿਖਣੀ ਕੋਈ ਗੱਲ ਨਹੀਂ, ਆ ਜਿਓ ਮੈਂ ਸਿਖਾ ਦਾਂਗੀ, ਟੈਨਸ਼ਨ ਨਹੀਂ ਕੋਈ ਗੱਲ, ਅਸੀਂ ਸਿਖਾ ਦਾਂਗੇ, ਪੰਜਾਬੀ ਬਹੁਤ ਸੋਹਣੀ ਬੋਲਦੇ ਹੋ ਤੁਸੀਂ। ਔਰ ਇਹ ਸਾਨੂੰ ਅਗਲਾ ਮੈਸੇਜ ਵੀ ਆ ਗਿਆ ਜੀ। ਮੈਡਮ ਅੰਜਲੀ ਜੀ ਨਮਸਕਾਰ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਅੱਜ ਰਾਸ਼ਟਰੀ ਪਠਨ ਦਿਵਸ ਹੈ, ਹਰ ਵਿਅਕਤੀ ਹਰ ਵਿਦਿਆਰਥੀ ਨੂੰ ਪੁਸਤਕ ਪੜ੍ਹਨੀ ਚਾਹੀਦੀ ਹੈ। ਡਿਜੀਟਲ ਪੜ੍ਹਨ ਦੀ ਬਜਾਏ ਸਾਨੂੰ ਅਸਲ ਕਿਤਾਬਾਂ ਪੜ੍ਹਨਾ ਬਹੁਤ ਜ਼ਿਆਦਾ ਜ਼ਰੂਰੀ ਹੈ, ਜੋ ਕਿ ਗਿਆਨ ਸਾਨੂੰ ਮੂਲ ਪੁਸਤਕ ਪੜ੍ਹਨ ਨਾਲ, ਕਿਤਾਬ ਪੜ੍ਹਨ ਨਾਲ ਮਿਲਦਾ ਹੈ। ਜੋ ਮਜ਼ਾ ਆਉਂਦਾ ਹੈ ਉਹ ਔਨਲਾਈਨ ਨਹੀਂ ਮਿਲਦਾ ਜੀ। ਸਾਨੂੰ ਵਧੀਆ ਵਧੀਆ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਨੇ, ਸਾਨੂੰ ਜ਼ਿੰਦਗੀ ਜੀਵਨੀਆਂ, ਬਾਇਓਪਿਕ ਜਿਹੜੀਆਂ ਬੁੱਕਸ ਹੁੰਦੀਆਂ ਨੇ ਉਹ ਸਾਨੂੰ ਪੜ੍ਹਨੀਆਂ ਚਾਹੀਦੀਆਂ, ਜੀਵਨੀਆਂ ਪੜ੍ਹਨੀਆਂ ਚਾਹੀਦੀਆਂ ਨੇ, ਕਿਸੇ ਮਹਾਤਮਾ ਜੀ ਦੀ, ਕਿਸੇ ਚੰਗੇ ਵਿਅਕਤੀ ਦੀ, ਗੁਰੂ ਨਾਨਕ ਦੇਵ ਜੀ ਦੀ, ਗੁਰੂ ਗੋਬਿੰਦ ਸਾਹਿਬ ਜੀ ਦੀ, ਗੁਰੂ ਅਰਜਨ ਦੇਵ ਜੀ ਦੀ, ਔਰ ਸਰੋਜਨੀ ਨਾਇਡੂ ਦੀ, ਸੁਭਾਸ਼ ਚੰਦਰ ਬੋਸ ਜੀ, ਭਗਤ ਸਿੰਘ, ਉਹਨਾਂ ਦੇ ਸਾਥੀਆਂ ਬਾਰੇ ਪੜ੍ਹਨਾ ਚਾਹੀਦਾ ਹੈ। ਗੁੱਡ ਬੁੱਕਸ ਆਰ ਔਲਵੇਜ਼ ਇੰਪੋਰਟੈਂਟ ਇਨ ਆਰ ਲਾਈਫ। ਥੈਂਕ ਯੂ ਜੀ। ਮਿਰਜ਼ਾਪੁਰ ਕੁਰਕਸ਼ੇਤਰ ਤੋਂ ਸਾਨੂੰ ਇਹ ਮੈਸੇਜ ਆਇਆ ਸੀ ਜਸ਼ਪਾਲ ਧੀਮਾਨ ਜੀ ਦਾ, ਧਰਮ ਪਤਨੀ ਸ਼੍ਰੀਮਤੀ ਕ੍ਰਿਸ਼ਨਾ ਧੀਮਾਨ ਔਰ ਸਾਰੀ ਧੀਮਾਨ ਫੈਮਿਲੀ ਦੇ ਵੱਲੋਂ। ਬਾਕੀ ਡਿਜੀਟਲ ਅੱਜ ਟਾਈਮ ਦੇ ਉੱਤੇ ਅਸੀਂ ਡਿਜੀਟਲ ਬੁੱਕਸ ਪੜ੍ਹਦੇ ਹਾਂ, ਮੰਗਵਾ ਵੀ, ਮਤਲਬ ਅਸੀਂ ਪੇਮੈਂਟ ਕਰ ਦਿੰਦੇ ਹਾਂ, ਉਹ ਸਾਡੇ ਤੱਕ ਬੁੱਕ ਉੱਦਾਂ ਡਿਜੀਟਲ ਬੁੱਕਸ ਪਹੁੰਚ ਜਾਂਦੀਆਂ ਨੇ, ਪਰ ਜੋ ਐਕਚੁਅਲ ਦੇ ਵਿੱਚ ਬੁੱਕਸ ਪੜ੍ਹਨ ਦਾ ਮਜ਼ਾ ਸੀਗਾ ਨਾ ਉਹ ਉੱਦਾਂ ਨਹੀਂ ਹੁੰਦਾ। ਅਸੀਂ ਜ਼ਿਆਦਾਤਰ ਦੇਖਦੇ ਹਾਂ ਜਦੋਂ ਇੱਕ ਕਿਤਾਬ ਸਾਡੇ ਕੋਲ ਆਉਂਦੀ ਹੈ ਨਾ, ਮੈਂ ਇਹ ਬੜਾ ਐਕਸਪੀਰੀਅੰਸ ਕੀਤਾ, ਇੱਕ ਵਾਰੀ ਤੁਸੀਂ ਕੋਈ ਬੁੱਕ ਪੜ੍ਹਨਾ ਸ਼ੁਰੂ ਕਰ ਦੇਣਾ ਤੁਹਾਨੂੰ ਉਹ ਕੀੜਾ ਲੱਗ ਜਾਂਦਾ, ਤੁਸੀਂ ਆਟੋਮੈਟਿਕਲੀ ਉਹਨੂੰ ਫਟਾਫਟ ਖਤਮ ਕਰਕੇ ਨਾ ਦੂਸਰੀ

0: ਕੋ ਪੜ੍ਹਨ ਦੇ ਵੱਲ ਹੋ ਜਾਂਦੇ ਹੋ ਔਰ ਇਹ ਬਹੁਤ ਚੰਗੀ ਗੱਲ ਹੈ। ਅੱਜ ਕੱਲ੍ਹ ਦੇ ਬੱਚਿਆਂ ਨੂੰ ਅਸੀਂ ਦੇਖਿਆ ਕਿ ਅੱਜ ਕੱਲ੍ਹ ਦੇ ਜਿਹੜੇ ਬੱਚੇ ਨੇ ਨਾ ਉਹ ਬੁੱਕਸ ਉੱਦਾਂ ਰੀਡ ਨਹੀਂ ਕਰਦੇ, ਬਸ ਸਟੱਡੀ ਵਾਲੀਆਂ ਪੜ੍ਹਾਈ ਵਾਲੀਆਂ ਕਿਤਾਬਾਂ ਪੜ੍ਹ ਲਈਆਂ, ਉਸ ਤੋਂ ਇਲਾਵਾ ਨਹੀਂ ਪੜ੍ਹਦੇ, ਜੋ ਕਿ ਪ੍ਰੈਸ਼ਰ ਵੀ ਹੁੰਦਾ ਬੇਚਾਰਿਆਂ ਬੱਚਿਆਂ ਨੂੰ ਕੀ ਕਹਿ ਲਿਆ ਜਾਵੇ, ਹੈ ਨਾ, ਪ੍ਰੈਸ਼ਰ ਵੀ ਹੁੰਦਾ ਪੜ੍ਹਾਈ ਦਾ। ਪਰ ਨਾਲ ਦੀ ਨਾਲ ਉਹਨਾਂ ਨੂੰ ਇੱਕ ਹੈਬਿਟ ਪਾਉਣੀ ਚਾਹੀਦੀ ਹੈ, ਸਟੋਰੀ ਬੁੱਕਸ ਹੋ ਗਈਆਂ ਜਾਂ ਕੋਈ ਹੋਰ ਬੁੱਕਸ ਹੋ ਗਈਆਂ, ਉਹਨਾਂ ਨੂੰ ਉਹਦੇ ਨਾਲ ਥੋੜ੍ਹਾ ਜਿਹਾ ਲਗਾਓ, ਲਗਵਾਉਣਾ ਜ਼ਰੂਰੀ ਹੈਗਾ, ਉਹ ਅਸੀਂ ਕੋਸ਼ਿਸ਼ ਕਰ ਲਾਂਗੇ, ਹੈ ਨਾ। ਚਲੋ ਜੀ, ਕੋਈ ਗੱਲ ਨਹੀਂ। ਯਸ਼ਪਾਲ, ਜੰਮੂ ਐਂਡ ਕਸ਼ਮੀਰ, ਜ਼ਿਲ੍ਹਾ ਜੰਮੂ, ਕਹਾੜ ਵਾਲੀ, ਪਿੰਡ ਸਿਉਣੀ ਤੋਂ ਸਾਨੂੰ ਮੈਸੇਜ ਆਇਆ ਜੀ। ਬੁੱਕ ਰੀਡਿੰਗ ਡੇ ਹੈਗਾ, ਉਸ ਦੇ ਲਈ ਸਾਨੂੰ ਮੈਸੇਜ ਭੇਜਿਆ। ਪੁਸਤਕ ਗਿਆਨ ਪ੍ਰੇਰਨਾ ਸਫਲਤਾ ਕੀ ਸੱਚੀ ਸਾਥੀ ਹੈ, ਆਈਏ ਪੜ੍ਹਨੇ ਕੀ ਆਦਤ ਕੋ ਅਪਣਾਏ ਔਰ ਗਿਆਨ ਜਿਹੜਾ ਹੈ ਉਸ ਨੂੰ ਹੋਰ ਵੀ ਉਸਦੀ ਰੋਸ਼ਨੀ ਨੂੰ ਫੈਲਾਈਏ। ਵਕਤ ਓਕੇ, ਸਮਾਂ ਵੀ ਸਿਖਾਉਂਦਾ, ਟੀਚਰ ਵੀ, ਦੋਨਾਂ ਦੇ ਵਿੱਚ ਫਰਕ ਹੁੰਦਾ। ਟੀਚਰ ਸਿਖਾ ਕੇ ਇਮਤਿਹਾਨ ਲੈਂਦਾ, ਪਰ ਵਕਤ ਜਿਹੜਾ ਇਮਤਿਹਾਨ ਲੈ ਕੇ ਸਿਖਾਉਂਦਾ। ਵਾਹ ਵਾਹ ਜੀ, ਵਾਹ ਵਾਹ ਕੇ ਜੀ, ਬਹੁਤ ਡੀਪ ਗੱਲ ਹੈ। ਔਰ ਸੁਨੀਲ ਕੁਮਾਰ ਜੀ ਉਹਨਾਂ ਨੇ ਜੰਮੂ ਐਂਡ ਕਸ਼ਮੀਰ ਸਾਂਬਾ ਤੋਂ ਸਾਨੂੰ ਮੈਸੇਜ ਕੀਤਾ ਜੀ। ਥੈਂਕ ਯੂ ਸੋ ਮਚ ਜੀ ਮੈਸੇਜ ਭੇਜਣ ਦੇ ਲਈ। ਅਗਲਾ ਮੈਸੇਜ ਸਾਡੇ ਲਿਸਨਰ ਦੋਸਤਾਂ ਨੇ ਭੇਜਿਆ ਜੀ। ਕਿਹੜਾ ਮੈਸੇਜ ਆ ਗਿਆ, ਕਿਹੜਾ ਮੈਸੇਜ ਆਇਆ, ਆ ਜਾਓ ਜੀ ਸੁਣਦੇ ਹਾਂ।
1: ਸ਼ੁਕਰਾਨਾ ਸ਼ੁਕਰਾਨਾ ਸ਼ੁਕਰਾਨਾ, ਧੜਕਦੇ ਦਿਲਾਂ ਤੇ ਸੁਣਦੇ ਕੰਨਾਂ ਵਾਲਿਓ, ਸ਼ੁੱਕਰਵਾਰ ਦਾ ਨਮਨ ਸਵੀਕਾਰ ਕਰੋ ਤੇ ਪਹਿਲਾਂ ਆਪਣੇ ਰੱਬ ਦਾ ਸ਼ੁਕਰਾਨਾ ਕਰੀਏ ਕਿ ਸਾਨੂੰ ਉਹਨਾਂ ਨੇ ਜਿਉਂਦਿਆਂ ਉਠਾਇਆ ਹੈ, ਤੇ ਕਰਮ ਕਰਨ ਵਾਸਤੇ, ਲੋਕਾਂ ਦਾ ਭਲਾ ਕਰਨ ਵਾਸਤੇ ਤੇ ਜ਼ਰੂਰਤਮੰਦਾਂ ਦੀ ਜ਼ਰੂਰਤ ਪੂਰੀ ਕਰਨ ਵਾਸਤੇ ਇੱਕ ਦਿਨ ਹੋਰ ਦਿੱਤਾ ਹੈ। ਅੱਜ ਰੇਡੀਓ ਰੇਨਬੋ ਦੇ ਮੋਰਚੇ ਤੇ ਸਾਡੀ ਧੀ ਰਾਣੀ ਅੰਜਲੀ ਆਏ ਹੋਏ ਨੇ ਤੇ ਵਧੀਆ ਤੇ ਮੰਜੇ ਹੋਏ ਪ੍ਰਵਕਤਾ ਵਾਂਗੂ ਮੋਰਚਾ ਸੰਭਾਲਿਆ ਹੋਇਆ ਹੈ। ਪਰਮਾਤਮਾ ਇਹਨਾਂ ਦੀਆਂ ਲੰਮੀਆਂ ਉਮਰਾਂ ਕਰੇ ਤੇ ਊਰਜਾਵਾਨ ਬਣੇ ਰਹਿਣ। ਊੜਾ ਆਖੇ ਉਹ ਮਨ ਮੂਰਖ, ਇੱਕ ਪਲ ਨਾਮ ਨਾ ਜਪਿਆ ਈ, ਕਰ ਕਰ ਨਿੰਦਿਆ ਚੁਗਲ ਬਖੀਲੀ, ਸਿਰ ਤੇਰਾ ਨਾ ਖਪਿਆ ਈ, ਸਾਬਤ ਹੋਏ ਜੇ ਅਵਗੁਣ ਤੇਰਾ ਉਹ ਦੂਜੇ ਸਿਰ ਥਪਿਆ ਈ, ਦਾਸਣ ਦਾਸ ਉਹ ਵੇਖਣ ਹਾਰਾ ਅੰਦਰ ਤੇਰੇ ਛਪਿਆ ਈ, ਆਇਆ ਥਾ ਕਿਸ ਕਾਮ ਔਰ ਕਿਉਂ ਸੋਇਆ ਚਾਦਰ ਤਾਨ ਰੇ, ਸੁਰਤ ਸੰਭਾਲ ਆ ਗਾਫਲਾ ਤੂੰ ਆਪਣਾ ਆਪ ਪਹਿਚਾਣ ਰੇ। ਧਾਤੂਆਂ ਦੇ ਵਿੱਚੋਂ ਭਾਵੇਂ ਲੋਹਾ ਕੁਧਾਤੂ ਮੰਨਿਆ ਗਿਆ, ਐ ਜਿਹਦੇ ਅੰਦਰ ਸੋਨੇ ਦਾ ਅੰਸ਼ ਰੱਤੀ ਭਰ ਵੀ ਨਹੀਂ ਹੁੰਦਾ, ਪਰ ਪਾਰਸ ਦਾ ਸਪਰਸ਼ ਹੁੰਦਿਆਂ ਹੀ ਆਪਣੇ ਅਵਗੁਣ ਪਾਰਸ ਨੂੰ ਦੇ ਦਿੰਦਾ ਹੈ ਅਤੇ ਉਦੋਂ ਪਾਰਸ ਵੀ ਉਸਨੂੰ ਖਰਾ ਸੋਨਾ ਬਣਾ ਦਿੰਦਾ ਹੈ। ਮੂਰਖ ਦੇ ਹਿਰਦੇ ਵਿੱਚ ਕਦੀ ਵੀ ਚੇਤਨਾ ਨਹੀਂ ਆ ਸਕਦੀ ਤੇ ਨਾ ਹੀ ਗਿਆਨ ਦਾ ਚਾਨਣਾ ਹੁੰਦਾ ਹੈ, ਭਾਵੇਂ ਉਸਨੂੰ ਸਾਕਸ਼ਾਤ ਬ੍ਰਹਮਾ ਦੇ ਬਰਾਬਰ ਗੁਰੂ ਕਿਉਂ ਨਾ ਮਿਲ ਜਾਣ। ਜਿਸ ਤਰ੍ਹਾਂ ਬਾਂਸ ਨੂੰ ਫਲ ਤੇ ਫੁੱਲ ਨਹੀਂ ਲੱਗਦੇ, ਭਾਵੇਂ ਬੱਦਲ ਪਾਣੀ ਦੀ ਥਾਂ ਅੰਮ੍ਰਿਤ ਦੀ ਵਰਖਾ ਕਿਉਂ ਨਾ ਕਰ ਲੈਣ। ਕਲਯੁਗ ਕੇਵਲ ਨਾਮ ਅਧਾਰਾ, ਸਿਮਰ ਸਿਮਰ ਨਰ ਉਤਰਹੀ ਪਾਰਾ, ਬਿਨਾਂ ਕੰਮ ਕੀਤਿਆਂ ਗੁਜ਼ਾਰਾ ਨਹੀਂ, ਜਿਹੜਾ ਵੀ ਕੰਮ ਸ਼ੁਰੂ ਕਰੋ ਪ੍ਰਭੂ ਦਾ ਨਾਮ ਲੈ ਕੇ ਉਹਨੂੰ ਸਮਰਪਣ ਕਰਕੇ ਸ਼ੁਰੂ ਕਰੋ, ਆਪੇ ਬਰਕਤਾਂ ਬਰਕਤਾਂ ਪੈਣਗੀਆਂ। ਰੱਬ ਰਾਖਾ ਰੱਬ ਰਾਖਾ ਰੱਬ ਰਾਖਾ।
0: ਥੈਂਕ ਯੂ ਸੋ ਮਚ ਜੀ ਮੈਸੇਜ ਭੇਜਣ ਦੇ ਲਈ। ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਇੱਕ ਵੱਖਰੇ ਅੰਦਾਜ਼ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਔਰ ਆਪਣੇ ਵਿਚਾਰ ਜਿਹੜੇ ਨੇ ਸਾਡੇ ਨਾਲ ਸਾਂਝੇ ਕਰਨ ਦੇ ਲਈ, ਵਿਚਾਰ ਸਾਂਝੇ ਕਰਨੇ ਨੇ ਜੀ। ਕਿਹੜੀ ਉਪ ਬੋਲੀ ਜਿਹੜੀ ਹੈ ਤੁਸੀਂ ਬੋਲਦੇ ਹੋ, ਕਿਹੜੀ ਭਾਸ਼ਾ ਤੁਸੀਂ ਬੋਲਦੇ ਹੋ ਔਰ ਉਹਦੇ ਵਿੱਚ ਮੈਸੇਜ ਰਿਕਾਰਡ ਕਰਕੇ ਭੇਜਣਾ। ਅਗਲਾ ਮੈਸੇਜ ਵੈਸੇ ਕਿਹੜਾ ਆਇਆ, ਅੱਜ ਉਹ ਸੁਣਦੇ ਹਾਂ ਜੀ।
2: ਹੈਲੋ, ਸਤਿ ਸ੍ਰੀ ਅਕਾਲ ਜੀ, ਗੁੱਡ ਮਾਰਨਿੰਗ।
0: ਗੁੱਡ ਮਾਰਨਿੰਗ,
2: ਮੈਂ ਦੀਪ ਗੱਲ ਕਰ ਰਿਹਾ ਜੀ, ਮਾਨਸਾ ਜ਼ਿਲ੍ਹੇ ਵਿੱਚੋਂ, ਪਿੰਡ ਮੇਰਾ ਘਰਾਗਣਾ ਜੀ। ਤੇ ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ, ਇਹ ਲੈਂਗੁਏਜ ਦੀ ਗੱਲ ਕੀਤੀ ਗਈ ਹੈ, ਪੰਜਾਬੀ ਲੈਂਗੁਏਜ ਆ। ਤੇ ਜਿੰਨਾ ਕੁ ਮੈਨੂੰ ਪਤਾ ਜੀ, ਆਪਣਾ ਇਹ ਸਟਾਰਟਿੰਗ ਦੇ ਵਿੱਚ ਇਹ 1173 ਈਸਵੀ ਦੇ ਵਿੱਚ ਬਾਬਾ ਫਰੀਦ ਜੀ ਨੇ, ਜੋ ਆਪਣੇ ਫਾਦਰ ਆਫ ਪੰਜਾਬੀ ਲਿਟਰੇਚਰ ਕਹਿੰਦੇ ਨੇ, ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਜੀ ਇਹਦੇ ਵਿੱਚ। ਉੱਥੋਂ ਸਟਾਰਟਿੰਗ ਹੁੰਦੀ ਹੁੰਦੀ ਆਪਣੇ ਗਾਹਾਂ ਜਰਨੇਸ਼ਨ ਟੂ ਜਰਨੇਸ਼ਨ ਪਾਸ ਹੁੰਦੀ ਗਈ ਜੀ ਲੈਂਗੁਏਜ ਇਹ। ਤੇ ਆਪਾਂ ਵੀ ਅੱਜ ਕੱਲ੍ਹ ਫੇਵਰੇਟ ਭਾਸ਼ਾ ਦਾ ਪੰਜਾਬੀ ਹੈ, ਸਮਝ ਆ ਜਾਂਦੀ ਹੈ ਚੰਗੀ ਜਦੋਂ ਕੋਈ ਬੋਲਦਾ ਜਾਂ ਕੋਈ ਲਿਟਰੇਚਰ ਰੀਡ ਕਰਦੇ ਹਾਂ ਕਿਤੇ ਵੀ ਬੈਠੇ, ਤੇ ਵਧੀਆ ਆਨੰਦ ਆ ਜੀ। ਸਭ ਤੋਂ ਸੌਖੀ ਭਾਸ਼ਾ ਜੀ ਇਹ ਆਪਣੀ ਪੰਜਾਬੀ ਮਾਂ ਬੋਲੀ ਹੈ,

0: ਇਹਦੇ ਤੇ ਇੰਨਾ ਕੀ ਬੋਲਣਾ ਸੀ ਮੈਂ, ਬਾਕੀ ਮੈਂ ਗਾਣਾ ਸੁਣਨਾ ਚਾਹੁੰਦਾ ਜੀ, ਆਪਣਾ ਬੱਬੂ ਮਾਨ ਦਾ ਕੋਈ ਵੀ ਗਾਣਾ ਪਲੇ ਕਰ ਦਿਓ ਜੀ, ਥੈਂਕ ਯੂ।
1: ਚਲੋ ਜੀ, ਤੁਹਾਡੀ ਫਰਮਾਇਸ਼ਾਂ ਮੈਂ ਕਿਹਾ ਤੁਹਾਡੇ ਆਉਣ ਵਾਲੇ ਜਿਹੜੇ ਪ੍ਰੋਗਰਾਮ ਹੈ ਨਾ ਉਹਦੇ ਵਿੱਚ ਪੂਰੀਆਂ ਹੋਣਗੀਆਂ, ਇੱਥੇ ਬਸ ਮੇਰੇ ਗਾਣੇ ਚੱਲਦੇ ਨੇ। ਇੱਥੇ ਗਾਣੇ ਪਤਾ ਕੀ ਗੱਲ ਹੈ, ਇੱਥੇ ਗੱਲਾਂ ਚੱਲਦੀਆਂ ਨੇ। ਇਸ ਪ੍ਰੋਗਰਾਮ ਦੇ ਵਿੱਚ ਮੇਰੀ ਪਸੰਦ ਦੇ ਗੀਤ ਤੁਸੀਂ ਸੁਣਦੇ, ਔਰ ਅਗਲਾ ਮੈਸੇਜ ਉਹ ਮੈਂ ਜ਼ਰੂਰ ਤੁਹਾਨੂੰ ਸੁਣਾਂਗੀ, ਪਰ ਇਹਨਾਂ ਨੇ ਮੈਸੇਜ ਕੀਤਾ ਬਈ ਪੰਜਾਬੀ ਤਾਂ ਆਲਵੇਜ਼ ਸਾਡੀ ਫੇਵਰੇਟ ਹੈਗੀ ਆ, ਔਰ ਸਾਡੀ ਸਾਰਿਆਂ ਦੀ ਫੇਵਰੇਟ ਹੈ, ਪਰ ਜਿੱਥੇ ਅਸੀਂ ਰਹਿੰਦੇ ਹਾਂ ਨਾ ਉੱਥੋਂ ਦੀ ਉਪ ਬੋਲੀ ਕਿਹੜੀ ਹੈ ਉਹਦੇ ਬਾਰੇ ਤੁਸੀਂ ਮੈਸੇਜ ਕਰਨਾ ਹੈ ਸਾਨੂੰ। ਦੋਸਤੋ, ਜ਼ਿੰਦਗੀ ਦੇ ਵਿੱਚ ਕਦੇ ਵੀ ਨਾ ਕਿਸੇ ਨੂੰ ਧੋਖਾ ਨਾ ਦੇਣਾ, ਕਿਉਂਕਿ ਧੋਖੇ 'ਚ ਬੜੀ ਜਾਨ ਹੁੰਦੀ ਹੈ, ਇਹ ਘੁੰਮ ਫਿਰ ਕੇ ਵਾਪਸ ਤੁਹਾਡੇ ਕੋਲ ਪਹੁੰਚ ਜਾਂਦਾ, ਕਿਉਂਕਿ ਇਸ ਨੂੰ ਆਪਣੇ ਠਿਕਾਣੇ ਨਾਲ ਬਹੁਤ ਪਿਆਰ ਹੁੰਦਾ ਹੈ। ਸੱਚੀ ਸਹੀ ਗੱਲ ਹੈ ਨਾ। ਗਗਨ ਸੰਧੂ ਜੀ ਸੰਗਰੂਰ ਤੋਂ ਸਾਨੂੰ ਇਹ ਮੈਸੇਜ ਕਰ ਰਹੇ ਨੇ ਜੀ। ਅਗਲਾ ਮੈਸੇਜ ਵੀ ਪਹੁੰਚ ਗਿਆ ਹੈ, ਕਿਹੜਾ ਹੈ ਮੈਸੇਜ, ਕਿਹੜੇ ਦੋਸਤ ਆਏ ਨੇ। ਦਵਾਈ ਸਿਰਫ ਦਵਾਈਆਂ ਦੀਆਂ ਬੋਤਲਾਂ ਅਤੇ ਗੋਲੀਆਂ ਵਿੱਚ ਹੀ ਨਹੀਂ ਹੁੰਦੀ, ਕਸਰਤ ਦੀ ਦਵਾਈ ਹੈ, ਕਸਰਤ ਵੀ ਦਵਾਈ ਹੈ, ਸਵੇਰ ਦੀ ਸੈਰ ਵੀ ਦਵਾਈ ਹੈ, ਪਰਿਵਾਰ ਨਾਲ ਖਾਣਾ ਵੀ ਦਵਾਈ ਹੈ, ਹਾਸਾ ਮਜ਼ਾਕ ਵੀ ਦਵਾਈ ਹੈ, ਗੂੜੀ ਨੀਂਦ ਵੀ ਇੱਕ ਦਵਾਈ ਹੈ, ਦੋਸਤ ਦਾ ਸਾਥ ਦੇਣਾ ਵੀ ਦਵਾਈ ਹੈ, ਹਮੇਸ਼ਾ ਖੁਸ਼ ਰਹਿਣਾ ਵੀ ਦਵਾਈ ਹੈ, ਸਕਾਰਾਤਮਕਤਾ ਸੋਚਣਾ ਵੀ ਦਵਾਈ ਹੈ, ਨਿਯਮਿਤ ਤੌਰ 'ਤੇ ਯੋਗਾ ਕਰਨਾ ਵੀ ਦਵਾਈ ਹੈ, ਕੁਝ ਮਾਮਲਿਆਂ ਦੇ ਵਿੱਚ ਚੁੱਪੀ ਇਕਾਂਤ ਰਹਿਣਾ ਵੀ ਦਵਾਈ ਹੈ, ਪਿਆਰ ਨਾਲ ਮਿਲਾਪ ਹੋਣਾ ਵੀ ਦਵਾਈ ਹੈ, ਸਭ ਦਾ ਸਹਿਯੋਗ ਵੀ ਦਵਾਈ ਹੈ, ਇੱਕ ਚੰਗਾ ਦੋਸਤ ਯਕੀਨਨ ਦਵਾਈ ਦੀ ਦੁਕਾਨ ਹੈ ਜੀ। ਸੱਜੇ ਸਵੇਰ ਮੁਬਾਰਕ ਹੋਵੇ ਜੀ ਸਭ ਨੂੰ, ਔਰ ਇਹ ਸਾਨੂੰ ਮੈਸੇਜ ਭੇਜਿਆ ਜੀ ਹਰਜਿੰਦਰ ਸਿੰਘ ਐਂਡ ਦਵਿੰਦਰ ਕੌਰ ਜੀ ਹੋਣਾ ਨੇ, ਮਨੀ ਐਂਡ ਜਸ਼ਨ ਮੋਮੀ ਵੀ ਪੀ ਓ ਇਬਾਨ ਕਲਾਂ ਅੰਮ੍ਰਿਤਸਰ ਤੋਂ ਸਾਨੂੰ ਇਹ ਆਇਆ ਜੀ ਮੈਸੇਜ। ਔਰ ਅਗਲਾ ਇੱਕ ਮੈਸੇਜ ਆ ਗਿਆ ਜੀ, ਆਜੋ ਪਹਿਲਾਂ ਸੁਣਦੇ ਹਾਂ ਕੀ ਕਹਿੰਦੇ ਨੇ ਸਾਡੇ ਲਿਸਨਰ ਦੋਸਤ।
2: ਆਵਾਜ਼ ਦੀ ਦੁਨੀਆ ਦੇ ਦੋਸਤੋ, ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਅੰਜਲੀ ਬੇਟੀ
1: ਜੀ,
2: ਹੋਰ ਬੇਟੀ ਠੀਕ ਠਾਕ ਹੋ?
1: ਸਭ ਠੀਕ ਹੈ ਜੀ।
2: ਅੱਜ ਆਪਾਂ ਗੱਲ ਕਰਦੇ ਹਾਂ ਆਕਾਸ਼ਵਾਣੀ ਐਫਐਮ ਰੇਨਬੋ ਦੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਬਾਰੇ। ਬੇਟੀ, ਇਹ ਜਿਹੜਾ ਪ੍ਰੋਗਰਾਮ ਹੈ ਇਹ ਲੱਖਾਂ ਹੀ ਦਿਲਾਂ ਦੀ ਧੜਕਣ ਬਣ ਚੁੱਕਿਆ ਹੈ। ਸਾਨੂੰ ਤਾਂ ਨੀਂਦ ਮਸਾਂ ਆਉਂਦੀ ਹੈ ਅਤੇ ਦਿਨ ਮਸਾਂ ਚੜ੍ਹਦਾ ਹੈ ਵੀ ਕਦੋਂ 9 ਵੱਜਣ ਅਤੇ ਕਦੋਂ ਅਸੀਂ ਆਪਣਾ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਵਿੱਚ ਪਾਰਟੀਸਪੇਟ ਕਰੀਏ। ਬੇਟੀ, ਇਸ ਪ੍ਰੋਗਰਾਮ ਨੇ ਸਾਨੂੰ ਕਈ ਨਵੇਂ ਦੋਸਤ ਦਿੱਤੇ ਹੈ, ਕਈ ਨਵੀਆਂ ਭੈਣਾਂ ਵੀ ਦਿੱਤੀਆਂ, ਜਿਵੇਂ ਮੈਡਮ ਕਿਰਨ ਨਰੂਲਾ ਜੀ ਹੈ, ਉਹ ਬਹੁਤ ਸੋਹਣੇ ਟਿਪਸ ਦੱਸਦੇ ਹੈ। ਕਈ ਵਾਰ ਤਾਂ ਤੁਹਾਡੇ ਵਾਸਤੇ ਉਹ ਕੁਛ ਨਾ ਕੁਛ ਡਿਸ਼ ਤਿਆਰ ਕਰਕੇ ਖਾਣ ਨੂੰ ਵੀ ਪਰੋਸ ਦਿੰਦੇ ਹੈ। ਬੇਟੀ, ਇਹ ਇੱਕ ਪਿਆਰ ਦੀ ਨਿਸ਼ਾਨੀ ਹੈ ਅਤੇ ਇੱਕ ਸਾਡੇ ਸਪੀਦੋ ਮੰਡੀ ਜ਼ਿਲ੍ਹਾ ਜੀਂਦ ਤੋਂ ਜਸਵੀਰ ਸਿੰਘ ਅਰੋੜਾ ਸਾਹਿਬ, ਉਹ ਵੀ ਮਨਾ ਮੋਹੀ ਪਿਆਰ ਕਰਦੇ ਆ ਸਾਨੂੰ ਵੀ। ਇਹ ਦੋਸਤ ਸਾਨੂੰ ਆਕਾਸ਼ਵਾਣੀ ਐਫਐਮ ਰੇਨੂ ਨੇ ਦਿੱਤੇ ਹੈ ਅਤੇ ਅਸੀਂ ਐਫਐਮ ਰੇਨੂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਨਾਲੇ ਧੰਨਵਾਦ ਕਰਦੇ ਹਾਂ ਸਾਡੀਆਂ ਬੇਟੀਆਂ ਦਾ, ਜਿਹੜੀਆਂ ਸਾਨੂੰ ਇੱਕ ਦੂਸਰੇ ਨਾਲ ਮਿਲਣ ਦੇ ਕੋਈ ਨਾ ਕੋਈ ਨਵੀਂ ਵਿਧੀ ਬਣਾ ਦਿੰਦੀਆਂ, ਕੋਈ ਨਾ ਕੋਈ ਨਵਾਂ ਢੰਗ ਦੱਸ ਦਿੰਦੀਆਂ ਸਾਨੂੰ ਬੋਲਣ ਦਾ, ਅਤੇ ਅਸੀਂ ਬੜੇ ਹੀ ਪਿਆਰ ਨਾਲ ਇਸ ਪ੍ਰੋਗਰਾਮ ਵਿੱਚ ਪਾਰਟੀਸਪੇਟ ਕਰਦੇ ਹਾਂ। ਬੇਟੀ, ਅੱਜ ਇੰਨਾ ਹੀ। ਮੈਂ ਸਤਨਾਮ ਸਿੰਘ ਰਖਰਾ ਬਾਘਾ ਪੁਰਾਣਾ ਤੋਂ ਜੀ, ਸਤਿ ਸ੍ਰੀ ਅਕਾਲ ਦੋਸਤੋ।
1: ਥੈਂਕ ਯੂ ਸੋ ਮਚ ਜੀ ਮੈਸੇਜ ਭੇਜਣ ਦੇ ਲਈ, ਉਹ ਵਾਕਈ ਹੀ ਦਿਲਾਂ ਨੂੰ ਦਿਲਾਂ ਦੇ ਨਾਲ ਜੋੜਨ ਵਾਲਾ ਸਾਡਾ ਇਹ ਪ੍ਰੋਗਰਾਮ, ਔਰ ਵਧੀਆ ਲੱਗਦਾ ਜਦੋਂ ਸਾਡੇ ਲਿਸਨਰ ਦੋਸਤ ਜਿਹੜੇ ਨੇ ਇਸਦਾ ਹਿੱਸਾ ਬਣਦੇ ਨੇ, ਆਪਣਾ ਪਿਆਰ ਜਿਹੜਾ ਹੈ ਬੋਲ ਕੇ ਲਿਖ ਕੇ ਸਾਡੇ ਤੱਕ ਪਹੁੰਚਾ ਦਿੰਦੇ ਨੇ। ਫਿਲਹਾਲ ਸਾਡੇ ਕੋਲ ਕਿਹੜਾ ਮੈਸੇਜ ਆ ਗਿਆ ਜੀ, ਆ ਜਾਓ ਪਹਿਲਾਂ ਸੁਣਦੇ ਹਾਂ।
3: ਨਮਸਕਾਰ ਜੀ ਸਾਰੇ ਸਰੋਤਿਆਂ, ਨਮਸਕਾਰ। ਅਭੀ ਅਭੀ ਇੱਕ ਵਾਹਿਗੋ ਮੈਸੇਜ ਆਇਓ, ਮੈਂ ਬੀਬੀ ਏਰੀਆ ਬੋਲੂ, ਮਾਨਗੜ ਰਾਜਸਥਾਨ ਹੂੰ, ਤੋ ਬੜਾ ਅੱਛਾ ਲੱਗਿਓ ਵੀ ਮੇਰੇ ਏਰੀਏ ਕਾ ਭਾਈ ਹੈ ਜੀ ਕਾ ਵੀ ਜੁੜਨ ਲਾ ਕੇ ਆਏ ਪਰੋਂ ਜਲੰਧਰ ਹੂੰ, ਔਰ ਬਿਲਕੁਲ ਪੰਜਾਬ ਸਾਗਾ ਗਏ, ਮਾਰੋ ਬਹੁਤ ਪ੍ਰੇਮ ਹੈ ਜੀ, ਬਿਲਕੁਲ ਮਾਰੀ ਬੋਰਡਰ ਟੱਚ ਹੈ, ਤੋ ਸਿਰਫ ਬਾਸਾ ਹੀ ਕੋਈ ਮੱਠਾ ਕੋ ਖਾਣੋ ਪੀਣੋ ਹੈ, ਮੱਠਾ ਕੋ ਪਹਿਨਾਓ ਵੀ ਬਿਲਕੁਲ ਮਾਨਾ ਪ੍ਰੇਰਿਤ ਕਰਿਆ ਹੈ, ਇੰਝ ਸਾਗੇ ਸਾਗੇ ਮਾਰੋ ਜੀ ਕੋਈ ਏਰੀਓ ਹੈ ਮਾਨਗੜ ਕੋ ਜਾਂ ਗੰਗਾਨਗਰ ਕੋ ਕਰ ਲਿਓ ਤੇ, ਤੋ ਬਿਲਕੁਲ ਬੋਰਡਰ ਟੱਚ ਹੈ, ਤੋ ਹਰ ਚੀਜ਼ ਮੈਂ ਮਿਕਸ ਅਪ ਹੈ ਜੀ, ਹਰਿਆਣਵੀ ਕਰ ਲਿਓ ਜੀ, ਪੰਜਾਬੀ ਜੀ, ਰਾਜਸਥਾਨੀ, ਔਰ ਮਾਨਾ ਹੀ ਪਰ ਬੜੋ ਮਾਨ ਹੈ, ਬਹੁਤ ਮਾਨ ਹੈ। ਪਹਿਲਾਂ ਵੀ ਭਾਈ ਨੂੰ ਮੈਸੇਜ ਆਇਓ ਵੀ ਨਵੀਂ ਧੰਨਵਾਦ ਮੈਸੇਜ ਕਰਿਆ ਕਰੋ ਆਪਾਂ ਵੀ।

0: ਆਵਾਜ਼ ਨੂੰ ਹੀ ਸੀ, ਬਹੁਤ ਸ਼ਿੱਦਤ ਨਾਲ ਉਡੀਕਦਿਆਂ ਕਿ ਉਹ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਨ। ਅਤੇ ਮੈਡਮ ਜੀ, ਮੈਂ ਇੱਕ ਗੱਲ ਕਹਿਣ ਲੱਗਾ, ਅਗਰ ਪਸੰਦ ਆਵੇ ਤਾਂ ਧੰਨਵਾਦ ਕਰ ਦੇਣਾ। ਜਿਵੇਂ ਕਿ ਸਿਆਣੇ ਕਹਿੰਦੇ ਹਨ ਕਿ ਕਈ ਵਾਰ ਦਵਾਈ ਕੰਮ ਨਹੀਂ ਕਰਦੀ, ਦੁਆ ਕੰਮ ਕਰ ਜਾਂਦੀ ਹੈ। ਇਸ ਲਈ ਦੁਆ ਦੀ ਤਾਕਤ ਨੂੰ ਕਦੇ ਵੀ ਘੱਟ ਨਾ ਸਮਝੋ। ਇਹ ਇੱਕ ਖਮੋਸ਼ ਚੀਜ਼ ਹੈ ਅਤੇ ਤੁਹਾਡੇ ਅਸੰਭਵ ਕੰਮ ਨੂੰ ਸੰਭਵ ਬਣਾ ਦਿੰਦੀ ਹੈ, ਇਹ ਛੋਟੀ ਜਿਹੀ ਦੁਆ। ਧੰਨਵਾਦ ਸਾਰਿਆਂ ਨੂੰ, ਪਿਆਰ ਸਤਿਕਾਰ ਨਾਲ, ਸਤਿ ਸ਼੍ਰੀ ਅਕਾਲ। ਮੈਂ ਪਿੰਡ ਦੇ ਡਾਕਖਾਨਾ ਨਿਮਲਾਬਾਦ, ਨੇੜੇ ਸਫੀਦੋ ਮੰਡੀ, ਜ਼ਿਲ੍ਹਾ ਜੀਂਦ, ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ ਵਿਦ ਅਰੋੜਾ ਫੈਮਿਲੀ। ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਥੈਂਕ ਯੂ ਸੋ ਮਚ ਜੀ ਮੈਸੇਜ ਭੇਜਣ ਦੇ ਲਈ। ਔਰ ਵਾਕਈ ਹੀ ਦੁਆ ਕਿਸੇ ਦਿਲ

0: ਛੋਟੀ ਜੀ ਦੁਆ। ਧੰਨਵਾਦ ਸਾਰਿਆਂ ਨੂੰ, ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਮੈਂ ਪਿੰਡ ਤੇ ਡਾਕਖਾਨਾ ਨਿਮਣਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ ਵਿਦ ਅਰੋੜਾ ਫੈਮਿਲੀ। ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਥੈਂਕ ਯੂ ਸੋ ਮਚ ਜੀ ਮੈਸੇਜ ਭੇਜਣ ਦੇ ਲਈ। ਔਰ ਵਾਕਈ ਹੀ ਦੁਆ ਕਿਸੇ ਦਿਲ ਤੋਂ ਨਿਕਲੀ ਹੋਈ ਦੁਆ ਨਾ ਉਹ ਹਮੇਸ਼ਾ ਅਸਰ ਕਰਦੀ ਆ, ਔਰ ਹਮੇਸ਼ਾ ਹੀ ਜਿਹੜਾ ਹੈ ਉਸ ਦੁਆ ਦਾ ਅਸਰ ਹੁੰਦਾ ਹੀ ਹੈ ਜੀ। ਔਰ ਪ੍ਰੋਗਰਾਮ ਦੇ ਵਿੱਚ ਟਾਈਮ ਥੋੜ੍ਹਾ ਰਹਿ ਗਿਆ, ਸਾਡੇ ਲਿਸਨਰ ਦੋਸਤਾਂ ਨੇ ਬਹੁਤ ਸਾਰੇ ਮੈਸੇਜਸ ਜਿਹੜੇ ਨੇ ਨਾ ਉਹ ਆਏ ਨੇ। ਪੈਸੇ ਦਾ ਘਮੰਡ ਉਦੋਂ ਉਤਰਦਾ ਜਦੋਂ ਡਾਕਟਰ ਕਹਿੰਦੇ ਨੇ ਕਿ ਸਭ ਕੁਛ ਉਸ ਰੱਬ ਦੇ ਹੱਥਾਂ ਦੇ ਵਿੱਚ ਹੈ। ਉਸ ਵਾਲੇ ਇਨਸਾਨ ਨੂੰ ਆਪਣੇ ਚੰਗੇ ਬੁਰੇ ਕਰਮ ਯਾਦ ਆ ਜਾਂਦੇ ਨੇ, ਪੈਸਾ ਨਹੀਂ ਕਰਮ ਸਾਥ ਦਿੰਦਾ। ਦੁਨੀਆਂ ਦਾ ਸਭ ਤੋਂ ਅਮੀਰ ਵਿਅਕਤੀ ਵੀ ਯਮਰਾਜ ਦੇ ਸਾਹਮਣੇ ਇੱਕ ਪਲ ਦੇ ਲਈ ਇੱਕ ਪਲ ਦੀ ਮੁਹਲਤ ਮਾਫ਼ ਕਰਨਾ ਜੀ ਮੁਹਲਤ ਨਹੀਂ ਖਰੀਦ ਸਕਦਾ। ਉੱਥੇ ਜਿਹੜਾ ਹੈ ਸਿੱਕੇ ਨਹੀਂ ਚੱਲਦੇ ਨੇ, ਕਰਮ ਹੀ ਚੱਲਦੇ ਨੇ। ਸਾਨੂੰ ਮੈਸੇਜ ਭੇਜਿਆ ਜੀ ਸੰਸਾਰ ਚੰਦ ਜੰਮੂ ਕਸ਼ਮੀਰ ਤੋਂ, ਸਾਨੂੰ ਇਹ ਮੈਸੇਜ ਭੇਜਿਆ ਜੀ। ਔਰ ਅਗਲਾ ਮੈਸੇਜ ਕਿਨ੍ਹਾਂ ਦਾ ਆਇਆ ਹੈ, ਕਿਨ੍ਹਾਂ ਦਾ ਆਇਆ ਹੈ ਅਗਲਾ ਮੈਸੇਜ, ਆ ਜਾਓ ਜੀ ਸੁਣਦੇ ਹਾਂ ਫਟਾਫਟ।
2: ਸਤਿ ਸ੍ਰੀ ਅਕਾਲ ਮੈਡਮ ਜੀ।
1: ਸਤਿ ਸ੍ਰੀ ਅਕਾਲ ਜੀ,
2: ਮੈਂ ਠਾਣਾ ਸਿੰਘ ਬੋਲਦਾ ਜੀ, ਪਿੰਡ ਆਕਲੀਆ ਕਲਾਂ ਜੀ, ਜ਼ਿਲ੍ਹਾ ਬਠਿੰਡਾ। ਅਸੀਂ ਝੋਨਾ ਲਾਈ ਜਾਂਦੇ ਜੀ ਪਿੰਡ ਆਕਲੀਆ ਕਲਾਂ 'ਚ। ਅਸੀਂ 12-13 ਜਾਣੇ ਆ ਜੀ। ਤੁਹਾਡੇ ਦਿਲ ਆਪਣਾ ਪੰਜਾਬੀ ਦਾ ਪ੍ਰੋਗਰਾਮ ਬਹੁਤ ਵਧੀਆ ਢੰਗ ਨਾਲ ਚੁੱਪ ਹੋ ਕੇ ਸੁਣਦੇ ਹਾਂ ਜੀ, ਵਧੀਆ ਜੀ। ਅਤੇ ਪੰਜਾਬੀ ਆਪਣੀ ਬੋਲੀ ਪੰਜਾਬੀ ਬੋਲਦੇ ਹਾਂ ਜੀ, ਪੰਜਾਬੀ ਸੁਣਦੇ ਹਾਂ। ਠੀਕ ਹੈ ਜੀ, ਧੰਨਵਾਦ।
1: ਧੰਨਵਾਦ ਜੀ, ਥੈਂਕ ਯੂ ਸੋ ਮਚ ਜੀ। ਔਰ ਮੈਂ ਕਿਹਾ ਬਠਿੰਡੇ ਦੇ ਵਿੱਚ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ, ਉਹ ਤਾਂ ਤੁਸੀਂ ਦੱਸਿਆ ਹੀ ਨਹੀਂ ਹੈ। ਉਹ ਤਾਂ ਦੱਸਣਾ ਸੀਗਾ, ਪਰ ਚਲੋ ਕੋਈ ਗੱਲ ਨਹੀਂ, ਤੁਸੀਂ ਚੁੱਪ ਚਾਪ ਗਿਆ ਨਾ, ਚੁੱਪ ਹੋ ਕੇ ਤੁਸੀਂ ਮੈਸੇਜ ਬਸ ਸਾਨੂੰ ਕਰ ਦਿੱਤਾ ਇੱਕ ਮੈਸੇਜ, ਚੁੱਪ ਹੋ ਕੇ ਤੁਸੀਂ ਆਪਣਾ ਝੋਨਾ ਲਾਈ ਜਾਂਦੇ ਆ, ਇਹਦੇ ਵਿੱਚ ਸਾਨੂੰ ਖੁਸ਼ੀ ਆ। ਸਾਨੂੰ ਫੋਟੋ ਵੀ ਭੇਜੀ ਆ ਉਹਨਾਂ ਨੇ ਬਾਈ ਆਪਣੇ ਖੇਤਾਂ ਦੀ। ਔਰ ਅਗਲਾ ਮੈਸੇਜ, ਸਤਿ ਸ਼੍ਰੀ ਅਕਾਲ ਜੀ, ਔਰ ਭੂਗੋਲਿਕ ਇਲਾਕੇ ਰਹਿਣ ਸਹਿਣ ਸੱਭਿਆਚਾਰ ਵਿਭਿੰਨਤਾ ਦੇ ਕਾਰਨ ਖੇਤਰੀ ਬੋਲੀਆਂ ਆਪਣੀ ਹੋਂਦ ਰੱਖਦੀਆਂ ਨੇ, ਹਰੇਕ ਭਾਸ਼ਾ ਦਾ ਬੋਲੀ ਦਾ ਸਤਿਕਾਰ ਹੈ। ਤੁਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਪੰਜਾਬ ਦੀਆਂ ਉਪ ਬੋਲੀਆਂ ਇਲਾਕਿਆਂ ਦੇ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ। ਅਸੀਂ ਇਹ ਜਾਣਦੇ ਹਾਂ ਕਿ ਇਹਨਾਂ ਉਪ ਬੋਲੀਆਂ ਦੀ ਮੁੱਖ ਭਾਸ਼ਾ ਆਪਣੀ ਸਾਰਿਆਂ ਦੀ ਮਾਂ ਬੋਲੀ ਪੰਜਾਬੀ ਹੀ ਹੈ। ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ। ਮਨਜੀਤ ਸਿੰਘ ਬੱਦਲ ਪਿੰਡ ਬੱਦੋਵਾਲ ਲੁਧਿਆਣਾ ਤੋਂ ਸਾਨੂੰ ਇਹ ਮੈਸੇਜ ਆਇਆ ਜੀ। ਔਰ ਸਾਨੂੰ ਅਗਲਾ ਕਿਹੜਾ ਮੈਸੇਜ ਆਇਆ, ਤੇਰੀ ਯਾਦੋਂ ਕਿ ਬਿਨਾਂ ਜ਼ਿੰਦਗੀ ਅਧੂਰੀ ਹੈ, ਤੂੰ ਮਿਲ ਜਾਏ ਤੋ ਜੀਨੇ ਕੀ ਵਜ੍ਹਾ ਪੂਰੀ ਹੈ, ਤੇਰੇ ਚਿਹਰੇ ਕੀ ਮੁਸਕੁਰਾਹਟ ਮੇਂ ਵੋ ਜਾਦੂ ਹੈ, ਜਿਸਕੇ ਬਿਨਾਂ ਮੇਰੀ ਹਰ ਖੁਸ਼ੀ ਅਧੂਰੀ ਹੈ। ਸੁਸ਼ੀਲ ਕੁਮਾਰ ਜੀ ਪਿੰਡ ਬੱਕਰਪੁਰ ਹਰਿਆਣਾ ਤੋਂ ਸਾਨੂੰ ਇਹ ਮੈਸੇਜ ਆਇਆ ਜੀ। ਟਾਈਮ ਬਿਲਕੁਲ ਥੋੜ੍ਹਾ ਰਹਿ ਗਿਆ, ਪਰ ਜਾਂਦੇ ਜਾਂਦੇ ਮੈਂ ਕਿਹਾ ਇੱਕ ਮੈਸੇਜ ਤਾਂ ਪਾੜੀ ਦਿੰਦੀ ਹਾਂ, ਕੋਈ ਗੱਲ ਨਹੀਂ।
3: ਪੰਜਾਬ ਦੀਆਂ ਭਾਸ਼ਾ ਤਿੰਨ ਅਸਲੀ ਭਾਸ਼ਾ ਇਹ ਸੀਗੀਆਂ, ਅੰਗਰੇਜ਼ੀ ਦਾ ਫਿਰ ਬਾਅਦ ਦੇ ਵਿੱਚ ਆਈ ਹੈ, ਉਸ ਤੋਂ ਬਾਅਦ ਹੌਲੀ ਹੌਲੀ ਫਿਰ ਅੰਗਰੇਜ਼ੀ ਸਿੱਖਦੇ ਗਏ, ਤਾਂ ਅੰਗਰੇਜ਼ੀ ਸਾਨੂੰ ਹੁਣ ਆਉਂਦੀ ਨਹੀਂ, ਬਹੁਤ ਘੱਟ ਆਉਂਦੀ ਹੈ, ਅਤੇ ਕਿਉਂਕਿ 6 ਵਜੇ ਵਿੱਚ ਜਾ ਕੇ ਲੱਗਦੀ ਸੀਗੀ, ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ।
1: ਇਸੇ ਕਰਕੇ ਸ਼ਾਇਦ ਹੁਣ ਫਸਟ ਕਲਾਸ ਤੋਂ ਹੀ ਪਹਿਲੀ ਕਲਾਸ ਤੋਂ ਹੀ ਬੱਚਿਆਂ ਨੂੰ ਅੰਗਰੇਜ਼ੀ ਪੜ੍ਹਾਉਣਾ ਸ਼ੁਰੂ ਕਰ ਦਿੰਦੇ ਆ, ਕਿਉਂਕਿ ਉਹਨਾਂ ਨੂੰ ਪਤਾ ਲੱਗੇ ਕਿ ਆਪਾਂ ਅੰਗਰੇਜ਼ੀ ਦੇ ਵਿੱਚ ਟਾਈਟ ਹੈਗੇ ਹਾਂ। ਚਲੋ ਕੋਈ ਗੱਲ ਨਹੀਂ, ਸਾਨੂੰ ਵੀ 6th ਕਲਾਸ ਤੋਂ 5th ਕਲਾਸ ਤੋਂ ਹੀ ਬਣਾਉਣੀ ਸ਼ੁਰੂ ਕੀਤੀ ਸੀਗੀ, ਪਰ ਚਲੋ ਆਪਾਂ ਸਿੱਖ ਲੈਂਦੇ ਹਾਂ, ਹੌਲੀ ਹੌਲੀ ਸਿੱਖ ਲੈਂਦੇ ਹਾਂ। ਔਰ ਇੱਦਾਂ ਹੀ ਸਿੱਖਦੇ ਰਹੋ, ਜ਼ਿੰਦਗੀ ਨੂੰ ਮਾਣਦੇ ਰਹੋ, ਆਪਣੀ ਪੰਜਾਬੀ ਭਾਸ਼ਾ ਦੇ ਨਾਲ ਪਿਆਰ ਕਰਦੇ ਰਹੋ। ਬਸ ਇਸੇ ਹੀ ਮੈਸੇਜ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਨੂੰ, ਦਿਲ ਆਪਣਾ ਪੰਜਾਬੀ ਪ੍ਰੋਗਰਾਮ ਨੂੰ ਇੱਥੇ ਹੀ ਵਾਈਂਡ ਅਪ ਕਰਨਾ ਪੈਣਾ, ਕਿਉਂਕਿ ਅਗਲੇ ਆਸ਼ੇ ਤੁਹਾਨੂੰ ਐਂਟਰਟੇਨ ਕਰਨ ਦੇ ਲਈ ਸਟੂਡੀਓ ਦੇ ਵਿੱਚ ਆ ਚੁੱਕੇ ਨੇ। ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਕਰਦੀ ਹੈ ਵਾਈਂਡ ਅਪ। ਤੁਹਾਡੀ ਆਪਣੀ ਆਸ਼ੇ ਅੰਸ਼ਲੀ, ਖੁਸ਼ ਰਹੋ, ਹੱਸਦੇ ਰਹੋ, ਵੱਸਦੇ ਰਹੋ, ਜ਼ਿੰਦਗੀ ਨੂੰ ਮਾਣਦੇ ਰਹੋ, ਔਰ ਇੱਦਾਂ ਹੀ ਸਾਨੂੰ ਪਿਆਰ ਕਰਦੇ ਰਹੋ। ਟਾਟਾ ਬਾਏ ਬਾਏ ਜੀ।

my God, I just love this song and I just love his singing. Akashwani FM Rainbow Te program chal rahe Geet Bahar with me, RJ Garima. So Atif Aslam, Pakistani singer Atif Aslam di vaaz vich tusi gaana enjoy kita. You know what, Atif Aslam ne jadon realize kita ki oh singing karna chahunde hai ya fir apna apne talent de bare, singing talent de bare unhanu pata chaliya, ta oh pehla pata us to pehla ki karna chahunde si life de vich, oh cricketer banna chahunde sige. Even as a bowler select vi hoye si Pakistani under 19 cricket team de vich, jehde trials sige ohde vich select ਹੋਏ ਸੀਗੇ ਐਂਡ ਬਟ ਬਾਅਦ 'ਚ ਉਹਨਾਂ ਨੇ ਆਪਣਾ ਸਿੰਗਿੰਗ ਪੈਸ਼ਨ ਜਿਹੜਾ ਹੈ ਆਪਣਾ ਟੈਲੈਂਟ ਜਿਹੜਾ ਹੈ ਖੋਜਿਆ ਉਹਨਾਂ ਨੂੰ ਪਤਾ ਲੱਗਾ ਐਂਡ ਦੈਨ ਉਸਦੇ ਵੱਲ ਥੈਂਕ ਗੋਡ ਉਹ ਕ੍ਰਿਕਟਰ ਨਹੀਂ ਬਣੇ ਆਤਿਫ ਅਸਲਮ ਉਹ ਸਿੰਗਰ ਬਣੇ ਉਹਨਾਂ ਨੇ ਇੰਨੇ ਪਿਆਰੇ ਪਿਆਰੇ ਗਾਣੇ ਸਾਨੂੰ ਦਿੱਤੇ ਇੰਨੇ ਅਮੇਜ਼ਿੰਗ ਗਾਣੇ ਦਿੱਤੇ ਆਈ ਮੀਨ ਨਹੀਂ ਤਾਂ ਸੋਚੋ ਇੰਡੀਆ ਵਰਸਿਸ ਪਾਕਿਸਤਾਨ ਦੇ ਵਿੱਚ ਆਤਿਫ ਅਸਲਮ ਸਾਨੂੰ ਕ੍ਰੀਜ਼ 'ਤੇ ਖੇਡਦੇ ਹੋਏ ਮਿਲਦੇ ਨਹੀਂ ਸਿੰਗਿੰਗ ਇਜ਼ ਲਾਈਕ ਉਹਨਾਂ ਦੇ ਗਾਣੇ ਕਮਾਲ ਦੇ ਐਂਡ ਫਿਲਹਾਲ ਅਗਲਾ ਗਾਣਾ ਜਿਹੜਾ ਹੈ ਉਹ ਆਪਾਂ ਇੰਜੋਏ ਕਰਦੇ ਹਾਂ ਕੁਮਾਰ ਸਾਨੂੰ ਦੀ ਆਵਾਜ਼ ਦੇ ਵਿੱਚ ਆਕਾਸ਼ਵਾਣੀ ਐਫ ਐਮ ਰੇਨਬੋ 'ਤੇ ਪ੍ਰੋਗਰਾਮ ਚੱਲ ਰਿਹਾ ਗੀਤ ਬਹਾਰ ਵਿਦ ਮੀ ਆਰ ਜੇ ਗਰਿਮਾ ਸਟੇ ਟਿਊਨਡ

ਸੋ ਜੀ ਇਮਤਿਹਾਨ ਫਿਲਮ ਤੋਂ ਇਹ ਗਾਣਾ ਇੰਜੋਏ ਕੀਤਾ ਤੁਸੀਂ ਆਕਾਸ਼ਵਾਣੀ ਫਿਲਮ ਰੇਨਬੋ 'ਤੇ। ਪ੍ਰੋਗਰਾਮ ਚੱਲ ਰਿਹਾ ਗੀਤ ਬਹਾਰ ਐਂਡ ਆਰ ਜੇ ਗਰੀਮਾ ਤੁਹਾਡੇ ਨਾਲ। ਇਸ ਪ੍ਰੋਗਰਾਮ ਦੇ ਵਿੱਚ ਇੱਕ ਛੋਟੀ ਜਿਹੀ ਕਮਰਸ਼ਲ ਬ੍ਰੇਕ ਦਾ ਟਾਈਮ ਹੈ, ਉਸ ਤੋਂ ਬਾਅਦ ਇਹ ਜੋ ਪਿਆਰੇ ਪਿਆਰੇ ਗਾਣਿਆਂ ਦੀ ਲੜੀ ਹੈ ਉਹਨੂੰ ਆਪਾਂ ਜਾਰੀ ਰੱਖਾਂਗੇ। ਸਟੇ ਟਿਊਨਡ ਟੂ ਐਫ ਐਮ ਰੇਨਬੋ ਐਂਡ ਜਸਟ ਸਟੇ ਟਿਊਨਡ।

ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

ਜਿੰਨਾ ਇਹ ਅਮੇਜ਼ਿੰਗ ਅਰਿਜੀਤ ਸਿੰਘ ਨੇ ਗਾਣਾ ਗਾਇਆ ਨਾ, ਓਨਾ ਹੀ ਅਮੇਜ਼ਿੰਗ ਐਕਟ ਕੀਤਾ ਹੈ ਰਣਵੀਰ ਸਿੰਘ ਨੇ ਇਸ ਗਾਣੇ 'ਤੇ। ਆਕਾਸ਼ਵਾਣੀ ਫਿਲਮ ਰੇਨਬੋ 'ਤੇ ਪ੍ਰੋਗਰਾਮ ਚੱਲ ਰਿਹਾ ਗੀਤ ਬਹਾਰ ਵਿਦ ਮੀ ਆਰ ਜੇ ਗਰਿਮਾ। ਫਿਲਮ ਪਦਮਾਵਤ ਤੋਂ ਇਹ ਗਾਣਾ ਇੰਜੋਏ ਕੀਤਾ, ਮਤਲਬ ਰਣਵੀਰ ਸਿੰਘ ਹਰ ਰੋਲ ਨੂੰ ਕਿੰਨਾ ਕਿੰਨਾ ਡੀਪਲੀ ਸਟੱਡੀ ਕਰਕੇ ਫਿਰ ਉਸ ਤੋਂ ਬਾਅਦ ਉਹਨੂੰ ਕਿੰਨਾ ਬਿਊਟੀਫੁਲੀ ਨਿਭਾਉਂਦੇ ਨੇ। ਫਿਰ ਚਾਹੇ ਖਿਲਜੀ ਦਾ ਕਿਰਦਾਰ ਹੋਵੇ ਇਸ ਫਿਲਮ ਦੇ ਵਿੱਚ, ਜਾਂ ਫਿਰ ਰੀਸੈਂਟਲੀ ਹਮਜ਼ਾ ਦਾ ਕਿਰਦਾਰ ਹੋਵੇ ਧੁਰੰਦਰ ਦੇ ਵਿੱਚ, ਆਈ ਮੀਨ ਹੀ ਨੇਲਡ ਐਵਰੀ ਰੋਲ ਐਂਡ ਬੰਦੇ ਨੇ ਬਾਲੀਵੁੱਡ ਨੂੰ ਇੱਕ ਅਲੱਗ ਹੀ ਲੈਵਲ 'ਤੇ ਪਹੁੰਚਾ ਦਿੱਤਾ ਹੈ। ਮਤਲਬ ਰਣਵੀਰ ਸਿੰਘ ਇਜ਼ ਲਾਈਕ ਐਵਰੀਵੇਅਰ। ਓਕੇ ਐਂਡ ਫਿਲਹਾਲ ਅਗਲਾ ਗਾਣਾ ਇੰਜੋਏ ਕਰੀਏ ਇਨ ਪ੍ਰੋਗਰਾਮ ਗੀਤ ਬਹਾਰ, ਆਰ ਜੇ ਗਰੀਮਾ ਨਾਲ ਬਣੇ ਰਹੋ ਓਨਲੀ ਔਨ ਐਫ ਐਮ ਰੇਨਬੋ। ਐਂਡ ਦਿਸ ਸੌਂਗ ਇਜ਼ ਐਕਚੁਲੀ ਲਿਟਲ ਕਲਾਸੀਕਲ, ਸ਼੍ਰੇਆ ਘੋਸ਼ਾਲ ਦੀ ਆਵਾਜ਼ ਦੇ ਵਿੱਚ ਹੈ, ਸੋ ਆਪ ਥੋੜ੍ਹਾ ਸਾ ਐਕਸਟਰਾ ਇੰਜੋਏ ਕਰ ਸਕਦੇ ਹੈ ਇਸ ਗਾਣੇ ਕੋ। ਸਟੇ ਟਿਊਨਡ।

ਸਥਾਈ ਭਾਈਵਾਲ ਵਜੋਂ ਉਭਰ ਰਿਹਾ ਹੈ। ਸ੍ਰੀ ਮੋਦੀ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਤਹਿਤ 2400 ਕਰੋੜ ਰੁਪਏ ਦੀ ਰਾਸ਼ੀ ਵੰਡਣਗੇ। ਪੰਜਾਬ ਵਿੱਚ ਇਹ ਪ੍ਰੋਗਰਾਮ 6 ਥਾਵਾਂ ਤੇ ਕਰਾਇਆ ਜਾਵੇਗਾ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਮੱਧ ਪ੍ਰਦੇਸ਼ ਦੇ ਓਮਕਾਰੇਸ਼ਵਰ ਵਿੱਚ ਅੰਤਰਰਾਸ਼ਟਰੀ ਸਿਕਲ ਸੈੱਲ ਸਰਵਿਸ ਦੇ ਮੌਕੇ ਤੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਅਮਰੀਕਾ ਨੇ ਈਰਾਨ ਨਾਲ ਹੋਏ ਸਮਝੌਤੇ ਤੋਂ ਬਾਅਦ ਈਰਾਨੀ ਬੰਦਰਗਾਹਾਂ ਵਿੱਚ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਤੇ ਲੱਗੀ ਸਮੁੰਦਰੀ ਨਾਕਾਬੰਦੀ ਹਟਾ ਲਈ ਏ। ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਨੇ ਅਗਨੀਵੀਰਾਂ ਨੂੰ ਸਿੱਖਿਆ ਅਤੇ ਹੁਨਰ ਵਿਕਾਸ ਰਾਹੀਂ ਸਮਰੱਥ ਬਣਾਉਣ ਲਈ ਅੰਮ੍ਰਿਤਸਰ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਇੱਕ ਸਮਝੌਤੇ ਤੇ ਦਸਤਖਤ ਕੀਤੇ ਨੇ। ਕੇਂਦਰ ਸਰਕਾਰ ਵੱਲੋਂ ਇਤਿਹਾਸਿਕ ਕਾਦੀਆਂ ਬਿਆਸ ਰੇਲ ਪ੍ਰੋਜੈਕਟ ਨੂੰ ਮੁੜ ਜੀਵੰਤ ਕੀਤਾ ਗਿਆ ਹੈ। ਕਰੀਬ 1400 ਕਰੋੜ ਰੁਪਏ ਨਾਲ 39.66 ਕਿਲੋਮੀਟਰ ਲੰਬੀ ਬ੍ਰੌਡ ਗੇਜ ਰੇਲ ਲਾਈਨ ਬਣਾਈ ਜਾਏਗੀ। ਸੀਬੀਆਈ ਨੇ ਪੰਚਕੂਲਾ ਨਗਰ ਨਿਗਮ ਦੇ ਸਾਬਕਾ ਕਮਿਸ਼ਨਰ ਤੇ ਆਈਏਐਸ ਅਧਿਕਾਰੀ ਰਾਮ ਕੁਮਾਰ ਸਿੰਘ ਨੂੰ ਨਿਗਮ ਤੋਂ ਸਰਕਾਰੀ ਰਕਮਾਂ ਦੀ ਹੇਰਾਫੇਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਨਾਰਕੋਟਿਕਸ ਕੰਟਰੋਲ ਬਿਊਰੋ ਯਾਨੀ ਕਿ NCB, ਚੰਡੀਗੜ੍ਹ ਜ਼ੋਨਲ ਯੂਨਿਟ ਅਤੇ ਚੰਡੀਗੜ੍ਹ ਪੁਲਿਸ ਨੇ ਇੱਕ ਸਾਂਝੇ ਆਪਰੇਸ਼ਨ ਵਿੱਚ ਖਰੜ ਤੋਂ ਇੱਕ ਵਕੀਲ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਹ ਪਾਕਿਸਤਾਨ ਸਥਿਤ ਡਰੱਗ ਸਿੰਡੀਕੇਟ ਨਾਲ ਜੁੜੇ ਡਰੱਗ ਤਸਕਰੀ ਨੈਟਵਰਕ ਦਾ ਹਿੱਸਾ ਸੀ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਏ। ਭਾਰਤ ਨੇ ਚੀਨ ਦੇ ਗੁਆਂਗਡੋਂਗ ਵਿੱਚ ਵਿਸ਼ਵ ਟੀਮ ਸਨੂਕਰ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਏ। ਇਹ ਸਨ FM ਨਿਊਜ਼ ਹੈਡਲਾਈਨਸ ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਪੰਜਾਬੀ ਤੜਕਾ। ਸੁਣਦੇ ਰਹੋ 102.7 MHz ਆਕਾਸ਼ਵਾਣੀ FM ਰੇਨਬੋ।

FM 102.7 MHz ਆਕਾਸ਼ਵਾਣੀ FM ਰੇਨਬੋ ਤੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੀਤ ਬਹਾਰ ਤੇ ਆਓ ਹੁਣ ਸੁਣਦੇ ਹਾਂ FM ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਆਲਮੀ ਅਨਿਸ਼ਚਿਤਤਾਵਾਂ ਅਤੇ ਰੁਕਾਵਟਾਂ ਦਰਮਿਆਨ ਭਾਰਤ ਦੁਨੀਆ ਲਈ ਇੱਕ ਭਰੋਸੇਮੰਦ ਅਤੇ

0: ਨੱਚ ਲਵਾਂਗੇ ਜੀ, ਨੱਚ ਲਵਾਂਗੇ, ਕਿਉਂਕਿ ਪ੍ਰੋਗਰਾਮ ਤਾਂ ਸ਼ੁਰੂ ਹੋ ਹੀ ਚੁੱਕਿਆ ਨਾ ਤੁਹਾਡਾ ਆਪਣਾ ਪੰਜਾਬੀ ਤੜਕਾ ਆਰ ਜੇ ਗਰੀਮਾ ਦੇ ਨਾਲ ਐਫ ਐਮ ਰੇਨਬੋ 'ਤੇ। ਐਕਚੁਲੀ ਚਾਹੁੰਦੀ ਤਾਂ ਮੈਂ ਪੂਰਾ ਗਾਣਾ ਤੁਹਾਨੂੰ ਸੁਣਾਉਣਾ ਸੀ, ਪਰ ਕਾਲਰਸ ਜਿਹੜੇ ਨੇ ਉਹ ਬਹੁਤ ਜ਼ਿਆਦਾ ਕਾਲਸ ਕਰਦੇ ਪਏ ਨੇ, ਉਹਨਾਂ ਦੀ ਕਾਲਸ ਨੂੰ ਆਪਾਂ ਅਵੋਇਡ ਨਹੀਂ ਕਰਨਾ, ਸੋ ਇਸ ਕਰਕੇ ਪਹਿਲੇ ਕਾਲਰ ਨਾਲ ਆਪਾਂ ਗੱਲ ਕਰ ਲੈਂਦੇ ਹਾਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ। ਹੈਲੋ,
1: ਹੈਲੋ,
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਨਮਸਕਾਰ ਜੀ, ਮੈਂ ਪਰ ਕਾਲਰਾ ਬੋਲ ਰਹਾ ਜੀ।
0: ਤੁਹਾਡੀ ਆਵਾਜ਼ ਬ੍ਰੇਕ ਹੋ ਰਹੀ ਹੈ ਐਂਡ ਕੁਝ ਸਮਝ ਨਹੀਂ ਆ ਪਾਇਆ ਸ਼ਾਇਦ, ਇੱਕ ਵਾਰ
1: ਸੁਲਤਾਨਪੁਰ ਲੋਧੀ ਤੋਂ ਬੋਲ ਰਹੇ ਹਾਂ ਜੀ। ਅੰਮ੍ਰਿਤਪਾਲ,
0: ਅੰਮ੍ਰਿਤਪਾਲ ਜੀ ਸੁਲਤਾਨਪੁਰ ਲੋਧੀ ਤੋਂ, ਕੀ ਹਾਲ ਚਾਲ ਨੇ ਜੀ?
1: ਬਹੁਤ ਵਧੀਆ, ਤੁਸੀਂ ਸੁਣਾਓ?
0: ਆਪਾਂ ਇੱਕਦਮ ਵਧੀਆ, ਇੱਕਦਮ ਚੜ੍ਹਦੀ ਕਲਾ।
1: ਹਾਂਜੀ, ਤੁਹਾਡੀ ਪ੍ਰੋਗਰਾਮ ਬਹੁਤ ਵਧੀਆ ਪੇਸ਼ ਕਰਦੇ ਹੋ ਜੀ।
0: ਸ਼ੁਕਰੀਆ, ਐਂਡ ਤੁਸੀਂ ਬਹੁਤ ਵਧੀਆ ਕੀਤਾ, ਪਹਿਲੇ ਕਾਲਰ ਬਣ ਗਏ ਤੁਸੀਂ ਅੱਜ ਪ੍ਰੋਗਰਾਮ ਤੇ। ਹਾਂਜੀ
1: ਹਾਂਜੀ,
0: ਓਕੇ, ਕਿਹੜਾ ਗਾਣਾ ਸੁਣੋਗੇ ਤੁਸੀਂ ਅੰਮ੍ਰਿਤਪਾਲ ਜੀ?
1: ਗਾਣਾ ਲੱਗੇ ਖੂਨੀ ਨੈਣਾ ਪਾਈਏ ਮਾਰਾ ਨਿਸ਼ਾਨਾ ਤੀਰ ਦਾ।
0: ਠੀਕ ਹੈ ਜੀ, ਪਹੁੰਚ ਰਿਹਾ ਗਾਣਾ ਤੁਹਾਡੇ ਤੱਕ, ਸ਼ੁਕਰੀਆ ਕਾਲ ਕਰਨ ਲਈ,
1: ਬਹੁਤ ਬਹੁਤ ਸ਼ੁਕਰੀਆ ਤੁਹਾਡਾ।
0: ਓਕੇ ਜੀ, ਸੋ ਜੀ ਤੁਸੀਂ ਵੀ ਕਾਲ ਲਗਾਓ 23-42-174 ਐਂਡ ਪਹੁੰਚ ਜਾਓ ਸਾਡੇ ਤੱਕ, ਐਂਡ ਤੁਸੀਂ ਵੀ ਆਪਣਾ ਜੋ ਗੱਲਾਂ ਬਾਤਾਂ ਸਿਲਸਿਲਾ ਅਤੇ ਗਾਣਿਆਂ ਦਾ ਸਿਲਸਿਲਾ ਜਾਰੀ ਰੱਖ ਸਕਦੇ ਹੋ ਇਸ ਪ੍ਰੋਗਰਾਮ ਦੇ ਵਿੱਚ, ਮਤਲਬ ਆਪਣਾ ਕੋਈ ਫੇਵਰੇਟ ਪੰਜਾਬੀ ਗਾਣਾ ਪਲੇ ਕਰਵਾ ਸਕਦੇ ਹੋ, ਕਿਉਂਕਿ ਇਸ ਪ੍ਰੋਗਰਾਮ ਦਾ ਨਾਮ ਪੰਜਾਬੀ ਤੜਕਾ ਹੈ। ਸਟੇ ਟਿਊਨ ਟੂ ਐਫ ਐਮ ਰੇਨਬੋ ਐਂਡ ਇੰਜੋਏ ਦਿਸ ਟਰੈਕ।

0: ਲਓ ਜੀ, ਇਸ ਗਾਣੇ ਤੋਂ ਬਾਅਦ ਹੁਣ ਆਪਾਂ ਪ੍ਰੋਗਰਾਮ ਪੰਜਾਬੀ ਤੜਕਾ ਵਿੱਚ ਨੈਕਸਟ ਕਾਲਰ ਦੇ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਗਰਮਾ ਮੈਮ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ ਜੀ?
1: ਮੈਂ ਦਲਦੀਪ ਸਿੰਘ ਬੋਲਦਾ, ਮੈਂ ਗੁਲਾਬੀਆਂ ਖੁਰ ਦੇ ਜ਼ਿਲ੍ਹਾ ਲੁਧਿਆਣਾ। ਮੈਮ
0: ਦਿਲ ਕੌਣ?
1: ਕੁਲਦੀਪ ਸਿੰਘ ਬੋਲਦਾ।
0: ਕੁਲਦੀਪ ਸਿੰਘ ਜੀ, ਕੁਲਦੀਪ ਸਿੰਘ ਜੀ, ਮੈਨੂੰ ਨਾਮ ਨਹੀਂ ਸਮਝ ਆ ਰਿਹਾ ਸੀ, ਮਾਫ ਕਰਨਾ। ਸੋ ਕੁਲਦੀਪ ਸਿੰਘ ਜੀ, ਕੀ ਹਾਲ ਨੇ ਤੁਹਾਡੇ?
1: ਗਰਮਾ ਮੈਮ ਬਹੁਤ ਵਧੀਆ ਜੀ।

0: ਪੰਜਾਬੀ ਤੜਕਾ ਆਰ ਜੇ ਗਰੀਮਾ ਤੁਹਾਡੇ ਨਾਲ, ਸੋ ਅਗਲੀ ਕਾਲਰ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਜੀ। ਹੈਲੋ,
1: ਹਾਂਜੀ ਨਮਸਕਾਰ ਮੈਡਮ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਹਾਂ ਮੈਡਮ, ਸੁਖਦੇਵ ਸਿੰਘ ਬੋਲ ਰਿਹਾ।
0: ਸੁਖਦੇਵ ਜੀ ਕਿੱਥੋਂ ਬੋਲ ਰਹੇ ਹੋ?
1: ਹਾਂ ਮੈਡਮ, ਮੁਕੇਰੀਆਂ ਨੇੜੇ ਪਿੰਡ ਹੈ।
0: ਅੱਛਾ, ਮੁਕੇਰੀਆਂ ਦੇ ਨੇੜੇ। ਸੁਖਦੇਵ ਜੀ ਕੀ ਹਾਲ ਨੇ ਤੁਹਾਡੇ, ਐਂਡ ਕਿਹੋ ਜਿਹਾ ਲੱਗ ਰਿਹਾ ਪ੍ਰੋਗਰਾਮ? ਪਹਿਲੀ ਵਾਰ ਆਈ ਥਿੰਕ ਗੱਲਬਾਤ ਹੋ ਰਹੀ ਹੈ।
1: ਮੈਡਮ ਜੀ ਬਹੁਤ ਹੀ ਵਧੀਆ ਲੱਗ ਰਿਹਾ ਹੈਗਾ। ਬੇ ਮੈਂ ਭਰੀ ਸੁਗੰਧੀਆ ਪੌਣ ਸੱਜਣ ਤੇਰੇ ਬੂਹੇ, ਜੇ ਤੂੰ ਇੱਕ ਵਾਰੀ ਟੱਕ ਲੈ ਕੌਣ ਸੱਜਣ ਤੇਰੇ ਬੂਹੇ।
0: ਓਏ ਹੋਏ ਹੋਏ ਹੋਏ, ਕੀ ਬਾਤ ਹੈ! ਸੋ ਸੱਚੀ ਮੁੱਚੀ ਲਾਈਕ ਇੱਦਾਂ ਨਵੇਂ ਨਵੇਂ ਜਦੋਂ ਸਾਡੇ ਨਾਲ ਦੋਸਤ ਜੁੜਦੇ ਨੇ, ਮਤਲਬ ਮੇਰੇ ਸ਼ੋਅ ਵਿੱਚ ਪਹਿਲੀ ਵਾਰ ਤੁਸੀਂ ਕਾਲ ਲਗਾਈ ਹੈ ਜਾਂ ਫਿਰ ਲਗਾਉਂਦੇ ਰਹਿੰਦੇ ਹੋ ਤੁਸੀਂ? ਮਤਲਬ
1: ਕਾਲ ਮੈਡਮ ਮੇਰੀ ਤਾਂ ਘੱਟ ਲੱਗਦੀ ਹੈ, ਵੈਸੇ ਬਾਕੀ ਕਾਲਰ ਆਉਂਦੇ ਰਹਿੰਦੇ ਆ, ਉਹ ਵੀ ਬਹੁਤ ਵਧੀਆ ਲੱਗਦਾ।
0: ਅੱਛਾ ਅੱਛਾ ਅੱਛਾ, ਗੱਲਾਂ ਸੁਣਦੇ ਰਹਿੰਦੇ ਹੋ ਜ਼ਿਆਦਾਤਰ, ਹੈ ਨਾ?
1: ਹਾਂਜੀ ਰੇਡੀਓ ਸੁਣਦਾ ਮੈਡਮ, ਮੈਨੂੰ ਸ਼ੌਂਕ ਸ਼ੁਰੂ ਤੋਂ ਹੀ ਆ।
0: ਅੱਛਾ, ਕਿੰਨੇ ਸਾਲ ਹੋ ਗਏ ਰੇਡੀਓ ਸੁਣਦੇ?
1: ਮੈਡਮ ਬਚਪਨ ਤੋਂ ਸੁਣ ਰਿਹਾ, ਕੋਈ 20-25 ਸਾਲ ਹੋ ਹੀ ਗਿਆ।
0: ਅੱਛਾ ਅੱਛਾ, ਕੀ ਬਾਤ ਹੈ! ਸੋ ਓਕੇ, ਸੁਖਦੇਵ ਜੀ ਕਿਹੜਾ ਗਾਣਾ ਤੁਸੀਂ ਸੁਣੋਗੇ? ਸਾਡੇ ਵੇੜੇ ਤੁਸੀਂ ਪਹਿਲੀ ਵਾਰ ਆਏ ਹੋ ਸ਼ੋਅ ਵਿੱਚ, ਗਾਣਾ ਤਾਂ ਆਪਾਂ ਪਲੇ ਕਰਾਂਗੇ ਤੁਹਾਡਾ ਫੇਵਰਿਟ ਵਾਲਾ।
1: ਹਾਂ ਮੈਡਮ, ਸਤਿੰਦਰ ਸਰਤਾਜ ਦਾ ਸੁਣਾ ਦਿਓ।
0: ਸਤਿੰਦਰ
1: ਇਮਤਿਹਾਨ ਦਾ ਤਿਆਰੀ।
0: ਹਾਂਜੀ, ਅਰੇ ਕੀ ਬਾਤ ਹੈ, ਵਾਟ ਅ ਚੋਇਸ, ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ, ਤੇ ਗਾਣਾ ਪਹੁੰਚ ਰਿਹਾ ਤੁਹਾਡੇ ਤੱਕ। ਹਾਂਜੀ, ਓਕੇ ਓਕੇ। ਸੋ ਜੀ ਅਗਲੇ ਗਾਣੇ ਵਾਲ ਆਪਾਂ ਰੁੱਖ ਕਰੀਏ, ਅਤੇ ਤੁਸੀਂ ਵੀ ਕਾਲ ਵੱਲ ਰੁੱਖ ਕਰ ਸਕਦੇ ਹੋ, ਹੋ ਸਕਦਾ ਤੁਹਾਡੀ ਵੀ ਕਾਲ ਲੱਗ ਜਾਏ, ਅਤੇ ਪੰਜਾਬੀ ਤੜਕਾ ਜੋ ਇਹ ਪ੍ਰੋਗਰਾਮ ਦਾ ਵਿਹੜਾ ਹੈ ਤੁਹਾਡੇ ਆਉਣ ਨਾਲ ਥੋੜ੍ਹਾ ਹੋਰ ਸੱਜ ਜਾਏ। ਸਟੇ ਟਿਊਨਡ ਟੂ FM ਰੇਨਬੋ, RJ ਗਰੀਮਾ ਤੁਹਾਡੇ ਨਾਲ।

0: ਗੱਲ ਜੀ ਆਕਾਸ਼ਵਾਣੀ ਐਫਐਮ ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਆਪਣਾ ਪੰਜਾਬੀ ਤੜਕਾ ਸੋ ਨੈਕਸਟ ਕਾਲਰ ਕਿਹੜੇ ਗਾਣੇ ਦਾ ਤੜਕਾ ਲਗਾਉਣਗੇ ਆਪਾਂ ਜਾਣ ਲੈਂਦੇ ਹਾਂ ਹੈਲੋ
1: ਫੁੱਲਾਂ ਬਾਜ ਨਹੀਂ ਬਾਗ ਬਹਾਰ ਹੁੰਦੀ ਤੇ ਕਲੀਆਂ ਬਿਨਾ ਨਹੀਂ ਹਾਰ ਪਰੋਏ ਜਾਂਦੇ ਮਾਂ ਬਾਪ ਬਿਨਾ ਨਹੀਂ ਜੱਗ ਤੇ ਸੁੱਖ ਮਿਲਦਾ ਤੇ ਭਾਈਆਂ ਬਾਜ ਨਹੀਂ ਦੁਖੜੇ ਰੋਏ ਜਾਂਦੇ ਮੈਡਮ ਜੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਜੀ ਕੌਣ ਬੋਲ ਰਹੇ ਹੋ
1: ਸੁਖਦੇਵ ਸਿੰਘ ਬਸਤੀ ਸ਼ੇਖ ਜਨਕ ਨਗਰ ਜਲੰਧਰ ਵੱਲੋਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
0: ਜੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸੁਖਦੇਵ ਜੀ ਐਂਡ ਕੀ ਹਾਲ ਚਾਲ ਤੁਹਾਡਾ
1: ਠੀਕ ਠਾਕ ਮੈਡਮ ਜੀ ਬਹੁਤ ਵਧੀਆ ਤੁਸੀਂ ਪ੍ਰੋਗਰਾਮ ਕਰ ਰਹੇ ਹੋ ਤੁਹਾਡਾ ਅੰਦਾਜ਼ ਬਹੁਤ ਪਿਆਰਾ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ
0: ਸ਼ੁਕਰੀਆ ਬਹੁਤ ਬਹੁਤ ਇਹੀ ਬਲੈਸਿੰਗਸ ਦੇ ਨਾਲ ਹੀ ਆਪਾਂ ਅੱਗੇ ਵਧਦੇ ਰਹਿੰਦੇ ਹਾਂ ਐਂਡ ਤੁਹਾਨੂੰ ਵੀ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਹਮੇਸ਼ਾ
1: ਧੰਨਵਾਦ
0: ਅੱਛਾ ਸੋ ਕਿਹੜਾ ਗਾਣਾ ਸੁਣੋਗੇ ਤੁਸੀਂ
1: ਗੀਤ ਮੈਡਮ ਜੀ ਸੁਣਾ ਦਿਓ ਗੁਰਦਾਸ ਮਾਨ ਦਾ ਕੁੜੀਏ ਖੰਡ ਦੀ ਏ ਪੁੜੀਏ ਤੈਨੂੰ ਇੰਨਾ ਪਿਆਰ ਦਿਆਂ ਇਹ ਗੀਤ ਸੁਣਾ ਦਿਓ
0: ਜੀ ਬਿਲਕੁਲ ਬਹੁਤ ਹੀ ਖੂਬ ਤੁਸੀਂ ਗਾਇਆ ਵੀ ਹੈ ਤੇ ਗਾਣਾ ਵੀ ਬਹੁਤ ਖੂਬ ਹੈ ਸੋ ਪਹੁੰਚ ਰਿਹਾ ਤੁਹਾਡੇ ਤੱਕ ਸ਼ੁਕਰੀਆ ਕਾਲ ਕਰਨ ਲਈ ਸੁਖਦੇਵ ਜੀ
1: ਧੰਨਵਾਦ ਜੀ
0: ਆਲਰਾਈਟ ਸੋ ਜੀ ਤੁਸੀਂ ਪੰਜਾਬੀ ਤੜਕਾ ਪ੍ਰੋਗਰਾਮ ਵਿੱਚ ਆਪਣੀ ਹਾਜ਼ਰੀ ਲਗਾ ਸਕਦੇ ਹੋ ਸਟੇ ਟਿਊਨਡ ਟੂ ਐਫਐਮ ਰੇਨਬੋ

0: ਇੱਥੋਂ ਮਾਰ ਦੇ, ਇੱਥੋਂ ਮਾਰ ਦੇ।
1: ਫਿਰੋਜ਼ਪੁਰ
2: ਤੋਂ ਅਰਜਨ ਜੀ, ਕੀ ਹਾਲ ਹੈ ਤੁਹਾਡਾ?
1: ਹਾਂਜੀ, ਬਹੁਤ ਵਧੀਆ, ਬਹੁਤ ਵਧੀਆ ਜੀ। ਫੋਨ ਲੱਗ ਗਿਆ, ਹੋਰ ਵੀ ਬਹੁਤ ਵਧੀਆ। ਹਫਤੇ ਬਾਅਦ ਫੋਨ ਲੱਗ ਗਿਆ।
2: ਹਫਤੇ ਬਾਅਦ ਲੱਗਿਆ ਮੇਰੇ ਪ੍ਰੋਗਰਾਮ 'ਚ, ਸ਼ਾਇਦ ਪਹਿਲੀ ਜਾਂ ਦੂਜੀ ਵਾਰ ਲੱਗਾ ਹੋਏਗਾ।
1: ਹਾਂ, ਇੱਕ ਦੋ ਵਾਰੀ ਹੋਈ ਤੁਹਾਡੇ ਨਾਲ ਗੱਲ।
2: ਓਕੇ, ਠੀਕ ਹੈ ਠੀਕ ਹੈ। ਹੋਰ ਸੁਣਾਓ, ਕੁਝ ਕਹਿਣਾ ਚਾਹੋਗੇ ਤੁਸੀਂ?
1: ਬਸ ਇਹ ਕਹਿਣਾ ਚਾਹੁੰਦਾ ਨਾ ਕਿ ਨਾ ਦੋਸਤ ਕੌਲਾਂ ਬਦਲ ਬਦਲ ਕੇ ਨਾ, ਤਿੰਨ ਚਾਰ ਕੌਲਾਂ ਦੂਜੇ ਨੂੰ ਮੌਕੇ ਨਹੀਂ ਮਿਲਦਾ।
2: ਬਿਲਕੁਲ ਬਿਲਕੁਲ ਬਿਲਕੁਲ
1: ਸਹੀ, ਨਹੀਂ ਚਾਹੀਦਾ। ਰੱਬ ਦਾ ਵਹਿੰਦਾ ਬਹਿਣਾ, ਸੁਣਨ ਵਾਲੇ ਸਾਰਿਆਂ ਨੂੰ ਪਤਾ, ਅਰਜਨ ਚਲੋ ਨਹੀਂ ਪਤਾ ਲੱਗਦਾ।
2: ਜੀ ਜੀ ਜੀ ਬਿਲਕੁਲ। ਗਾਣਾ ਕਿਹੜਾ ਸੁਣਨਾ ਚਾਹੋਗੇ ਤੁਸੀਂ ਅਰਜਨ ਜੀ?
1: ਜੋਗੀਆ ਵੇ ਜੋਗੀਆ ਲਗਾ ਦੋ ਸੌਂਗ, ਰੋਮੀ ਗਿਲਡਾ।
2: ਠੀਕ ਹੈ ਜੀ, ਸ਼ੁਕਰੀਆ ਕਾਲ ਕਰਨ ਦੇ ਲਈ।
1: ਥੈਂਕ ਯੂ ਜੀ, ਥੈਂਕ ਯੂ।
2: ਓਕੇ, ਸੋ ਜੋ ਦੋਸਤ ਆਵਾਜ਼ ਬਦਲਦੇ ਨੇ ਸਾਨੂੰ ਪਤਾ ਤਾਂ ਲੱਗ ਜਾਂਦਾ ਹੈ, ਪਰ ਇਟਸ ਜਸਟ ਦੈਟ ਕਿ ਥੋੜ੍ਹਾ ਜਿਹਾ ਤੁਸੀਂ ਆਪਣੇ ਵੱਲੋਂ ਇਤਿਹਾਸ ਵਰਤੋ ਅਤੇ ਦੂਸਰਿਆਂ ਨੂੰ ਵੀ ਮੌਕਾ ਦਿਓ ਸਾਡੇ ਨਾਲ ਗੱਲਬਾਤ ਕਰਨ ਦਾ, ਤਾਂ ਖੁਸ਼ ਹੋ ਜਾਵਾਂਗੇ, ਆਪਾਂ ਵੀ ਖੁਸ਼ ਹੋ ਜਾਏਗਾ ਪੂਰਾ ਬ੍ਰਹਿਮੰਡ ਵੀ। ਬਿਕੋਜ਼ ਕੀ ਹੈ ਨਾ ਕਿ ਆਪਣੇ ਆਪ ਦੀਆਂ ਨਜ਼ਰਾਂ ਵਿੱਚ ਆਪਾਂ ਹਮੇਸ਼ਾ ਇਮਾਨਦਾਰੀ ਰੱਖੀਏ ਤਾਂ ਬਹੁਤ ਵਧੀਆ ਹੋ ਜਾਂਦਾ ਹੈ। ਐਂਡ ਫਿਲਹਾਲ ਪੂਰੀ ਇਮਾਨਦਾਰੀ ਨਾਲ ਅਗਲਾ ਗਾਣਾ ਜਿਹੜਾ ਰਿਕੁਐਸਟ ਕੀਤਾ ਗਿਆ ਮੈਂ ਪਲੇਅ ਕਰ ਰਹੀ ਹਾਂ। ਤੁਸੀਂ ਪ੍ਰੋਗਰਾਮ ਪੰਜਾਬੀ ਤੜਕਾ ਵਿੱਚ ਬਣੇ ਰਹੋ ਆਰ ਜੇ ਗਰਿਮਾ ਦੇ ਨਾਲ, ਅਤੇ ਤੁਸੀਂ ਵੀ ਬਿਕੋਜ਼ ਅੱਧਾ ਘੰਟਾ ਰਹਿ ਗਿਆ ਪ੍ਰੋਗਰਾਮ ਦੇ ਵਿੱਚ, ਕਾਲ ਲਗਾ ਸਕਦੇ ਹੋ 2342174 ਡਾਇਲ ਕਰਕੇ। ਸਟੇ ਟਿਊਨਡ।

ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

102.7 MHz ਕਾਸ਼ ਰਣੀ ਫਿਲਮ ਰਿੰਪੂ ਤੇਜੀ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਵੀ ਆਰ ਬੈਕ ਤੇ ਪੰਜਾਬੀ ਪ੍ਰੋਗਰਾਮ ਪੰਜਾਬੀ ਤੜਕਾ ਪ੍ਰੋਗਰਾਮ ਦੇ ਵਿੱਚ ਅਗਲੀਆਂ ਕਾਲਰਸ ਅਗਲੇ ਜਿਹੜੇ ਕਾਲਰਸ ਨੇ ਉਹਨਾਂ ਦੀਆਂ ਗੱਲਾਂ ਬਾਤਾਂ ਸੁਣਨ ਦੇ ਲਈ ਮੈਂ ਤਾਂ ਬਿਤਾਵ ਹਾਂ ਐਂਡ ਨੈਕਸਟ ਕਾਲਰ ਦੇ ਨਾਲ ਆਪਾਂ ਬਹੁਤ ਜਲਦੀ ਗੱਲਬਾਤ ਕਰਦੇ ਹਾਂ ਸਟੇ ਟਿਊਨ ਟੂ FM ਰੇਨਬੋ ਪੰਜਾਬੀ ਤੜਕਾ ਪ੍ਰੋਗਰਾਮ ਵਿੱਚ ਫਿਲਹਾਲ ਇਹ ਗਾਣਾ ਇੰਜੋਏ ਕਰੋ

0: ਠੀਕ
1: ਹੈ
0: ਹੈ
1: ਜੀ,
0: ਓਕੇ
1: ਪਲੇ ਕਰ ਰਹੇ ਹਾਂ ਤੁਹਾਡੇ
0: ਮੈਮ,
1: ਲਈ
0: ਥੈਂਕ
1: ਪਾਲੀ ਜੀ।
0: ਯੂ ਮੈਮ।
1: ਓਕੇ ਸੋ ਕਿੰਨਾ ਵਧੀਆ ਗਾਣਾ ਹੈ, ਪਲੇ ਕੀਤਾ ਇਹਨਾਂ ਨੇ, ਮੈਨੂੰ ਬਚਪਨ ਦੀ ਯਾਦ ਆ ਗਈ ਹੈ। ਸੋ ਗਾਣਾ ਆਪਾਂ ਸੁਣ ਲਈਏ। ਹਾਂ ਡਾਂਸ ਕਰਦੇ ਹੁੰਦੇ ਸੀ ਇਹਨਾਂ ਗਾਣਿਆਂ 'ਤੇ ਆਪਾਂ, ਚਾਈਲਡਹੁੱਡ ਮੈਮਰੀਜ਼ ਹੁੰਦੀਆਂ ਨੇ ਪੰਜਾਬੀ ਗਾਣਿਆਂ ਨਾਲ ਵੀ, ਬਾਰ ਬਾਰ ਰਿਪੀਟ ਹੁੰਦੇ ਸੀਗੇ ਚੈਨਲ 'ਤੇ ਅਵੇਲੇ ਸੌਂਗਸ। ਸੋ ਚਲੋ ਫਿਰ ਮੈਂ ਵੀ ਆਪਣੀਆਂ ਮੈਮਰੀਜ਼ ਨੂੰ ਥੋੜ੍ਹਾ ਜਿਹਾ ਇੰਜੋਏ ਕਰ ਲਵਾਂ, ਚਾਈਲਡਹੁੱਡ ਮੈਮਰੀਜ਼ ਨੂੰ ਇਸ ਗਾਣੇ ਦੇ ਥਰੂ। ਸੁਣਦੇ ਰਹੋ ਪ੍ਰੋਗਰਾਮ ਪੰਜਾਬੀ ਤੜਕਾ, ਆਰਜੇ ਗਰਿਮਾ ਦੇ ਨਾਲ ਓਨਲੀ ਔਨ FM ਰੇਨਬੋ। ਤੁਸੀਂ ਵੀ ਕਾਲ ਲਗਾ ਸਕਦੇ ਹੋ, ਸਟੇ ਟਿਊਨਡ।

0: ਕਿਆ ਵਧੀਆ ਜਿਹਾ ਕੈਂਟ ਜਿਹਾ ਗਾਣਾ ਇੰਜੋਏ ਕੀਤਾ। ਆਈ ਮੀਨ ਲਖਵਿੰਦਰ ਲੱਕੀ ਦੀ ਆਵਾਜ਼ ਦੇ ਵਿੱਚ ਤੁਸੀਂ ਆਪਣੇ ਪ੍ਰੋਗਰਾਮ ਪੰਜਾਬੀ ਤੜਕਾ ਵਿੱਚ ਐਫ ਐਮ ਰੇਨਬੋ 'ਤੇ। ਆਰ ਜੇ ਗਰੀਮਾ ਤੁਹਾਡੇ ਨਾਲ ਹੈ ਅਤੇ ਨੈਕਸਟ ਕਾਲਜ ਨਾਲ ਆਪਾਂ ਗੱਲਬਾਤ ਕਰੀਏ। ਹੈਲੋ,
1: ਸਤਿ ਸ਼੍ਰੀ ਅਕਾਲ ਮੈਮ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਹਾਂਜੀ, ਅਸੀਂ ਮੁਕਤਸਰ ਤੋਂ ਬੋਲਦੇ ਹਾਂ ਜੀ।
0: ਮੁਕਤਸਰ ਤੋਂ?
1: ਹਾਂਜੀ ਹਾਂਜੀ।
0: ਮੁਕਤਸਰ ਤੋਂ ਕੌਣ ਬੋਲ ਰਹੇ ਹੋ?
1: ਚਰਨਜੀਤ ਕੌਰ ਜੀ।
0: ਚਰਨਜੀਤ ਕੌਰ, ਕੀ ਹਾਲ ਹੈ ਜੀ ਤੁਹਾਡਾ?
1: ਵਧੀਆ ਵਧੀਆ ਜੀ, ਤੁਸੀਂ ਦੱਸੋ?
0: ਆਪਾਂ ਵਧੀਆ। ਮੈਮ ਕੀ ਕਰਦੇ ਹੋ ਤੁਸੀਂ? ਕੀ ਮਤਲਬ ਕੀ ਕਰ ਰਹੇ ਸੀ ਤੁਸੀਂ?
1: ਬਸ ਤੁਹਾਡਾ ਪ੍ਰੋਗਰਾਮ ਸੁਣ ਰਹੇ ਸੀ, ਕੰਮ ਕਰ ਕਰਕੇ ਵਿਹਲੇ ਹੋ ਕੇ।
0: ਅੱਛਾ, ਕੀ ਬਣਾ ਰਹੇ ਹੋ ਅੱਜ ਫਿਰ?
1: ਅੱਜ ਅਸੀਂ ਬਣਾਵਾਂਗੇ ਜੀ ਕੜੀ ਜੀ।
0: ਕੜੀ ਜੀ ਨਾਲ ਚਾਵਲ ਬਣਨਗੇ ਕਿ ਨਹੀਂ?
1: ਹਾਂਜੀ ਹਾਂਜੀ ਹਾਂਜੀ।
0: ਅੱਛਾ ਠੀਕ ਹੈ। ਓਏ ਹੋਏ, ਕੀ ਨਾਮ ਲੈਦੇ ਤੁਸੀਂ, ਕੜੀ ਚਾਵਲ! ਮੇਰੀ ਤਾਂ ਮਤਲਬ ਲੰਚ ਟਾਈਮ ਤੋਂ ਪਹਿਲਾਂ ਹੀ ਮੈਨੂੰ ਭੁੱਖ ਲੱਗ ਗਈ ਹੈ। ਹੋਰ ਚਰਨਜੀਤ ਜੀ, ਕਿਹੜਾ ਗਾਣਾ ਸੁਣੋਗੇ ਤੁਸੀਂ?
1: ਹਾਂਜੀ, ਹਰਭਜਨ ਮਾਨ ਦਾ ਸੁਣਾ ਦਿਓ ਜੀ, ਚਿੱਠੀ ਨੀ ਚਿੱਠੀ।
0: ਠੀਕ ਹੈ ਜੀ।
1: ਤੁਸੀਂ ਤੋਂ ਫੋਨ ਲਾ ਰਹੇ ਸੀ ਤੁਹਾਡਾ, ਪਰ ਫੋਨ ਨੀ ਲੱਗ ਰਿਹਾ ਸੀ। 3-4 ਮਹੀਨੇ ਹੋ ਗਏ ਲਗਾਤਾਰ ਲਾਉਂਦਿਆਂ ਨੂੰ।
0: ਹਾਏ ਨੀ, 3-4 ਮਹੀਨੇ?
1: ਹਾਂਜੀ।
0: ਇੰਨਾ ਟਾਈਮ ਲੱਗ ਗਿਆ ਤੁਹਾਨੂੰ ਸਾਡੇ ਤੱਕ ਪਹੁੰਚਣ ਲੱਗਿਆ?
1: ਹੋਰ ਹਾਂਜੀ, 2 ਰੋਜ਼ ਦਾ ਰੋਜ਼ ਕੋਈ 25-30 ਫੋਨ ਕਰ ਦਿੰਦੀ ਸੀ ਮੈਂ।
0: ਓਏ ਹੋਏ, ਓ ਗੋਡ, ਐਦਾਂ ਨਹੀਂ ਹੋਣਾ ਚਾਹੀਦਾ ਤੁਹਾਡੇ ਨਾਲ। ਹੁਣ ਤੁਸੀਂ ਰੋਜ਼ ਫੋਨ ਕਰਨਾ, ਠੀਕ ਹੈ? ਨਹੀਂ, ਤੁਸੀਂ ਬਹੁਤ ਚੰਗੇ, ਤੁਹਾਡੀ ਸਮਾਈਲ ਹੈ ਐਂਡ ਪਹਿਲੀ ਵਾਰ ਤੁਹਾਡੇ ਨਾਲ ਗੱਲਬਾਤ ਵੀ ਹੋ ਰਹੀ ਹੈ, ਬੜਾ ਚੰਗਾ ਲੱਗ ਰਿਹਾ ਜੀ ਸਾਨੂੰ ਤਾਂ ਗੱਲਬਾਤ ਕਰਕੇ।
1: ਹਾਂਜੀ, ਥੈਂਕ ਯੂ ਜੀ।
0: ਸੋ ਬੜੀ ਹੀ ਪਿਆਰੀਆਂ ਪਿਆਰੀ ਪਿਆਰੀ ਗੱਲਾਂ ਤੁਸੀਂ ਕਰਦੇ ਹੋ, ਪਿਆਰਾ ਜਿਹਾ ਗਾਣਾ ਵੀ ਫਿਰ ਆਪਾਂ ਤੁਹਾਡੇ ਲਈ ਪਲੇ ਕਰ ਦਈਏ।
1: ਹਾਂਜੀ
0: ਠੀਕ ਹੈ ਜੀ, ਥੈਂਕ ਯੂ ਸੋ ਮਚ। ਕੜੀ ਚਾਵਲ ਬਣਾਓ, ਯਮੀ ਯਮੀ।
1: ਓਕੇ, ਆਜੋ ਖਾਣੇ ਤਾਂ।
0: ਹਾਏ ਕਾਸ਼ ਮੈਂ ਆ ਸਕਦੀ, ਪਰ ਮੈਂ 2 ਵਜੇ ਤੱਕ ਇੱਥੇ ਮੇਰੀ ਡਿਊਟੀ ਹੈ, ਸੋ ਮੈਂ ਨਹੀਂ ਆ ਸਕਦੀ। ਓਕੇ, ਮੇਰੇ ਹਿੱਸੇ ਦਾ ਵੀ ਤੁਸੀਂ ਖਾ ਲੈਣਾ, ਠੀਕ ਹੈ? ਚਰਨਜੀਤ ਮੈਮ ਨੇ ਸੋ ਆਪਾਂ ਪਲੇ ਕਰ ਦਈਏ, ਬਾਕੀ ਰਹਿ ਗਏ ਨੇ ਕੁਝ 10-12 ਮਿੰਟ, ਤੁਸੀਂ ਵੀ ਆਪਣੇ ਗਾਣੇ ਪਲੇ ਕਰਵਾ ਸਕਦੇ ਹੋ, ਤੁਸੀਂ ਵੀ ਸਾਡੇ ਨਾਲ ਗੱਲਾਂ ਬਾਤਾਂ ਕਰ ਸਕਦੇ ਹੋ ਐਂਡ ਆਕਾਸ਼ਵਾਣੀ ਐਫ ਐਮ ਰੇਨਬੋ 'ਤੇ ਬਣੇ ਰਹੋ। ਆਰ ਜੇ ਗਰੀਮਾ ਤੁਹਾਡੇ ਨਾਲ, ਸਟੇ ਟਿਊਨਡ।

0: ਪਛਾਣੋ ਹੋਰ ਕਿਹਨੇ ਪਛਾਣਨਾ ਜੀ।
1: ਹਾਂ ਬਿਲਕੁਲ, ਗਾਣਾ ਕਿਹੜਾ ਸੁਣੋਗੇ ਪ੍ਰਵੀਨ ਜੀ?
0: ਗਾਣਾ ਤੁਸੀਂ ਅੱਜ ਆਪਣੀ ਮਰਜ਼ੀ ਨਾਲ ਲਾ ਦਿਓ, ਦੂਜਾ ਪ੍ਰਵੀਨ ਬਣ ਕੇ ਨਾ ਕੋਈ ਆਵੇ ਮੇਰਾ ਨਾਮ ਬਦਨਾਮ ਨਾ।
1: ਓਏ ਹੋਏ, ਕੋਈ ਨਹੀਂ ਕਰਦਾ, ਤੁਹਾਡਾ ਨਾਮ ਵੈਸੇ ਹੀ ਬੜਾ ਰੋਸ਼ਨ ਹੈ ਪ੍ਰਵੀਨ ਜੀ। ਗਾਣਾ ਪਹੁੰਚ ਗਿਆ ਤੁਹਾਡੇ ਤੱਕ, ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ।
0: ਚਲੋ ਠੀਕ ਹੈ ਮੈਡਮ ਜੀ, ਮੈਂ ਇੱਕੋ ਹੀ ਕਾਲ ਕੀਤੀ, 6-6 ਕਾਲਾਂ ਨਹੀਂ ਕਰੂੰਗਾ।
1: ਓਕੇ ਜੀ, ਸਟੇ ਟਿਊਨਡ, ਐਂਡ ਤੁਸੀਂ ਵੀ ਆਪਣੀ ਕਾਲ ਉਹ ਕਿੱਦਾਂ ਲਗਾਓਗੇ ਕਿਉਂਕਿ ਟਾਈਮ ਤਾਂ ਹੋ ਗਿਆ ਹੈ। ਓਕੇ ਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਐਂਡ ਪ੍ਰਵੀਨ ਜੀ ਸਾਡੇ ਲਾਸਟ ਕਾਲਰ ਬਣ ਚੁੱਕੇ ਨੇ ਇਸ ਪ੍ਰੋਗਰਾਮ ਦੇ, ਅਤੇ ਫਿਲਹਾਲ ਅਗਲਾ ਪ੍ਰੋਗਰਾਮ ਲੈ ਕੇ ਮੈਂ ਜਲਦੀ ਹਾਜ਼ਰ ਹੋਵਾਂਗੀ, ਪਰ ਪਹਿਲੇ ਗਾਣਾ ਤਾਂ ਸੁਣੋ। ਸੁਣਦੇ ਰਹੋ 102.7 ਮੈਗਾਹਰਟਜ਼ ਆਕਾਸ਼ਵਾਣੀ FM ਰੇਨਬੋ।

FM 102.7 MHz ਆਕਾਸ਼ਵਾਣੀ FM ਰੇਨਬੋ ਤੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਪੰਜਾਬੀ ਤੜਕਾ। ਹੁਣ ਤੋਂ ਕੁਝ ਹੀ ਪਹਿਲਾਂ ਤੱਕ ਤੁਸੀਂ ਸੁਣੋਗੇ FM ਨਿਊਜ਼ ਹੈਡਲਾਈਨਸ, ਤੋਂ ਬਾਅਦ ਪ੍ਰੋਗਰਾਮ ਹੋਮ ਸਵੀਟ ਹੋਮ। ਆਓ ਹੁਣੇ ਸੁਣਦੇ ਹਾਂ ਫਿਲਹਾਲ FM ਨਿਊਜ਼ ਹੈਡਲਾਈਨਸ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਆਲਮੀ ਅਨਿਸ਼ਚਿਤਤਾਵਾਂ ਅਤੇ ਰੁਕਾਵਟਾਂ ਦਰਮਿਆਨ ਭਾਰਤ ਦੁਨੀਆ ਲਈ ਇੱਕ ਭਰੋਸੇਮੰਦ ਅਤੇ ਸਥਾਈ ਭਾਈਵਾਲ ਵਜੋਂ ਉਭਰ ਰਿਹਾ ਹੈ। ਸ਼੍ਰੀ ਮੋਦੀ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਤਹਿਤ 2400 ਕਰੋੜ ਰੁਪਏ ਦੀ ਰਾਸ਼ੀ ਵੰਡਣਗੇ। ਪੰਜਾਬ ਵਿੱਚ ਇਹ ਪ੍ਰੋਗਰਾਮ 6 ਥਾਵਾਂ ਤੇ ਕਰਾਇਆ ਜਾਵੇਗਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਮੱਧ ਪ੍ਰਦੇਸ਼ ਦੇ ਓਮਕਾਰੇਸ਼ਵਰ ਵਿੱਚ ਅੰਤਰਰਾਸ਼ਟਰੀ ਸਿਕਲ ਸੈੱਲ ਦਿਵਸ ਦੇ ਮੌਕੇ ਤੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਅਮਰੀਕਾ ਨੇ ਈਰਾਨ ਨਾਲ ਹੋਏ ਸਮਝੌਤੇ ਤੋਂ ਬਾਅਦ ਈਰਾਨੀ ਬੰਦਰਗਾਹਾਂ ਵਿੱਚ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਤੇ ਲੱਗੀ ਸਮੁੰਦਰੀ ਨਾਕਾਬੰਦੀ ਹਟਾ ਲਈ ਏ। ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਨੇ ਅਗਨੀਵੀਰਾਂ ਨੂੰ ਸਿੱਖਿਆ ਅਤੇ ਹੁਨਰ ਵਿਕਾਸ ਰਾਹੀਂ ਸਮਰੱਥ ਬਣਾਉਣ ਲਈ ਅੰਮ੍ਰਿਤਸਰ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਇੱਕ ਸਮਝੌਤੇ ਤੇ ਦਸਤਖਤ ਕੀਤੇ ਨੇ। ਕੇਂਦਰ ਸਰਕਾਰ ਵੱਲੋਂ ਇਤਿਹਾਸਿਕ ਕਾਦੀਆਂ ਬਿਆਸ ਰੇਲ ਪ੍ਰੋਜੈਕਟ ਨੂੰ ਮੁੜ ਜੀਵੰਤ ਕੀਤਾ ਗਿਆ। ਕਰੀਬ 1400 ਕਰੋੜ ਰੁਪਏ ਨਾਲ 39.68 ਕਿਲੋਮੀਟਰ ਲੰਬੀ ਬ੍ਰੌਡ ਗੇਜ ਰੇਲ ਲਾਈਨ ਬਣਾਈ ਜਾਏਗੀ। ਸੀ ਬੀ ਆਈ ਨੇ ਪੰਚਕੂਲਾ ਨਗਰ ਨਿਗਮ ਦੇ ਸਾਬਕਾ

ਕਮਿਸ਼ਨਰ ਅਤੇ IAS ਅਧਿਕਾਰੀ ਰਾਮ ਕੁਮਾਰ ਸਿੰਘ ਨੂੰ ਨਿਗਮ ਤੋਂ ਸਰਕਾਰੀ ਰਕਮਾਂ ਦੀ ਹੇਰਾਫੇਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਨਾਰਕੋਟਿਕਸ ਕੰਟਰੋਲ ਬਿਊਰੋ ਯਾਨੀ NCB ਚੰਡੀਗੜ੍ਹ ਜ਼ੋਨਲ ਯੂਨਿਟ ਅਤੇ ਚੰਡੀਗੜ੍ਹ ਪੁਲਿਸ ਨੇ ਇੱਕ ਸਾਂਝੇ ਆਪਰੇਸ਼ਨ ਵਿੱਚ ਖਰੜ ਤੋਂ ਇੱਕ ਵਕੀਲ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕੀਤਾ ਹੈ। ਉਹ ਪਾਕਿਸਤਾਨ ਸਥਿਤ ਡਰੱਗ ਸਿੰਡੀਕੇਟ ਨਾਲ ਜੁੜੇ ਡਰੱਗ ਤਸਕਰੀ ਨੈਟਵਰਕ ਦਾ ਹਿੱਸਾ ਸੀ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਹੈ। ਤੇ ਭਾਰਤ ਨੇ ਚੀਨ ਦੇ ਗੁਆਂਗਡੋਂਗ ਵਿੱਚ ਵਿਸ਼ਵ ਟੀਮ ਸਨੂਕਰ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। SNFM ਨਿਊਜ਼ ਹੈਡਲਾਈਨਸ ਆਉਂ ਸੁਣਦੀਆਂ ਪ੍ਰੋਗਰਾਮ ਹੋਮ ਸਵੀਟ ਹੋਮ, ਸੁਣਦੇ ਰਹੋ 102.7 MHz ਆਕਾਸ਼ਵਾਣੀ FM ਰੇਨਬੋ।

ਮਾਈ ਗੋਡ ਦੀ ਕਸਮ, ਕਿਆ ਸੋਨੂ ਨਿਗਮ ਨੇ ਇਸ ਗਾਣੇ ਨੂੰ ਗਾਇਆ ਹੈ, ਅਤੇ ਜੋ ਵੀ ਇਹਦੇ ਵਿੱਚ ਐਕਸਪ੍ਰੈਸ਼ਨਸ ਐਡ ਕੀਤੇ ਨੇ ਰੋਂਗਟੇ ਖੜੇ ਕਰ ਦਿੰਦਾ ਹੈ। ਆਕਾਸ਼ਵਾਣੀ ਐਫ ਐਮ ਰੇਨਬੋ ਜੀ ਪ੍ਰੋਗਰਾਮ ਚੱਲ ਰਿਹਾ, ਤੁਹਾਡਾ ਆਪਣਾ ਹੋਮ ਸੀਟ ਹੋ ਮਾਰ ਜੇ ਗਰਿਮਾ ਦੇ ਨਾਲ। ਸੋ ਕੀ ਹੁੰਦਾ ਹੈ ਸਾਡੇ ਪ੍ਰੋਗਰਾਮ ਦੇ ਵਿੱਚ, ਗੱਲਬਾਤ ਤਾਂ ਹੁੰਦੀ ਹੈ ਬਹੁਤ ਬਹੁਤ, ਗੋਲ ਮੋਲ ਹੁੰਦੀਆਂ ਨੇ ਪਰ ਲੋਜੀਕਲ ਹੁੰਦੀਆਂ ਨੇ, ਐਂਟਰਟੇਨਿੰਗ ਹੁੰਦੀਆਂ ਨੇ ਪਰ ਇਸ ਦੇ ਨਾਲ ਨਾਲ ਸਮਝਦਾਰੀ ਵਾਲੀਆਂ ਵੀ ਹੁੰਦੀਆਂ ਨੇ। ਬਿਲਕੁਲ ਸਾਡੀ ਗੋਲ ਗੋਲ ਰੋਟੀ ਵਾਂਗੂ, ਯੈਸ, ਆਪਾਂ ਉਹਨੂੰ ਗੋਲ ਗੋਲ ਵੇਲਦੇ ਰਹੀਏ ਪਰ ਜਦੋਂ ਤਵੇ 'ਤੇ ਉਹ ਫੁੱਲਦੀ ਹੈ ਅਤੇ ਸਬਜ਼ੀ ਦੇ ਨਾਲ ਰਚ ਕੇ ਕਿਸਦਾ ਪੇਟ ਭਰਦੀ ਹੈ। ਸੋ ਇੱਦਾਂ ਦੀਆਂ ਹੀ ਹੁੰਦੀਆਂ ਸਾਰੀਆਂ ਗੱਲਾਂ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ, ਸਾਡੀ ਗੋਲ ਮਟੋਲ ਰੋਟੀ ਵਾਂਗੂ। ਆਲ ਰਾਈਟ, ਸੋ ਅੱਜ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਕਰਾਂਗੇ ਆਪਣੀ ਹੈਲਥ ਦੇ ਬਾਰੇ, ਕਿਉਂਕਿ ਅੱਜ ਕੱਲ੍ਹ ਲੋਕ ਅੱਜ ਕੱਲ੍ਹ ਮਤਲਬ ਲਾਈਕ ਟਰੈਵਲ ਪਲਾਨਸ ਵੀ ਬਹੁਤ ਬਣਦੇ ਪਏ ਨੇ ਟਰੈਵਲ ਨੂੰ ਲੈ ਕੇ, ਜੋ ਜੋ ਆਪਾਂ ਚੀਜ਼ਾਂ ਕਰ ਸਕਦੇ ਹਾਂ ਉਸ ਦੇ ਬਾਰੇ, ਅਤੇ ਹੋਰ ਵੀ ਕੁਝ ਖਾਸ ਖਾਸ ਗੱਲਾਂ ਹੋਣਗੀਆਂ। ਸਾਰਾ ਕੁਝ ਹੁਣੇ ਦੱਸਾਂਗੀ ਤਾਂ ਫਿਰ ਗੱਲਾਂ ਕਿਵੇਂ ਕਰਾਂਗੀ, ਰਾਈਟ? ਵੈਲ ਜੀ, ਲਵਲੀ ਲੇਡੀਜ਼, ਪ੍ਰੋਗਰਾਮ ਹੋਮ ਸਿਟ ਹੋਮ ਵਿੱਚ ਬਣੇ ਰਹੋ। ਵੈਸੇ ਰੋਟੀ ਦਾ ਜ਼ਿਕਰ ਹੋਇਆ ਹੈ ਤਾਂ ਆਓ ਫਿਰ ਡੋਲਰ ਵਰਸਿਸ ਰੋਟੀ ਇਹ ਗਾਣਾ ਇੰਜੋਏ ਕਰ ਲਈਏ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ। ਸੁਣਦੇ ਰਹੋ ਤੁਹਾਡਾ ਆਪਣਾ ਐਫ ਐਮ ਰੇਨਬੋ, ਹੋਮ ਸਿਟ ਹੋਮ ਵਿੱਚ ਬਣੇ ਰਹੋ ਆਰ ਜੇ ਗਰਿਮਾ ਨਾਲ।

102.7 MHz ਆਕਾਸ਼ਵਾਣੀ FM ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਆਪਣਾ ਹੋਮ ਸਵੀਟ ਹੋਮ। ਛੋਟੇ ਹੁੰਦੇ ਕਹਿੰਦੇ ਹੁੰਦੇ ਸੀ ਨਾ ਬੋਲ ਜਾਮ ਨੂੰ, ਸਾਹਮਣੇ ਉਹਦਾ ਕਹਿੰਦਾ ਸੀ ਜਾਮ ਨੂੰ ਅੱਗੋਂ ਦੀ ਤੇਰਾ ਵਿਆਹ ਸ਼ਾਮ ਨੂੰ, ਇੱਦਾਂ ਚੁਕਾਉਂਦੇ ਹੁੰਦੇ ਸੀ। ਸੋ ਬਹੁਤ ਜਾਮਨੂ ਦੇ ਮਤਲਬ ਜਾਮੁਨ ਦੇ ਉੱਤੇ ਮਤਲਬ ਜਾਮਨੂ ਕਹਿ ਕੇ ਇਸ ਤਰੀਕੇ ਨਾਲ ਚੁਕਾਉਂਦੇ ਹੁੰਦੇ ਸੀ। ਐਨੀਵੇਜ਼ ਜਾਮਨਾਂ ਦਾ ਸ਼ਰਬਤ ਜੋ ਹੈ ਉਹ ਕਾਫੀ ਜ਼ਿਆਦਾ ਟੇਸਟੀ ਹੁੰਦਾ ਹੈ ਐਂਡ ਬਹੁਤ ਜ਼ਿਆਦਾ ਹੈਲਥ ਦੇ, ਜਿਵੇਂ ਜਾਮਨਾਂ ਦੇ ਹੈਲਥ ਬੈਨੀਫਿਟਸ ਦੱਸੇ ਨੇ ਉਹ ਸਭ ਕੁਛ ਹੈਲਥ ਬੈਨੀਫਿਟਸ ਸਾਨੂੰ ਇਸ ਸ਼ਰਬਤ ਤੋਂ ਮਿਲਦੇ ਨੇ। ਓਕੇ ਸੋ ਬਹੁਤ ਹੀ ਆਸਾਨ ਹੈ। ਲਾਈਕ ਸਭ ਤੋਂ ਪਹਿਲਾਂ ਕੀ ਹੈ ਕਿ ਆਲਮੋਸਟ 1/2 ਕਿਲੋ ਪੱਕੇ ਹੋਏ ਜਾਮਨ ਸਾਨੂੰ ਚਾਹੀਦੇ ਨੇ। ਉਹਨਾਂ ਨੂੰ ਚੰਗੇ ਤਰੀਕੇ ਨਾਲ ਆਪਾਂ ਵਾਸ਼ ਕਰਕੇ ਹੀ ਯੂਜ਼ ਕਰਨਾ ਓਬਵੀਅਸਲੀ। ਸੋ ਜਾਮਨਾਂ ਨੂੰ ਥੋੜ੍ਹੇ ਜਿਹੇ ਪਾਣੀ ਵਿੱਚ 5-7 ਮਿੰਟ ਲਈ ਉਬਾਲਣਾ ਹੈ ਤਾਂ ਕਿ ਉਹਦਾ ਜਿਹੜਾ ਪਲਪ ਹੈ ਉਹ ਬਿਲਕੁਲ ਸੌਫਟ ਹੋ ਜਾਏ। ਫਿਰ ਕੀ ਕਰਨਾ ਹੈ, ਥੋੜ੍ਹਾ ਠੰਡਾ ਹੋਣ ਦਿਓ ਅਤੇ ਬੀਜ ਵੱਖ ਕਰ ਦਿਓ। ਜਿਹੜੇ ਸੀਡਸ ਹੈਗੇ ਨੇ ਜਾਮਨਾਂ ਦੇ ਉਹਨਾਂ ਨੂੰ ਵੱਖ ਕਰਕੇ ਇੱਕਦਮ ਅਲੱਗ ਕਰਕੇ ਪਲਪ ਜੋ ਹੈ, ਗੂਦਾ ਜੋ ਹੈ, ਉਹਨੂੰ ਮਿਕਸੀ ਵਿੱਚ ਪਾ ਕੇ ਚੰਗੇ ਤਰੀਕੇ ਨਾਲ ਆਪਾਂ ਬਲੈਂਡ ਕਰ ਲੈਣਾ। ਹੁਣ ਇਹਦੇ ਵਿੱਚ ਥੋੜ੍ਹੀ ਜਿਹੀ ਚੀਨੀ ਜਾਂ ਸ਼ਹਿਦ ਪਾ ਸਕਦੇ ਹਾਂ, ਥੋੜ੍ਹਾ ਜਿਹਾ ਕਾਲਾ ਨਮਕ ਆਪਾਂ ਪਾਉਣਾ ਅਤੇ ਜ਼ਰਾ ਜਿਹਾ ਭੁੰਨਿਆ ਹੋਇਆ ਜੀਰਾ ਪਾਓ। ਲਓ ਜੀ, ਸਵਾਦ ਦਾ ਲੈਵਲ ਇੱਕਦਮ ਅੱਪ ਹੋ ਜਾਣਾ ਜਾਮੁਨ ਦੇ ਸ਼ਰਬਤ ਦੇ ਨਾਲ। ਸੋ ਅਫਕੋਰਸ ਇਹਨੂੰ ਛਾਨਣਾ ਬਹੁਤ ਜ਼ਰੂਰੀ ਹੈ। ਇਸ ਪੂਰੇ ਦੇ ਪੂਰੇ ਮਿਕਸਚਰ ਨੂੰ, ਇਸ ਲਿਕੁਇਡ ਨੂੰ ਆਪਾਂ ਛਾਨ ਲਈਏ। ਠੰਡਾ ਪਾਣੀ ਜਾਂ ਬਰਫ਼ ਇਹਦੇ ਵਿੱਚ ਮਿਕਸ ਕਰਨਾ ਹੈ ਅਤੇ ਬਸ ਗਲਾਸਿਸ ਵਿੱਚ ਆਪਾਂ ਪਾ ਕੇ ਇਹਨੂੰ ਪੀਣਾ ਹੈ। ਅਤੇ ਗਰਮੀ ਦੇ ਮੌਸਮ ਦੇ ਵਿੱਚ, ਧੁੱਪ ਦੇ ਮੌਸਮ ਦੇ ਵਿੱਚ ਜਦੋਂ ਇਹ ਪਹਿਲਾ ਘੁੱਟ ਜਾਮੁਨ ਦੇ ਸ਼ਰਬਤ ਦਾ ਲੰਘੇਗਾ ਨਾ ਸਾਡੇ ਗਲੇ ਤੋਂ ਉਤਰੇਗਾ ਤਾਂ ਐਵੇਂ ਲੱਗੇਗਾ ਜਿਵੇਂ ਕਿ ਗਰਮੀ ਨੇ ਅਸਤੀਫਾ ਹੀ ਦੇ ਦਿੱਤਾ ਹੋਵੇ, ਰੈਜ਼ਿਗਨੇਸ਼ਨ। ਸੋ ਸਾਰੇ ਜਿੰਨੇ ਵੀ ਜਾਮੁਨ ਦੇ ਬੈਨੀਫਿਟਸ ਨੇ ਉਹ ਇਸ ਸ਼ਰਬਤ ਦੇ ਥਰੂ ਵੀ ਸਾਨੂੰ ਮਿਲ ਜਾਣਗੇ। ਓਏ ਹੋਏ, ਸੋ ਜੀ ਅਗਲਾ ਗਾਣਾ ਤੁਸੀਂ ਇੰਜੋਏ ਕਰੋ, ਫਿਰ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜੇ ਪੇਰੈਂਟਸ ਨੇ ਉਹਨਾਂ ਦੇ ਲਈ ਕੁਝ ਖਾਸ ਗੱਲਾਂ ਅਤੇ ਇਸ ਤੋਂ ਇਲਾਵਾ ਟਰੈਵਲ ਨੂੰ ਲੈ ਕੇ ਕੁਝ ਖਾਸ ਗੱਲਾਂ ਐਂਡ ਲਾਸਟ ਬਟ ਨੋਟ ਦ ਲੀਸਟ ਜੋ ਵੁਮੈਨ ਹੈ ਉਹ ਆਪਣੇ ਆਪ ਨੂੰ ਕਿਵੇਂ ਇੰਪਾਵਰਡ ਕਰ ਸਕਦੀਆਂ ਨੇ ਉਹਦੇ ਕੁਝ ਅਮੇਜ਼ਿੰਗ ਧਾਸੂ ਆਈਡੀਆਜ਼ ਮੈਂ ਦੇਵਾਂਗੀ ਸਾਰਿਆਂ ਨੂੰ। ਤੁਸੀਂ ਬਣੇ ਰਹੋ ਆਰ ਜੇ ਗਰੀਮਾ ਨਾਲ, ਪ੍ਰੋਗਰਾਮ ਹੈ ਜੀ ਹੋਮ ਸਵੀਟ ਹੋਮ ਐਂਡ ਨੈਕਸਟ ਗਾਣਾ ਜੋ ਹੈ ਉਹ ਆਪਾਂ ਪਲੇ ਕਰਕੇ ਸੁਣ ਲਈਏ। ਸਟੇ ਟਿਊਨਡ।

ਚੰਗਾ ਲੱਗਦਾ ਜਦੋਂ ਸਾਡੀ ਘਰ ਦੀ ਜਿਹੜੀ ਖੇਤੀ ਹੈ ਨਾ ਉਹ ਪ੍ਰਵਾਨ ਚੜ੍ਹਦੀ ਹੈ। ਮਤਲਬ ਇੱਕ ਟਾਈਮ ਆਇਆ ਸੀਗਾ 2020 ਉਸ ਤੋਂ ਬਾਅਦ 2021 ਇਸ ਦੌਰਾਨ ਨਾ ਬਹੁਤ ਸਾਰੀਆਂ ਲੇਡੀਜ਼ ਨੇ ਬਹੁਤ ਸਾਰੇ ਈਵਨ ਪੂਰੀ ਫੈਮਲੀਜ਼ ਨੇ ਮਿਲ ਕੇ ਘਰ ਸਬਜ਼ੀਆਂ ਉਗਾਈਆਂ ਸੀਗੀਆਂ। ਉਸ ਤੋਂ ਬਾਅਦ ਕਿਚਨ ਗਾਰਡਨਿੰਗ ਦਾ ਇੰਨਾ ਵਧੀਆ ਟਰੈਂਡ ਜਿਹੜਾ ਹੈ ਉਹ ਹੋ ਗਿਆ। ਮਤਲਬ ਪਹਿਲੇ ਵੀ ਕਿਚਨ ਗਾਰਡਨ ਲੋਕਾਂ ਦੇ ਘਰ ਹੁੰਦਾ ਸੀਗਾ, ਪਰ ਉਹ ਪੈਸ਼ਨ ਜੋ ਹੈ ਕਿਚਨ ਗਾਰਡਨਿੰਗ ਦਾ ਉਹ ਜਾ ਗਿਆ, ਸਪੈਸ਼ਲੀ ਲੇਡੀਜ਼ ਦੇ ਅੰਦਰ। ਸੋ ਬਹੁਤ ਸਾਰੀਆਂ ਲੇਡੀਜ਼ ਜੋ ਹੈ ਆਪਣੇ ਕਿਚਨ ਗਾਰਡਨਸ ਉਹਨਾਂ ਨੇ ਬਣਾਏ ਹੋਏ ਨੇ, ਐਂਡ ਕਈ ਤਾਂ ਪ੍ਰੋਪਰ ਕਿਚਨ ਗਾਰਡਨਸ ਬਣਾਉਣ ਦਾ ਬਿਜ਼ਨਸ ਵੀ ਕਰਦੀਆਂ ਨੇ, ਲੋਕਾਂ ਨੂੰ ਕਿਚਨ ਗਾਰਡਨ ਪੂਰਾ ਬਣਾ ਕੇ ਮੇਨਟੇਨ ਕਰਕੇ ਦਿੰਦੀਆਂ ਨੇ। ਸੋ ਇਹ ਵੀ ਇੱਕ ਬਿਜ਼ਨਸ ਜੋ ਹੈ ਉਹ ਲੇਡੀਜ਼ ਨੇ ਫੋਲੋ ਕੀਤਾ ਆਫਟਰ ਕੋਵਿਡ। ਐਨੀਵੇਜ਼, ਫਿਲਹਾਲ ਤਾਂ ਕੁਝ ਖਾਸ ਗੱਲਾਂ ਨੇ ਕਿਚਨ ਗਾਰਡਨਿੰਗ ਦੇ ਲਈ ਨਾ ਬਹੁਤ ਹੀ ਜ਼ਿਆਦਾ ਜ਼ਰੂਰੀ, ਜਿਵੇਂ ਕਿ ਸਹੀ ਜਗ੍ਹਾ ਜੋ ਹੈ ਉਹਨੂੰ ਸਿਲੈਕਟ ਕਰਨਾ। ਸੋ ਬਹੁਤ ਸਾਰੀਆਂ ਲੇਡੀਜ਼ ਰੂਫ ਟੈਰਿਸ ਜੋ ਹੈ ਉਹਨਾਂ ਨੇ ਆਪਣਾ ਕਿਚਨ ਗਾਰਡਨ ਉੱਥੇ ਬਣਾਇਆ ਹੋਇਆ ਹੈ। ਸੋ ਜਿੱਥੇ ਵੀ ਤੁਸੀਂ ਜਗ੍ਹਾ ਚੂਜ਼ ਕਰੋ, ਲਾਈਕ ਇੱਦਾਂ ਦੀ ਥਾਂ ਹੋਣੀ ਚਾਹੀਦੀ ਹੈ ਜਿੱਥੇ ਰੋਜ਼ ਹੀ ਘੱਟੋ ਘੱਟ 5-6 ਘੰਟੇ ਧੁੱਪ ਆਉਂਦੀ ਹੀ ਹੋਵੇ। ਫਰਟਾਈਲ ਮਿੱਟੀ ਆਪਾਂ ਯੂਜ਼ ਕਰੀਏ ਉੱਥੇ, ਮਤਲਬ ਮਿੱਟੀ ਫਰਟਾਈਲ ਹੋਵੇ, ਆਪਾਂ ਫਰਟਾਈਲ ਮਿੱਟੀ ਦੀ ਯੂਜੇਜ ਕਰੀਏ, ਐਂਡ ਮਿੱਟੀ ਵਿੱਚ ਗੋਬਰ ਦੀ ਖਾਦ, ਕੰਪੋਸਟ ਜਾਂ ਜੋ ਵਰਮੀ ਕੰਪੋਸਟ ਹੈ ਉਹ ਮਿਲਾ ਕੇ ਇਹਦੀ ਜਿਹੜੀ ਫਰਟੀਲਿਟੀ ਹੈ ਉਹਨੂੰ ਆਪਾਂ ਵਧਾ ਸਕਦੇ ਹਾਂ। ਐਂਡ ਵੈਦਰ ਦੇ ਅਨੁਸਾਰ ਸਬਜ਼ੀਆਂ ਜਿਹੜੀਆਂ ਨੇ ਉਹ ਲਗਾਈਏ। ਗਰਮੀਆਂ ਵਿੱਚ ਜਿਵੇਂ ਭਿੰਡੀ, ਤੋਰੀ, ਖੀਰਾ, ਅਤੇ ਵਿੰਟਰਸ ਵਿੱਚ ਪਾਲਕ, ਮੂਲੀ, ਗਾਜਰ, ਐਂਡ ਵਧੀਆ ਸੀਡਸ ਆਪਾਂ ਸਿਲੈਕਟ ਕਰੀਏ, ਬਿਲਕੁਲ ਜੋ ਪ੍ਰਮਾਣਿਤ ਅਤੇ ਰੋਗ ਰੋਧਕ ਜੋ ਵਰਾਇਟੀ ਦੇ ਜਿਹੜੇ ਬੀਜ ਨੇ ਉਹ ਆਪਾਂ ਜੇ ਯੂਜ਼ ਕਰੀਏ ਉਹਦੇ ਨਾਲ ਜੋ ਉਤਪਾਦਨ ਹੈ ਸਬਜ਼ੀਆਂ ਦਾ ਬਹੁਤ ਜ਼ਿਆਦਾ ਵੱਧਦਾ ਹੈ। ਐਂਡ ਰੈਗੂਲਰ ਸਿੰਚਾਈ ਕੀਤੀ ਜਾਏ ਪ੍ਰੋਪਰ, ਬਿਕੋਜ਼ ਕੇਅਰ ਤਾਂ ਚਾਹੀਦੀ ਹੈ ਨਾ ਪੌਦਿਆਂ ਨੂੰ, ਲੋੜ ਅਨੁਸਾਰ ਪਾਣੀ, ਐਂਡ ਬਹੁਤ ਜ਼ਿਆਦਾ ਹੈ ਬਹੁਤ ਘੱਟ ਪਾਣੀ ਜੋ ਹੈ ਉਹ ਵੀ ਨਹੀਂ ਦੇਣਾ, ਬੈਲੈਂਸਡ ਜੋ ਹੈ ਉਹ ਰੱਖਣਾ ਹੈ। ਸੋ ਜੈਵਿਕ ਖਾਦਾਂ ਦੀ ਵਰਤੋਂ ਉਹਦੇ ਵਿੱਚ ਕੀਤੀ ਜਾਏ ਆਪਣੇ ਕਿਚਨ ਗਾਰਡਨ ਦੇ ਵਿੱਚ, ਜੋ ਰਸਾਇਣਿਕ ਖਾਦਾਂ ਨੇ ਉਹਦੀ ਥਾਂ 'ਤੇ ਜੋ ਘਰੇਲੂ ਕੰਪੋਸਟ ਹੈ, ਗੋਬਰ ਖਾਦ, ਜੈਵਿਕ ਖਾਦਾਂ ਉਹਦੀ ਉਹਨੂੰ ਯੂਜ਼ ਕੀਤਾ ਜਾਏ ਤਾਂ ਬਹੁਤ ਵਧੀਆ ਜੋ ਕਿਚਨ ਗਾਰਡਨ ਦੇ ਵਿੱਚ ਜੋ ਵੀ ਵੈਜੀਟੇਬਲਸ ਨੇ ਬਹੁਤ ਬਹੁਤ ਜ਼ਿਆਦਾ ਵਧੀਆ ਮਾਤਰਾ ਵਿੱਚ ਅਤੇ ਵਧੀਆ ਕੁਆਲਿਟੀ ਦੀਆਂ ਆਉਣਗੀਆਂ। ਐਂਡ ਜੋ ਵੀ ਘਾਹ ਫੂਸ ਆਉਂਦਾ ਹੈ, ਜਿੰਨਾ ਵੀ ਘਾਹ ਐਕਸਟਰਾ ਚੀਜ਼ਾਂ ਉਹਨੂੰ ਆਪਾਂ ਕੱਟਦੇ ਰਹੀਏ, ਉਹਨੂੰ ਆਪਾਂ ਹਟਾਉਂਦੇ ਰਹੀਏ। ਐਂਡ ਆਫਕੋਰਸ ਚੀਂਟੀਆਂ ਜੋ ਨੇ, ਕੀੜੀਆਂ ਬਹੁਤ ਜ਼ਿਆਦਾ ਆ ਜਾਂਦੀਆਂ ਨੇ, ਉਹਨਾਂ ਤੋਂ ਕਿਵੇਂ

0: ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ
1: ਲੜੀਵਾਰ
0: ਨਾਟਕ ਹੋਇਆ।

FM Rainbow. Program chal rahe Home Sweet Home.

ਜੇ ਤੁਹਾਡੇ ਅੰਦਰ ਇੱਕ ਇੱਦਾਂ ਦਾ ਸਕਿੱਲ ਹੈ, ਡਰਾਇੰਗ ਤੁਹਾਡੀ ਬਹੁਤ ਅੱਛੀ ਹੈ, ਜਾਂ ਮੇਕਅਪ ਤੁਹਾਨੂੰ ਬਹੁਤ ਕਰਨ ਦਾ ਸ਼ੌਂਕ ਹੈ, ਦੂਸਰਿਆਂ ਨੂੰ ਤਿਆਰ ਕਰਨ ਦਾ ਬਹੁਤ ਸ਼ੌਂਕ ਹੈ, ਸੋ ਓਬਵੀਅਸਲੀ ਮੇਕਅਪ ਆਰਟਿਸਟ ਇੱਕ ਬਹੁਤ ਬਹੁਤ ਵਧੀਆ ਇੱਕ ਟ੍ਰੈਂਡਿੰਗ ਪ੍ਰੋਫੈਸ਼ਨ ਹੈ। ਐਂਡ ਬਾਕੀ ਜੀ ਕਿਚਨ ਗਾਰਡਨ ਦੀ ਆਪਾਂ ਗੱਲ ਆਲਰੇਡੀ ਕੀਤੀ ਹੈ ਕਿ ਕਿਸ ਤਰੀਕੇ ਨਾਲ ਤੁਸੀਂ ਪੌਦੇ, ਬੀਜ ਅਤੇ ਜੈਵਿਕ ਖਾਦ ਨੂੰ ਸੇਲ ਕਰਨ ਦਾ ਜੋ ਬਿਜ਼ਨਸ ਹੈ ਸ਼ੁਰੂ ਕਰ ਸਕਦੇ ਹੋ। ਹੱਥ ਨਾਲ ਬਣੀਆਂ ਹੋਈਆਂ ਜਿਹੜੀਆਂ ਚੀਜ਼ਾਂ ਨੇ, ਲਾਈਕ ਕੈਂਡਲਸ ਹੋ ਗਈਆਂ, ਜਿਵੇਂ ਕੋਈ ਸੀਜ਼ਨ ਆਉਂਦਾ ਹੈ, ਰੱਖੜੀਆਂ ਹੋ ਗਈਆਂ, ਗਿਫਟ ਆਈਟਮਸ, ਜੂਲਰੀ, ਫੈਸਟੀਵਲਸ ਦੇ ਕਾਫੀ ਵਧੀਆ ਹੈ ਜੋ ਚੀਜ਼ਾਂ ਹੈ, ਇਹਨੂੰ ਸਟਾਰਟ ਕੀਤਾ ਜਾ ਸਕਦਾ, ਇਹਨੂੰ ਸੇਲ ਕੀਤਾ ਜਾ ਸਕਦਾ ਹੈ। ਜੂਲਰੀ ਅਤੇ ਹੋਰ ਵੀ ਜਿਹੜਾ ਘਰ ਦਾ ਡੈਕੋਰੇਸ਼ਨ ਦਾ ਸਮਾਨ ਹੈ, ਉਹ ਤਾਂ ਵੈਸੇ ਵੀ ਸਦਾ ਬਹਾਰ ਹੈ, ਇਹਨੂੰ ਤੁਸੀਂ ਸੇਲ ਕਰ ਸਕਦੇ ਹੋ। ਐਂਡ ਫ੍ਰੀਲਾਂਸ ਕੋਈ ਵੀ ਕੰਮ ਤੁਹਾਨੂੰ ਮਿਲਦਾ ਹੈ, ਲਾਈਕ ਕੰਟੈਂਟ ਰਾਈਟਿੰਗ, ਗ੍ਰਾਫਿਕ ਡਿਜ਼ਾਇਨਿੰਗ, ਜੇ ਤੁਹਾਡੇ ਅੰਦਰ ਸਕਿੱਲ ਹੈ, ਤੁਸੀਂ ਇਸ ਚੀਜ਼ ਦੀ ਐਜੂਕੇਸ਼ਨ ਕੀਤੀ ਹੋਈ ਹੈ, ਤੁਸੀਂ ਉਹ ਵੀ ਘਰ ਬੈਠੇ ਕਰ ਸਕਦੇ ਹੋ ਜਾਂ ਬਾਹਰ ਜਾ ਕੇ ਵੀ। ਐਂਡ ਡੇ ਕੇਅਰ ਸੈਂਟਰ ਵੀ ਘਰ ਆਪਣੇ ਆਰਾਮ ਨਾਲ ਚਲਾਇਆ ਜਾ ਸਕਦਾ, ਜੇ ਬੱਚਿਆਂ ਦੀ ਦੇਖਭਾਲ ਵਿੱਚ ਤੁਹਾਨੂੰ ਇੰਟਰਸਟ ਹੈਗਾ, ਤੁਸੀਂ ਨੋ ਮੈਟਰ ਵਾਟ, ਮਤਲਬ ਤੁਸੀਂ ਮੈਰਿਡ ਹੋ ਜਾਂ ਅਨਮੈਰਿਡ ਹੋ, ਬੱਚਿਆਂ ਦਾ ਧਿਆਨ ਤਾਂ ਇੱਕ ਵੈਸੀ ਇੱਕ ਨੈਚੁਰਲ ਇੰਸਟਿੰਕਟ ਹੁੰਦੀ ਹੈ ਵੁਮੈਨ ਦੇ ਅੰਦਰ, ਤਾਂ ਡੇ ਕੇਅਰ ਜਾਂ ਫਿਰ ਆਪਣਾ ਇੱਕ ਛੋਟਾ ਜਿਹਾ ਕ੍ਰੈਚ ਸਟਾਰਟ ਕਰ ਸਕਦੇ ਹੋ ਘਰ ਹੀ। ਐਂਡ ਇਸ ਤੋਂ ਇਲਾਵਾ ਕੋਈ ਸਿਖਲਾਈ, ਬੁਣਾਈ, ਕਢਾਈ, ਪੇਂਟਿੰਗ, ਮਤਲਬ ਇਹਨੂੰ ਇਹਦੀ ਟ੍ਰੇਨਿੰਗ ਦੇਣਾ, ਘਰ ਹੀ ਇਸ ਚੀਜ਼ ਦੀ ਟ੍ਰੇਨਿੰਗ ਦੇਣਾ, ਦੂਸਰਿਆਂ ਨੂੰ ਇਹ ਸਕਿੱਲ ਸਿਖਾਉਣਾ, ਓਬਵੀਅਸਲੀ ਇਹ ਬਹੁਤ ਵਧੀਆ ਬਿਜ਼ਨਸ ਜੋ ਹੈ ਉਹ ਬਣ ਸਕਦਾ ਹੈ। ਡਿਜੀਟਲ ਮਾਰਕੀਟਿੰਗ ਅੱਜ ਕੱਲ੍ਹ ਬਹੁਤ ਜ਼ਿਆਦਾ ਜ਼ਰੂਰੀ ਹੈ, ਛੋਟੇ ਜਿਹੜੇ ਬਿਜ਼ਨਸਿਸ ਹੁੰਦੇ ਨੇ ਉਹਨਾਂ ਨੂੰ ਸੋਸ਼ਲ ਮੀਡੀਆ ਪੇਜਸ ਚਾਹੀਦੇ ਹੁੰਦੇ ਨੇ, ਪ੍ਰਮੋਸ਼ਨਸ ਚਾਹੀਦੀਆਂ ਹੁੰਦੀਆਂ ਨੇ, ਸੋ ਡਿਜੀਟਲ ਮਾਰਕੀਟਿੰਗ ਦੀ ਸਰਵਿਸਿਸ ਤੁਸੀਂ ਅਲੱਗ ਅਲੱਗ ਜੋ ਲੋਕ ਨੇ ਬਿਜ਼ਨਸ ਦੇ, ਕੰਪਨੀਜ਼ ਦੇ, ਉਹਨਾਂ ਨੂੰ ਦੇ ਸਕਦੇ ਹੋ ਘਰ ਬੈਠੇ ਹੀ। ਇਸ ਤੋਂ ਇਲਾਵਾ ਰੀਸੈਲਿੰਗ ਦਾ ਬਿਜ਼ਨਸ, ਆਫਕੋਰਸ ਕੱਪੜੇ ਹੋ ਗਏ ਜਾਂ ਫਿਰ ਕੋਸਮੈਟਿਕਸ ਹੋ ਗਏ, ਕੋਈ ਵੀ ਸਮਾਨ ਹੈ ਔਨਲਾਈਨ ਪਲੇਟਫਾਰਮਸ 'ਤੇ ਵੇਚਿਆ ਜਾ ਸਕਦਾ ਹੈ। ਸੋ ਸਫਲਤਾ ਦੇ ਲਈ ਨਾ ਮਤਲਬ ਸਿਰਫ ਆਈਡੀਆਜ਼ ਹੀ ਜ਼ਰੂਰੀ ਨਹੀਂ ਹੈ, ਆਈਡੀਆਜ਼ ਨੂੰ ਇੰਪਲੀਮੈਂਟ ਕਰਨ ਦੇ ਲਈ ਉਹ ਹੌਸਲਾ, ਉਹ ਇੱਕ ਇੰਟਰਸਟ ਜੋ ਹੈ ਸਭ ਤੋਂ ਮੈਟਰ ਕਰਦਾ, ਕਿ ਸਭ ਤੋਂ ਪਹਿਲਾਂ ਤਾਂ ਜਿਸ ਚੀਜ਼ 'ਚ ਇੰਟਰਸਟ ਹੈ ਉਹਨੂੰ ਚੂਜ਼ ਕਰੋ, ਫਿਰ ਉਸ ਤੋਂ ਬਾਅਦ ਤੁਸੀਂ ਕਿਸ ਤਰੀਕੇ ਨਾਲ ਉਹਨੂੰ ਇੰਪਲੀਮੈਂਟ ਕਰਦੇ ਹੋ ਉਹ ਵੀ ਕਾਫੀ ਉਸ ਚੀਜ਼ 'ਤੇ ਵੀ ਡਿਪੈਂਡ ਕਰਦਾ ਹੈ। ਐਂਡ ਤੁਸੀਂ ਸੋਸ਼ਲ ਮੀਡੀਆ ਅੱਜ ਕੱਲ੍ਹ ਉੱਤੇ ਕਿੰਨੇ ਇਸ ਕੋਲ ਜ਼ਿਆਦਾ ਐਕਟਿਵ ਹੋ, ਕਿੰਨੀ ਫੁਰਤੀਲੇ ਹੋ, ਉਹ ਵੀ ਮੈਟਰ ਕਰਦਾ ਹੈ। ਸੋ ਨਵੀਆਂ ਟੈਕਨੋਲੋਜੀਜ਼, ਮਤਲਬ ਆਪਣੇ ਆਪ ਨੂੰ ਅਪਡੇਟ ਕਰਦੇ ਰਹਿਣਾ ਹੈ, ਬਹੁਤ ਜ਼ਿਆਦਾ ਜ਼ਰੂਰੀ ਹੈ, ਸੋ ਦੈਟ ਬਹੁਤ ਵਧੀਆ ਤੁਸੀਂ ਆਪਣਾ ਬਿਜ਼ਨਸ ਕਰ ਸਕੋ ਐਂਡ ਕੰਜ਼ਿਊਮਰਸ ਵੱਧ ਤੋਂ ਵੱਧ ਬਣਾ ਸਕੋ। ਸੋ ਹਰ ਵੱਡਾ ਜਿਹੜਾ ਬਿਜ਼ਨਸ ਹੈ ਨਾ, ਇੱਕ ਛੋਟੀ ਜਿਹੀ ਸ਼ੁਰੂਆਤ ਤੋਂ ਬਣਦਾ ਹੈ, ਆਤਮ ਵਿਸ਼ਵਾਸ, ਲਗਨ, ਨਿਰੰਤਰ ਸਿੱਖਣ ਦੀ ਜੋ ਇੱਕ ਇੰਟਰਸਟ ਹੈ ਘਰੇਲੂ ਮਹਿਲਾਵਾਂ ਵਿੱਚ ਜੇ ਹੋਣ, ਤਾਂ ਉਹਨਾਂ ਨੂੰ ਡੈਫੀਨੇਟਲੀ ਬਹੁਤ ਹੀ ਸਕਸੈਸਫੁਲ ਐਂਟਰਪ੍ਰਨੋਰ ਜਾਂ ਬਿਜ਼ਨਸ ਵੂਮੈਨ ਬਣਾ ਸਕਦੀਆਂ ਨੇ। ਸੋ ਮੈਨੂੰ ਤਾਂ ਬਹੁਤ ਜ਼ਿਆਦਾ ਇੰਸਪੀਰੇਸ਼ਨ ਮਿਲੀ ਹੈ, ਮੈਂ ਵੀ ਕੋਈ ਬਿਜ਼ਨਸ ਆਈਡੀਆ, ਮਤਲਬ ਦੇਖੋ ਬਿਜ਼ਨਸ ਆਈਡੀਆਜ਼ ਬਹੁਤ ਨੇ, ਇੰਪਲੀਮੈਂਟੇਸ਼ਨ ਆਫਕੋਰਸ ਕਰਨਾ ਬਹੁਤ ਜ਼ਰੂਰੀ ਹੈ। ਐਂਡ ਕਹਿੰਦੇ ਆ ਨਾ ਕਿ ਜਿਹਨੂੰ ਉਹ ਕੀ ਕਹਿੰਦੇ ਆ ਕਿ ਮੰਜ਼ਿਲ ਮਿਲੇਗੀ, ਠੀਕ ਹੈ, ਮੰਜ਼ਿਲ ਮਿਲੇਗੀ ਭਟਕਤੇ ਹੋਏ ਹੀ ਸਹੀ, ਗੁਮਰਾਹ ਤੋਂ ਵੋ ਹੈ ਜੋ ਘਰ ਸੇ ਨਿਕਲੇ ਹੀ ਨਹੀਂ। ਐਸੇ ਗੱਲ 'ਤੇ ਅਗਲਾ ਗਾਣਾ ਇੰਜੋਏ ਕਰੋ। ਐਂਡ ਲਵਲੀ ਲੇਡੀਜ਼, ਹੋਰ ਵੀ ਬਹੁਤ ਸਾਰੀਆਂ ਗੱਲਾਂ ਲੈ ਕੇ ਮੈਂ ਆਵਾਂਗੀ। ਯੂ ਸਟੇ ਟਿਊਨ ਟੂ ਐਫ ਐਮ ਰੇਨਬੋ, ਹੋਮ ਸਵੀਟ ਹੋਮ ਵਿੱਚ ਆਰ ਜੇ ਗਰਿਮਾ ਹੈ ਤੁਹਾਡੇ ਨਾਲ।

ਬਿਚਲਾ ਟਰੈਵਲ ਤੇ ਜਾ ਕੇ ਆਪਣਾ ਤੌਲੀਆ ਲੱਭਦਾ ਫਿਰੇ। ਆਕਾਸ਼ਵਾਣੀ ਐਫਐਮ ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਆਪਣਾ ਹੋਮ ਸਵੀਟ ਹੋਮ। ਵੀ ਗਰਮੀਆਂ ਦੀਆਂ ਛੁੱਟੀਆਂ ਹੋਣ, ਵੀਕਐਂਡ ਗੈਟਵੇ ਹੋਵੇ, ਪੂਰੀ ਫੈਮਿਲੀ ਦਾ ਵਕੇਸ਼ਨ ਪਲਾਨ, ਸਭ ਤੋਂ ਵੱਡਾ ਚੈਲੇਂਜ ਕਿਹਦੇ ਸਿਰ ਤੇ ਹੁੰਦਾ ਹੈ? ਡਰਾਈਵਰ ਦਾ? ਨਾ ਜੀ ਨਾ, ਬੱਚਿਆਂ ਦਾ ਬਿਲਕੁਲ ਵੀ ਨਹੀਂ। ਇਹ ਜ਼ਿੰਮੇਦਾਰੀ ਹੁੰਦੀ ਹੈ ਘਰ ਦੀ, ਹੋਮ ਮੇਕਰ ਦੇ ਸਿਰ ਤੇ। ਬਿਕੋਜ਼ ਜਦੋਂ ਫੈਮਿਲੀ ਟ੍ਰਿਪ ਪਲਾਨ ਹੁੰਦੀ ਹੈ ਨਾ, ਉਦੋਂ ਮੰਮੀ ਸਿਰਫ ਟਰੈਵਲਰ ਨਹੀਂ ਹੁੰਦੀ ਹੈ, ਉਹ ਟਰੈਵਲ ਮੈਨੇਜਰ ਹੁੰਦੀ ਹੈ, ਪੈਕਿੰਗ ਐਕਸਪਰਟ ਵੀ ਬਣ ਜਾਂਦੀ ਹੈ, ਡਾਕਟਰ ਤੇ ਐਮਰਜੈਂਸੀ ਹੈਲਪਲਾਈਨ, ਸਭ ਕੁਝ ਹੁੰਦੀ ਹੈ, ਆਈ ਮੀਨ ਸਭ ਕੁਝ। ਸੋ ਜੇ ਗੱਲ ਕਰੀਏ ਆਪਾਂ ਕੁਝ ਸਮਾਰਟ ਟਰੈਵਲ ਟ੍ਰਿਪਸ ਦੀ, ਟ੍ਰਿਪਸ ਦੀ ਨਹੀਂ ਮਤਲਬ ਟ੍ਰਿਪਸ ਤੇ ਟਿਪਸ ਦੀ, ਸੋ ਇੱਕ ਚੈੱਕਲਿਸਟ ਜ਼ਰੂਰ ਬਣਾ ਲੈਣਾ ਸਾਰੀਆਂ ਲਵਲੀ ਲੇਡੀਜ਼। ਮਤਲਬ ਆਪਣੇ ਦਿਮਾਗ 'ਤੇ ਬਿਲਕੁਲ ਭਰੋਸਾ ਨਾ ਕਰੋ, ਵੈਸੇ ਭਰੋਸਾ ਸਾਡੇ ਦਿਮਾਗ 'ਤੇ ਕੀਤਾ ਜਾ ਸਕਦਾ, ਬਟ ਫਿਰ ਵੀ ਆਪਾਂ ਮੋਬਾਈਲ ਜਾਂ ਡਾਇਰੀ ਵਿੱਚ ਇੱਕ ਚੈੱਕਲਿਸਟ ਜਿਹੜੀ ਆ ਬਣਾ ਲਈਏ, ਲਾਈਕ ਮੋਬਾਈਲ ਵਿੱਚ ਜਾਂ ਕਿਤੇ ਵੀ, ਲਾਈਕ ਕੱਪੜੇ, ਚਾਰਜਸ, ਮੈਡੀਸਿਨ, ਟਿਕਟਸ, ਆਈ ਡੀ ਪਰੂਫ, ਕੈਸ਼, ਕੀ ਕੀ ਰੱਖਣਾ ਹੈ, ਤਾਂ ਕਿ ਰਸਤੇ ਵਿੱਚ ਯਾਦ ਨਾ ਆਵੇ ਕਿ ਹਾਏ ਰੱਬਾ ਚਾਰਜਰ ਤਾਂ ਰਹਿ ਗਿਆ, ਹੈ ਨਾ। ਸੋ ਐਮਰਜੈਂਸੀ ਪਾਊਚ ਜ਼ਰੂਰ ਰੱਖੋ, ਜਿਹਦੇ ਵਿੱਚ ਮੈਡੀਸਿਨਸ, ਬੈਂਡੇਡ, ਸੈਨੇਟਾਈਜ਼ਰ, ਵੈਟ ਵਾਈਪਸ, ਓ ਆਰ ਐੱਸ, ਪੇਨ ਕਿਲਰ, ਇਹ ਸਭ ਕੁਝ ਹੋਵੇ। ਬਿਕੋਜ਼ ਬੱਚਿਆਂ ਨੂੰ ਬੁਖਾਰ ਜਾਂ ਕਿਸੇ ਨੂੰ ਹੈਡੇਕ ਪਰਮਿਸ਼ਨ ਲੈ ਕੇ ਆਉਂਦੀ ਨਹੀਂ ਹੈ, ਐਂਡ ਫਿਰ ਉਸ ਤੋਂ ਬਾਅਦ ਉਹ ਤੁਹਾਨੂੰ ਕਹਿੰਦੇ ਨੇ। ਸੋ ਇਸ ਕਰਕੇ ਐਂਡ ਕੱਪੜੇ ਰੋਲ ਕਰਕੇ ਪੈਕ ਰੱਖੋ, ਜਿੰਨੇ ਵੀ ਰੋਲ ਕਰਕੇ ਪੈਕ ਰੱਖੋਗੇ ਮੈਕਸੀਮਮ ਕੱਪੜੇ, ਉਹ ਉਨਾ ਵਧੀਆ, ਮਤਲਬ ਟਰੈਵਲ ਐਕਸਪਰਟਸ ਦਾ ਹੈਕ ਹੈ, ਬਾਕੀ ਡਿਪੈਂਡਸ ਕਿ ਤੁਸੀਂ ਕੀ ਕੀ ਲੈ ਕੇ ਚੱਲਿਓ। ਐਂਡ ਇਸ ਤੋਂ ਇਲਾਵਾ ਸਨੈਕਸ ਅਤੇ ਪਾਣੀ ਹਮੇਸ਼ਾ ਯਾਦ ਨਾਲ ਰੱਖੋ, ਬਿਕੋਜ਼ ਯੂ ਨੋ ਭੁੱਖਾ ਬੱਚਾ ਜੀ ਪੀ ਐੱਸ

FM band 102.7 MHz Akashwani FM Rainbow te tusi sun rahe si program Home Sweet Home. Aj Navi Delhi de Vigyan Bhavan vikhe Kendra Sarkar de Kirat ate Rozgar Mantralay vallon Viksit Bharat Rozgar Yojana tehat Rozgar Mela 2026 da ayojan kita ja rha hai jis nu maanyog Pradhan Mantri Shri Narendra Modi sushobit karange. ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਇਸ ਮੇਲੇ ਦਾ ਸਿੱਧਾ ਪ੍ਰਸਾਰਣ ਤੁਸੀਂ ਸਾਡੇ FM ਬੈਂਡ 102.7 FM ਰੇਨਬੋ 'ਤੇ ਸ਼ਾਮੀ 5 ਵਜੇ ਸੁਣ ਸਕਦੇ ਹੋ ਅਤੇ ਆਓ

ਕਿੰਨਾ ਪਿਆਰਾ ਗਾਣਾ ਤੁਸੀਂ ਇੰਜੋਏ ਕੀਤਾ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਜੀ। ਪ੍ਰੋਗਰਾਮ ਦਾ ਨਾਮ ਮਿਡ ਡੇ ਮੈਲੋਡੀਜ਼ ਹੈ ਜੀ, ਆਰ ਜੇ ਗਰਿਮਾ ਹੈ ਤੁਹਾਡੇ ਨਾਲ ਐਫ ਐਮ ਰੇਨਬੋ 'ਤੇ। ਸੋ ਲਤਾ ਮੰਗੇਸ਼ਕਰ ਐਂਡ ਸ਼ਬੀਰ ਦੀ ਆਵਾਜ਼ ਦੇ ਵਿੱਚ, ਤੁਸੀਂ ਸ਼ਬੀਰ ਕੁਮਾਰ ਦੀ ਆਵਾਜ਼ ਵਿੱਚ ਗਾਣਾ ਇੰਜੋਏ ਕੀਤਾ। 1985 ਦੀ ਬਾਲੀਵੁੱਡ ਫਿਲਮ ਗੁਲਾਮੀ ਤੋਂ ਇਹ ਗਾਣਾ ਸੀਗਾ। ਮਿਥੁਨ ਚੱਕਰਪਤੀ ਐਂਡ ਸਮਿਤਾ ਪਾਟਿਲ ਦੇ ਉੱਤੇ ਫੀਚਰਡ ਗਾਣਾ ਸੀ। ਅਫਕੋਰਸ ਲਿਰਿਸਿਸਟ ਵਾਜ ਵਨ ਐਂਡ ਓਨਲੀ ਰਾਈਟਰ ਐਂਡ ਪੋਇਟ ਗੁਲਜ਼ਾਰ ਸਾਹਿਬ। ਯੈਸ, ਸੋ ਮਤਲਬ ਵਾਕਈ ਦੇ ਵਿੱਚ ਕਮਾਲ ਦਾ ਲਿਖਿਆ ਹੋਇਆ ਗਾਣਾ ਹੈ ਅਤੇ ਥੋੜ੍ਹਾ ਜਿਹਾ ਇਹਦੀ ਜੋ ਰੂਟਸ ਨੇ ਸੂਫਿਜ਼ਮ ਤੋਂ ਆਉਂਦੀਆਂ ਨੇ ਅਤੇ ਥੋੜ੍ਹਾ ਜਿਹਾ ਫਸਟ ਹਾਫ ਜੋ ਹੈ ਪਰਸ਼ੀਅਨ ਥੋੜ੍ਹਾ ਜਿਹਾ ਬਲੈਂਡ ਹੈਗਾ ਉਹਦਾ, ਮਤਲਬ ਕਾਫੀ ਅਲੱਗ ਯੂਨੀਕ ਇਹਦੇ ਅਲਫਾਜ਼ ਹੈਗੇ ਨੇ ਗਾਣੇ ਦੀ ਸ਼ੁਰੂਆਤ ਦੇ ਵਿੱਚ ਹੀ, ਆਈ ਮੀਨ ਲਿਰਿਕਸ ਦੀ ਸ਼ੁਰੂਆਤ ਦੇ ਵਿੱਚ ਹੀ। ਵੈਲ ਜੀ, ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਵਿੱਚ ਬਣੇ ਰਹੋ, ਆਰ ਜੇ ਗਰਿਮਾ ਦੇ ਨਾਲ, ਬਿਕੋਜ਼ ਇੱਦਾਂ ਦੇ ਹੋਰ ਹੀ ਬਹੁਤ ਬਹੁਤ ਜ਼ਿਆਦਾ ਬਿਊਟੀਫੁਲ ਗਾਣੇ ਜਿਹੜੇ ਨੇ ਉਹ ਆ ਰਹੇ ਨੇ ਅੱਗੇ, ਐਂਡ ਫਿਰ ਤੁਸੀਂ ਇੰਜੋਏ ਕਰਦੇ ਰਹੋ ਮਿਡ ਡੇ ਮੈਲੋਡੀਜ਼ ਵਿੱਚ ਆਰ ਜੇ ਗਰਿਮਾ ਦੇ ਨਾਲ, ਓਨਲੀ ਔਨ ਐਫ ਐਮ ਰੇਨਬੋ। ਸਟੇ ਟਿਊਨਡ।

0: ਜੀ।
1: ਬਾਈ ਗੋਡ ਦੀ ਕਸਮ, ਇੰਨਾ ਜ਼ਿਆਦਾ ਇੰਸਪਾਇਰ ਕਰ ਗਿਆ ਗਾਣਾ। 1.25 ਲੱਖ ਕੀ ਲੋਟਰੀ, ਉਹ ਤਾਂ ਸੱਚੀ ਨਿਕਲ ਸਕਦੀ ਹੈ। ਮਤਲਬ ਬਹੁਤ ਜ਼ਿਆਦਾ ਖੁਆਬ ਸਜਾਏ ਹੋਏ ਨੇ ਇਸ ਗਾਣੇ ਵਿੱਚ, ਐਂਡ ਖੁਆਬ ਹਮੇਸ਼ਾ ਸਜਣੇ ਹੀ ਚਾਹੀਦੇ ਹੈ। ਹਾਂ, ਸ਼ੇਖ ਚਿੱਲੀ ਨਹੀਂ ਬਣਨਾ ਚਾਹੀਦਾ, ਪਰ ਖੁਆਬਾਂ ਤੋਂ ਦੂਰ ਵੀ ਨਹੀਂ ਭੱਜਣਾ ਚਾਹੀਦਾ। ਆਕਾਸ਼ਵਾਣੀ ਫਿਲਮ ਰੇਨਬੋ ਦੇ ਪ੍ਰੋਗਰਾਮ ਚੱਲ ਰਹੇ ਜੀ, ਤੁਹਾਡਾ ਆਪਣਾ ਮਿਡ ਡੇ ਮੈਲਡੀਜ਼ ਆਰ ਜੇ ਗਰੀਬਾਂ ਦੇ ਨਾਲ। ਐਂਡ ਅੱਜ ਕੱਲ੍ਹ ਹਰ ਕੋਈ ਵੇਕੇਸ਼ਨ ਤੇਰਾ ਪਹਾੜਾਂ ਵਿੱਚ ਹੀ ਪਹੁੰਚਿਆ ਹੋਇਆ। ਮਤਲਬ ਮੈਂ ਰੀਸੈਂਟਲੀ ਮਸੂਰੀ ਗਈ ਸੀ, ਮਸੂਰੀ ਤਾਂ ਮਤਲਬ ਇੰਨਾ ਜ਼ਿਆਦਾ ਪਾਵਰ ਪੈਕਡ ਜੈਮ, ਐਂਡ ਹਰ ਕਿਸੇ ਵੀ ਪਹਾੜ, ਕਿਸੇ ਵੀ ਹਿਲ ਸਟੇਸ਼ਨ 'ਤੇ ਚਲੇ ਜਾਓ, ਇਹੀ ਹਾਲ ਹੈ। ਬਿਕੋਜ਼ ਪਹਾੜਾਂ ਦਾ ਹੁਸਨ ਹੀ ਇੰਨਾ ਖੂਬਸੂਰਤ ਹੈ, ਇੰਨਾ ਹੀ ਪਿਆਰਾ ਹੈ ਕਿ ਹਰ ਕੋਈ ਇਹਨਾਂ ਦਿਲਕਸ਼ ਨਜ਼ਾਰਿਆਂ ਦੇ ਲਈ ਪਹੁੰਚ ਜਾਂਦਾ ਹੈ, ਠੰਡਕ ਲੈਣ ਦੇ ਲਈ ਪਹੁੰਚ ਜਾਂਦਾ ਹੈ। ਸੋ ਚਲੋ ਫਿਰ ਆਓ, ਆਪਾਂ ਥੋੜ੍ਹਾ ਅਪਰੀਸ਼ੀਏਟ ਕਰੀਏ ਪਹਾੜਾਂ ਦੇ ਹੁਸਨ ਨੂੰ, ਲਤਾ ਮੰਗੇਸ਼ਕਰ ਐਂਡ ਸੁਰੇਸ਼ ਦੀ ਆਵਾਜ਼ ਦੇ ਵਿੱਚ, ਇਨ ਪ੍ਰੋਗਰਾਮ ਮਿਡ ਡੇ ਮੈਲਡੀਜ਼ ਵਿਦ ਮੀ ਆਰ ਜੇ ਗਰੀਮਾ, ਓਨਲੀ ਔਨ ਐਫ ਐਮ ਰੇਨਬੋ। ਸਟੇ ਟਿਊਨਡ।

102.7 MHz Akashwani FM Rainbow Teji program chal raha hai toda apna midday marries aur ye pahadon ka husn wala gana to enjoy kita from Ram Teri Ganga movie and sachi muchi bahut pyare pahad utthe dikhaye hoye ne and mero ta lagda hai Uttarakhand te vi kuch kuch shots lete hoye ne jadon Gangotri to pani parandeli jal parandeli of course Gangotri jo ek spot hai utho di jal parandeli ਐਕਟਰ ਜੋ ਹੈ ਉੱਥੇ ਜਾਂਦਾ ਹੈ ਸੋ ਇੱਦਾਂ ਲੱਗਿਆ ਕਿ ਉੱਤਰਾਖੰਡ ਦੇ ਪਹਾੜ ਜੋ ਨੇ ਉੱਥੇ ਹੋਣੇ ਹੈ ਸੋ ਅਲੱਗ ਅਲੱਗ ਲੋਕੇਸ਼ਨ 'ਤੇ ਫਿਲਮ ਸ਼ੂਟ ਹੋਈ ਸੀ ਪਰ ਵਟ ਅ ਮੂਵੀ ਇਟ ਵਾਜ਼ ਐਂਡ ਵਟ ਐਨ ਅਮੇਜ਼ਿੰਗ ਸੌਂਗ ਇਟ ਵਾਜ਼ ਜਿਹੜਾ ਕਿ ਹੁਣੇ ਹੁਣੇ ਆਪਾਂ ਇੰਜੋਏ ਕੀਤਾ ਬਾਕੀ ਜੀ ਅਗਲਾ ਗਾਣਾ ਜੋ ਹੈ ਤੁਸੀਂ ਇੰਜੋਏ ਕਰੋ ਐਂਡ ਬਿਕੋਜ਼ ਕੀ ਹੈ ਨਾ ਕਿ ਇੱਕ ਘੰਟੇ ਵਿੱਚ ਜਿੰਨੇ ਪਿਆਰੇ ਪਿਆਰੇ ਗਾਣੇ ਆਪਾਂ ਸੁਣ ਸਕੀਏ ਉਨੇ ਮੈਕਸੀਮਮ ਆਪਾਂ ਜ਼ਰੂਰ ਸੁਣਾਂਗੇ ਸਟੇ ਟਿਊਨ ਟੂ ਐਫ ਐਮ ਰੇਨਬੋ

ਦੁਸ਼ਮਣ ਨਾ ਕਰੇ, ਦੋਸਤ ਨੇ ਕੰਮ ਕੀਤਾ। ਮੈਂ ਆਪਣੇ ਮੁੰਡੇ ਦਾ ਵੀਜ਼ਾ ਲਗਵਾਉਂਦੀ ਸੀ, ਉਹਨੂੰ ਬਾਹਰ ਭੇਜਣਾ ਸੀ, ਮੈਂ ਉਹਨੂੰ ਦੱਸਿਆ ਸੀਗਾ, ਪਰ ਉਹਨੇ ਮੇਰੇ ਤੋਂ ਚੁੱਕੇ ਚੁੱਕੇ ਆਪਣੇ ਮੁੰਡੇ ਨੂੰ ਹੀ ਬਾਹਰ ਭੇਜਤਾ। ਬਾਅਦ 'ਚ ਮੈਨੂੰ ਦੱਸਿਆ ਵੀ ਨਹੀਂ। ਬਾਅਦ 'ਚ ਮੈਂ ਉਹਦੀ ਸਟੋਰੀ ਦੇਖੀ ਕਿ ਜੋ ਮੁੰਡਾ ਉਹ ਪਹੁੰਚ ਗਿਆ ਉਹਦਾ ਆਸਟ੍ਰੇਲੀਆ, ਅਤੇ ਉੱਥੇ ਪਹੁੰਚ ਕੇ ਸਟੋਰੀਆਂ ਪਾਉਂਦਾ ਪਿਆ ਸੀ। ਮੈਨੂੰ ਨਹੀਂ ਦੱਸਿਆ, ਮੈਂ ਉਹਦੀ ਪੱਕੀ ਸਹੇਲੀ, ਮੈਨੂੰ ਨਹੀਂ ਦੱਸਿਆ। ਮੇਰਾ ਮੁੰਡਾ ਗਿਆ ਨਹੀਂ ਬਾਹਰ, ਅਗਲੀ ਦਾ ਮੁੰਡਾ ਚਲਾ ਗਿਆ। ਹਾਂ, ਦੁਸ਼ਮਣ ਨਾ ਕਰੇ, ਦੋਸਤ ਨੇ ਉਹ ਕੰਮ ਕੀਤਾ ਹੈ। ਪੰਜਾਬੀ ਵਿੱਚ ਇੱਦਾਂ ਹੀ ਹੁੰਦਾ ਹੈ, ਪੰਜਾਬੀ ਫੈਮਿਲੀਜ਼ ਵਿੱਚ ਇੱਦਾਂ ਹੀ ਹੁੰਦਾ ਹੈ। ਉਹਨਾਂ ਸੀਰੀਅਸਲੀ ਸਪੈਸ਼ਲੀ ਰਿਸ਼ਤੇਦਾਰ ਸਾਨੂੰ ਕੋਈ ਗੱਲ ਨਾ ਦੱਸਣ, ਉਹਨਾਂ ਨੂੰ ਸਭ ਤੋਂ ਪਹਿਲਾਂ ਕੋਈ ਗੱਲ ਪਤਾ ਲੱਗੇ ਐਂਡ ਸਾਨੂੰ ਬਾਅਦ 'ਚ ਪਤਾ ਲੱਗੇ, ਤਾਂ ਵੀ ਇਹ ਗਾਣਾ ਸਾਡੇ ਦਿਲ ਦੇ ਵਿੱਚ ਵੱਜਦਾ ਹੈ ਪੰਜਾਬੀਆਂ ਦੇ। ਐਂਡ ਸਾਡਾ ਬੱਚਾ ਬਾਹਰ ਜਾਂਦੂ ਰਹਿ ਜਾਵੇ ਅਤੇ ਅਗਲੇ ਦਾ ਬੱਚਾ ਚਲਾ ਜਾਵੇ, ਤਾਂ ਵੀ ਇਹ ਗਾਣਾ ਸਾਡੇ ਦਿਲ 'ਚ ਵੱਜਦਾ ਹੈ ਕਿ ਸਾਨੂੰ ਤਾਂ ਦੱਸਿਆ ਨਹੀਂ, ਸਾਨੂੰ ਦੱਸਦੇ ਤਾਂ ਆਪਾਂ ਕੋਈ ਨਜ਼ਰਾਂ ਥੋੜ੍ਹੀ ਨਾ ਲਾ ਦੇਣੀਆਂ ਸੀਗੀਆਂ, ਹੈ ਨਾ। ਸੋ ਇਟ ਹੈਪਨਸ, ਪ੍ਰੋਗਰਾਮ ਮਿਡ ਡੇ ਮੈਲਡੀਜ਼ ਵਿੱਚ ਤੁਸੀਂ ਬਣੇ ਹੋਏ ਹੋ ਆਰ ਜੇ ਗਰਿਮਾ ਦੇ ਨਾਲ, ਤੁਹਾਡੇ ਆਪਣੇ ਆਕਾਸ਼ਵਾਣੀ ਐਫ ਐਮ ਰੇਨਬੋ 'ਤੇ। ਮੂਵਿੰਗ ਔਨ ਟੂ ਦ ਨੈਕਸਟ ਟ੍ਰੈਕ ਆਫ ਦ ਸ਼ੋਅ, ਪ੍ਰੋਗਰਾਮ ਦੇ ਵਿੱਚ ਅਗਲਾ ਗਾਣਾ ਜੋ ਹੈ ਆਪਾਂ ਕਿਸ਼ੋਰ ਕੁਮਾਰ ਦੀ ਆਵਾਜ਼ ਵਿੱਚ ਸੁਣਾਂਗੇ। ਸਟੇ ਟਿਊਨ ਟੂ ਐਫ ਐਮ ਰੇਨਬੋ।

ਬਈ ਗੋਲਮਾਲ ਤੋਂ ਹੋ ਜਾਂਦਾ ਹੈ। ਔਰ ਅੱਜ ਕੱਲ੍ਹ ਤਾਂ ਵੈਸੇ ਹੀ ਕੀ ਕਹੀਏ, ਆਪਾਂ ਕਹਾਂਗੇ ਤਾਂ ਫਿਰ ਕਹਿਣਗੇ ਕੀ ਬੋਲਦੇ। ਸੋ ਐਨੀਵੇਸ, ਸਭ ਨੂੰ ਪਤਾ ਹੈ, ਸਮਝਦਾਰ ਸਾਰੇ ਨੇ। ਵੈਲ ਜੀ, ਆਕਾਸ਼ਵਾਣੀ ਐਫ ਐਮ ਰੇਨਬੋ 'ਤੇ ਕੁਝ ਹੀ ਪਲਾਂ ਤੱਕ ਤੁਸੀਂ ਸੁਣੋਗੇ ਪ੍ਰਦੇਸ਼ਿਕ ਖ਼ਬਰਾਂ। ਸਟੇ ਟਿਊਨ ਟੂ ਐਫ ਐਮ ਰੇਨਬੋ।

102.7 ਮੈਗਾਹਰਟਜ਼ ਆਕਾਸ਼ਵਾਣੀ ਐਫਐਮ ਰੇਨਬੋ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਮਿਡ ਡੇ ਮੈਲੋਡੀਜ਼। ਹੁਣ ਤੋਂ ਕੁਝ ਪਰ ਤੱਕ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ, ਉਸ ਤੋਂ ਬਾਅਦ 1:50 ਤੇ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਨੂੰ ਆਪਾਂ ਜਾਰੀ ਰੱਖਾਂਗੇ। ਸੁਣਦੇ ਰਹੋ 102.7 ਮੈਗਾਹਰਟਜ਼ EIR FM ਰੇਨਬੋ। ਆਓ ਕੁਝ ਪਰ ਤੱਕ ਸੁਣਦੇ ਹਾਂ ਪ੍ਰਾਦੇਸ਼ਿਕ ਖਬਰਾਂ।

0: ਅੱਜ ਵੀਰੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਇਸ ਵੇਲੇ ਤੁਸੀਂ ਹਿੰਦੀ ਫਿਲਮਾਂ ਦੇ ਵਿੱਚੋਂ ਗੀਤ ਸੁਣ ਰਹੇ ਹੋ ਅਤੇ ਕੁਝ ਹੋਰ ਗੀਤ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਦੁਪਹਿਰ 2 ਵਜੇ ਹਾਜ਼ਰ ਹੋਵਾਂਗੇ। ਪਰ ਇਸ ਵੇਲੇ 1:40 ਹੋਣ ਜਾ ਰਹੇ ਨੇ, ਸਮਾਂ ਹੈ ਸਾਡੇ ਇਸ ਕੇਂਦਰ ਤੋਂ ਪੰਜਾਬੀ ਵਿੱਚ ਖਬਰਾਂ ਸੁਣਨ ਦਾ, ਅਤੇ 1:50 'ਤੇ ਤੁਹਾਨੂੰ ਸਾਡੇ ਦਿੱਲੀ ਕੇਂਦਰ ਤੋਂ ਉਰਦੂ ਵਿੱਚ ਖਬਰਾਂ ਸੁਣਾਈਆਂ ਜਾਣਗੀਆਂ।
1: नमस्कार, ये आकाशवाणी है। खबरों के इस बुलेटिन नाल मैं अमन देव। पहला चोणवीं खबरां। राष्ट्रपति द्रौपदी मुर्मू ने विश्वास प्रगट किया कि भारत 2047 के राष्ट्रीय टीचे तो पहला सिकल सैल बीमारी खत्म कर लेगा। ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿੱਚ ਪੀ ਐੱਮ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਤਹਿਤ 2400 ਕਰੋੜ ਰੁਪਏ ਦੀ ਰਾਸ਼ੀ ਵੰਡਣਗੇ। ਪੰਜਾਬ ਵਿੱਚ ਇਹ ਪ੍ਰੋਗਰਾਮ 6 ਥਾਵਾਂ 'ਤੇ ਕਰਾਇਆ ਜਾਏਗਾ। ਦਿੱਲੀ ਹਾਈ ਕੋਰਟ ਨੇ 21 ਜੂਨ ਨੂੰ ਹੋਣ ਵਾਲੀ ਨੀਟ UGC ਦੀ ਮੁੜ ਪ੍ਰੀਖਿਆ ਤੋਂ ਪਹਿਲਾਂ ਟੈਲੀਗ੍ਰਾਮ ਮੈਸੇਜਿੰਗ ਪਲੇਟਫਾਰਮ 'ਤੇ ਅਸਥਾਈ ਤੌਰ 'ਤੇ ਰੋਕ ਲਾਉਣ ਦੇ ਕੇਂਦਰ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਭਾਰਤ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਵਿੱਚ ਪਾਕਿਸਤਾਨ ਵੱਲੋਂ ਜੰਮੂ ਕਸ਼ਮੀਰ ਬਾਰੇ ਇਲਜ਼ਾਮਾਂ ਨੂੰ ਰੱਦ ਕਰਦਿਆਂ ਕਿਹਾ ਕਿ ਇਹ ਘਰੇਲੂ ਚੁਣੌਤੀਆਂ ਤੋਂ ਧਿਆਨ ਭਟਕਾਉਣ ਲਈ ਦੁਸ਼ਪ੍ਰਚਾਰ ਕਰ ਰਿਹਾ ਹੈ। ਅਤੇ ਭਾਰਤ ਦਾ LNG ਟੈਂਕਰ ਦਿਸ਼ਾ ਹੋਰਮੁਜ਼ ਜਲ ਮਾਰਗ ਨੂੰ ਪਾਰ ਕਰਨ ਤੋਂ ਬਾਅਦ ਗੁਜਰਾਤ ਦੀ ਦਹੇਜ ਬੰਦਰਗਾਹ 'ਤੇ ਪਹੁੰਚ ਗਿਆ ਹੈ। ਹੁਣ ਖਬਰਾਂ ਵਿਸਥਾਰ ਨਾਲ।

0: ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਭਾਰਤ 2047 ਦੇ ਰਾਸ਼ਟਰੀ ਟੀਚੇ ਤੋਂ ਪਹਿਲਾਂ ਸਿੱਕਲ ਸੈੱਲ ਬਿਮਾਰੀ ਨੂੰ ਖਤਮ ਕਰ ਦੇਵੇਗਾ। ਉਹਨਾਂ ਖੂਨ ਦੇ ਇਸ ਜੈਨੇਟਿਕ ਵਿਕਾਰ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਖਾਸ ਕਰਕੇ ਆਦਿਵਾਸੀ ਭਾਈਚਾਰਿਆਂ ਵਿੱਚ ਤਾਲਮੇਲ ਵਾਲੇ ਯਤਨ ਦਾ ਸੱਦਾ ਦਿੱਤਾ। ਸ਼੍ਰੀਮਤੀ ਮੁਰਮੂ ਅੱਜ ਵਿਸ਼ਵ ਸਿੱਕਲ ਦਿਵਸ ਮੌਕੇ ਮੱਧ ਪ੍ਰਦੇਸ਼ ਦੇ ਓਂਕਾਰੇਸ਼ਵਰ ਵਿੱਚ ਇੱਕ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ 'ਤੇ ਰਾਜਪਾਲ ਮੰਗੂ ਬਾਈ ਪਟੇਲ ਅਤੇ ਮੁੱਖ ਮੰਤਰੀ ਮੋਹਨ ਯਾਦਵ ਵੀ ਮੌਜੂਦ ਸਨ। ਰਾਸ਼ਟਰਪਤੀ ਨੇ ਸਾਰੀਆਂ ਰਾਜ ਸਰਕਾਰਾਂ ਅਤੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਬਿਮਾਰੀ ਨੂੰ ਹਲਕੇ ਵਿੱਚ ਨਾ ਲੈਣ, ਕਿਉਂਕਿ ਇਹ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਫੈਲਦੀ ਹੈ। ਉਹਨਾਂ ਕਿਹਾ ਕਿ ਇਸ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਯਤਨ ਕੀਤੇ ਜਾਣੇ ਚਾਹੀਦੇ ਨੇ, ਕਿਉਂਕਿ ਇਹ ਇਲਾਜ ਯੋਗ ਹੈ। ਰਾਸ਼ਟਰਪਤੀ ਨੇ ਕਿਹਾ ਕਿ 2023 ਵਿੱਚ ਸਿੱਕਲ ਸੈੱਲ ਅਨੀਮੀਆ ਦੇ ਖਾਤਮੇ ਲਈ ਰਾਸ਼ਟਰੀ ਮਿਸ਼ਨ ਦੀ ਸ਼ੁਰੂਆਤ ਸਮੇਂ ਨਿਰਧਾਰਿਤ ਕੀਤੇ ਗਏ ਮੁੱਖ ਟੀਚਿਆਂ ਵਿੱਚੋਂ ਇੱਕ ਸਮੂਹਕ ਜਾਂਚ ਸੀ ਅਤੇ ਇਹ ਸੰਤੁਸ਼ਟੀ ਦੀ ਗੱਲ ਹੈ ਕਿ ਇਹ ਟੀਚਾ ਨਿਰਧਾਰਿਤ ਸਮੇਂ ਤੋਂ ਪਹਿਲਾਂ ਪ੍ਰਾਪਤ ਕਰ ਲਿਆ ਗਿਆ ਹੈ।
1: मिशन के अंतर्गत मध्य प्रदेश ने जो बहुआयामी उपलब्धियां हासिल की है, इसके लिए मैं राज्य सरकार की सराहना करती हूँ। वर्ष 2023 में राष्ट्रीय मिशन का शुभारंभ करते समय जो अनेक बड़े लक्ष्य देश के सामने रखा गए थे, उनमें से स्क्रीनिंग का लक्ष्य समय से पहले ही पूरा हो गया है। 9000 शिशुओं से लेकर 40 वर्षों की आयु तक के 7 करोड़ से ज्यादा लोगों की स्क्रीनिंग का लक्ष्य पूरा हो चुका है।
0: ਇਸ ਸਮਾਗਮ ਦੌਰਾਨ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸਿੱਕਲ ਸੈੱਲ ਅਨੀਮੀਆ 2047 ਦੇ ਖਾਤਮੇ ਲਈ ਰਾਸ਼ਟਰੀ ਮਿਸ਼ਨ ਤਹਿਤ ਸਥਾਪਿਤ ਇੱਕ ਵਿਸ਼ੇਸ਼ ਪ੍ਰਦਰਸ਼ਨੀ ਦਾ ਦੌਰਾ ਵੀ ਕੀਤਾ। ਕਬਾਇਲੀ ਮਾਮਲਿਆਂ, ਅਨੁਸੂਚਿਤ ਜਾਤੀ ਭਲਾਈ, ਡਾਕਟਰੀ ਸਿੱਖਿਆ, ਜਨ ਸਿਹਤ ਅਤੇ ਆਯੂਸ਼ ਸਮੇਤ ਵੱਖ ਵੱਖ ਵਿਭਾਗਾਂ ਨੇ ਸਿੱਕਲ ਸੈੱਲ ਮਰੀਜ਼ਾਂ 'ਤੇ ਲਾਗੂ ਕੀਤੀਆਂ ਜਾ ਰਹੀਆਂ ਸਿਹਤ ਸੇਵਾਵਾਂ, ਜਾਗਰੂਕਤਾ ਮੁਹਿੰਮਾਂ ਅਤੇ ਭਲਾਈ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ ਆਪਣੇ ਗ੍ਰਹਿ ਰਾਜ ਉੜੀਸਾ ਦੇ 2 ਦਿਨਾਂ ਦੌਰੇ 'ਤੇ ਹੋਣਗੇ। ਉਹ ਅੱਜ ਦੁਪਹਿਰ ਬਾਅਦ ਮਯੂਰਭੰਜ ਜ਼ਿਲ੍ਹੇ ਦੇ ਦੰਡਪੋਸ ਹਵਾਈ ਅੱਡੇ 'ਤੇ ਪਹੁੰਚਣਗੇ। ਰਾਸ਼ਟਰਪਤੀ ਇਲਾਕੇ ਵਿੱਚ ਸਿਹਤ ਸੰਭਾਲ, ਬੁਨਿਆਦੀ ਢਾਂਚੇ ਅਤੇ ਜਨਤਕ ਸੇਵਾਵਾਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਪ੍ਰੋਗਰਾਮਾਂ 'ਚ ਹਿੱਸਾ ਵੀ ਲੈਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿੱਚ PM ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਤਹਿਤ 2400 ਕਰੋੜ ਰੁਪਏ ਦੀ ਰਾਸ਼ੀ ਵੰਡਣਗੇ। ਇਸ ਯੋਜਨਾ ਨਾਲ ਦੇਸ਼ ਭਰ ਵਿੱਚ ਰੋਜ਼ਗਾਰ ਦੇ 15 ਲੱਖ ਮੌਕੇ ਪੈਦਾ ਹੋਏ ਨੇ। ਕਿਰਤ ਅਤੇ ਰੋਜ਼ਗਾਰ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਨੇ ਕਿਹਾ ਕਿ ਅਗਸਤ 2025 ਵਿੱਚ ਸ਼ੁਰੂ ਹੋਈ ਇਸ ਯੋਜਨਾ ਤਹਿਤ 63 ਲੱਖ ਤੋਂ ਵੱਧ ਕਾਮੇ ਰਸਮੀ ਕਾਰਜਭਾਰ ਵਿੱਚ ਸ਼ਾਮਲ ਹੋਏ ਨੇ, ਜਿਨ੍ਹਾਂ ਵਿੱਚੋਂ ਲਗਭਗ 30% ਔਰਤਾਂ ਨੇ। ਇਹ ਯੋਜਨਾ ਕਰਮਚਾਰੀਆਂ ਅਤੇ ਮਾਲਕਾਂ ਦੋਵਾਂ ਨੂੰ ਰਸਮੀ ਅਰਥ ਵਿਵਸਥਾ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨ ਲਈ ਤਿਆਰ ਕੀਤੀ ਗਈ ਹੈ। ਇਸ ਯੋਜਨਾ ਤਹਿਤ ਪਹਿਲੀ ਵਾਰ ਕੰਮ ਕਰਨ ਵਾਲੇ ਕਰਮਚਾਰੀ 15,000 ਰੁਪਏ ਤੱਕ ਦੀ ਇਨਸੈਂਟਿਵ ਰਾਸ਼ੀ ਲਈ ਯੋਗ ਨੇ, ਜਿਸ ਨਾਲ ਉਹ ਕਾਰਜਬਲ ਵਿੱਚ ਦਾਖਲ ਹੋਣ 'ਤੇ ਮਹੱਤਵਪੂਰਨ ਸਹਾਇਤਾ ਪ੍ਰਾਪਤ ਕਰਦੇ ਨੇ। ਵਾਧੂ ਰੋਜ਼ਗਾਰ ਪੈਦਾ ਕਰਨ ਵਾਲੇ ਮਾਲਕ ਪ੍ਰਤੀ ਵਾਧੂ ਕਰਮਚਾਰੀ ਪ੍ਰਤੀ ਮਹੀਨਾ 3,000 ਰੁਪਏ ਤੱਕ ਦੇ ਲਾਭ ਲਈ ਹੱਕਦਾਰ ਨੇ। ਪੰਜਾਬ ਵਿੱਚ ਇਹ ਪ੍ਰੋਗਰਾਮ ਪਟਿਆਲਾ, ਸੰਗਰੂਰ, ਲੁਧਿਆਣਾ, EPFO ਜਲੰਧਰ, ਅੰਮ੍ਰਿਤਸਰ ਅਤੇ ਬਟਾਲਾ EPFO ਦਫ਼ਤਰਾਂ ਸਮੇਤ 6 ਥਾਵਾਂ 'ਤੇ ਕਰਵਾਇਆ ਜਾਏਗਾ। ਇਸ ਮੌਕੇ 2 ਵੱਖ-ਵੱਖ ਸ਼੍ਰੇਣੀਆਂ ਅਧੀਨ 16,417 ਮੁਲਾਜ਼ਮਾਂ ਅਤੇ 1,256 ਮਾਲਕਾਂ ਵਿੱਚ ਕਰੀਬ 9 ਕਰੋੜ ਰੁਪਏ ਤੋਂ ਵੱਧ ਦੀ ਰਕਮ ਵੰਡੀ ਜਾਏਗੀ। ਇਹ ਵੰਡ ਚੰਡੀਗੜ੍ਹ EPFO ਦਫ਼ਤਰ ਵਿਖੇ ਵੀ ਕੀਤੀ ਜਾਏਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਉਹਨਾਂ ਦੇ ਜਨਮ ਦਿਨ 'ਤੇ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ 'ਚ ਸ਼੍ਰੀ ਮੋਦੀ ਨੇ ਉਹਨਾਂ ਨੂੰ ਚੰਗੀ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵੀ ਸ਼੍ਰੀ ਗਾਂਧੀ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਦਿੱਲੀ ਹਾਈ ਕੋਰਟ ਨੇ 21 ਜੂਨ ਨੂੰ ਨੀਟ UG ਦੀ ਮੁੜ ਪ੍ਰੀਖਿਆ ਤੋਂ ਪਹਿਲਾਂ ਟੈਲੀਗ੍ਰਾਮ ਮੈਸੇਜਿੰਗ ਪਲੇਟਫਾਰਮ ਤੱਕ ਅਸਥਾਈ ਤੌਰ 'ਤੇ ਰੋਕ ਲਾਉਣ 'ਤੇ ਕੇਂਦਰ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਜਸਟਿਸ ਤੇਜਸ ਕਰੀਆ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਸਰਕਾਰ ਨੇ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 69A ਤਹਿਤ ਨਿਰਧਾਰਿਤ ਪ੍ਰਕਿਰਿਆ ਦੀ ਪਾਲਣਾ ਕੀਤੀ ਹੈ ਅਤੇ ਰੋਕ ਲਾਉਣ ਦੇ ਆਦੇਸ਼ ਦੇ ਹੱਕ ਵਿੱਚ ਢੁੱਕਵੇਂ ਕਾਰਨ ਦਿੱਤੇ ਨੇ। ਟੈਲੀਗ੍ਰਾਮ ਨੇ ਭੇਦਭਾਵਪੂਰਨ ਵਿਹਾਰ ਦਾ ਇਲਜ਼ਾਮ ਲਾਉਂਦਿਆਂ ਆਦੇਸ਼ ਨੂੰ ਚੁਣੌਤੀ ਦਿੱਤੀ ਸੀ ਅਤੇ ਕਿਹਾ ਸੀ ਕਿ ਉਸਨੇ ਪਹਿਲਾਂ ਹੀ ਗੈਰ ਕਾਨੂੰਨੀ ਨੀਟ ਸਮੱਗਰੀ ਨਾਲ ਸੰਬੰਧਿਤ ਸੈਂਕੜੇ ਲਿੰਕ ਹਟਾ ਦਿੱਤੇ ਨੇ। ਨੈਸ਼ਨਲ ਟੈਸਟਿੰਗ ਏਜੰਸੀ ਦੀ ਸਿਫਾਰਿਸ਼ 'ਤੇ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਵੱਲੋਂ ਜਾਰੀ ਇਹ ਪਾਬੰਦੀ 22 ਜੂਨ ਤੱਕ ਲਾਗੂ ਰਹੇਗੀ। ਨੈਸ਼ਨਲ ਟੈਸਟਿੰਗ ਏਜੰਸੀ NTA ਨੇ ਐਤਵਾਰ ਨੂੰ ਹੋਣ ਵਾਲੀ ਨੀਟ UG ਮੁੜ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਲਈ ਇੱਕ ਅਧਿਕਾਰਤ ਵਟਸਐਪ ਸੰਚਾਰ ਚੈਨਲ ਸ਼ੁਰੂ ਕੀਤਾ ਹੈ। NTA ਨੇ ਸਪਸ਼ਟ ਕੀਤਾ ਕਿ ਸਾਰੇ ਅਧਿਕਾਰਤ ਵਟਸਐਪ ਸੁਨੇਹੇ ਸਿਰਫ ਇਸ 'ਤੇ ਪ੍ਰਮਾਣਿਤ ਨੰਬਰ

0: 91 78 97 02 87 ਰਾਹੀਂ ਭੇਜੇ ਜਾਣਗੇ। ਏਜੰਸੀ ਨੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ NTA ਤੋਂ ਹੋਣ ਵਾਲੇ ਕਿਸੇ ਵੀ ਸੰਦੇਸ਼ 'ਤੇ ਭਰੋਸਾ ਕਰਨ ਤੋਂ ਪਹਿਲਾਂ ਨੀਲੇ ਪੁਸ਼ਟੀਕਰਨ ਨਿਸ਼ਾਨ ਅਤੇ ਨੈਸ਼ਨਲ ਟੈਸਟਿੰਗ ਏਜੰਸੀ ਦੇ ਨਾਮ ਦੀ ਜਾਂਚ ਕਰਨ। NTA ਨੇ ਇਹ ਵੀ ਸਪਸ਼ਟ ਕੀਤਾ ਕਿ ਜਿਨ੍ਹਾਂ ਉਮੀਦਵਾਰਾਂ ਨੇ 21 ਜੂਨ ਦੀ ਮੁੜ ਪ੍ਰੀਖਿਆ ਲਈ ਆਪਣੇ ਐਡਮਿਟ ਕਾਰਡ ਪਹਿਲਾਂ ਹੀ ਡਾਊਨਲੋਡ ਕਰ ਲਏ ਨੇ ਉਹਨਾਂ ਨੂੰ ਦੁਬਾਰਾ ਡਾਊਨਲੋਡ ਕਰਨ ਦੀ ਜ਼ਰੂਰਤ ਨਹੀਂ ਹੈ। ਏਜੰਸੀ ਨੇ ਕਿਹਾ ਕਿ SMS, ਈਮੇਲ ਜਾਂ WhatsApp ਸੁਨੇਹੇ ਮੁੱਖ ਤੌਰ 'ਤੇ ਉਹਨਾਂ ਵਿਦਿਆਰਥੀਆਂ ਨੂੰ ਭੇਜੇ ਜਾ ਰਹੇ ਨੇ ਜਿਨ੍ਹਾਂ ਨੇ ਅਜੇ ਤੱਕ ਆਪਣੇ ਨਵੇਂ ਐਡਮਿਟ ਕਾਰਡ ਡਾਊਨਲੋਡ ਨਹੀਂ ਕੀਤੇ। ਭਾਰਤ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ UNSC ਦੇ 62ਵੇਂ ਸੈਸ਼ਨ ਵਿੱਚ ਜੰਮੂ ਕਸ਼ਮੀਰ ਬਾਰੇ ਪਾਕਿਸਤਾਨ ਦੇ ਇਲਜ਼ਾਮਾਂ ਨੂੰ ਸਪਸ਼ਟ ਤੌਰ 'ਤੇ ਰੱਦ ਕੀਤਾ ਹੈ। ਸੈਸ਼ਨ ਦੌਰਾਨ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਦੇ ਫਸਟ ਸੈਕਰੇਟਰੀ ਅਨੁਪਮਾ ਸਿੰਘ ਨੇ ਕਿਹਾ ਹੈ ਕਿ ਜੰਮੂ ਕਸ਼ਮੀਰ ਭਾਰਤ ਦਾ ਇੱਕ ਅਨਿੱਖੜਵਾਂ ਅਤੇ ਟੁੱਟ ਅੰਗ ਸੀ, ਹੈ ਅਤੇ ਹਮੇਸ਼ਾ ਰਹੇਗਾ। ਉਹਨਾਂ ਕਿਹਾ ਕਿ ਪਾਕਿਸਤਾਨ ਘਰੇਲੂ ਚੁਣੌਤੀਆਂ ਅਤੇ ਦਹਿਸ਼ਤਗਰਦੀ ਲਈ ਨਿਰੰਤਰ ਸਮਰਥਨ ਤੋਂ ਧਿਆਨ ਭਟਕਾਉਣ ਲਈ ਦੁਸ਼ਪ੍ਰਚਾਰ ਕਰ ਰਿਹਾ ਹੈ। ਭਾਰਤ ਨੇ ਕਿਹਾ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਵੱਧ ਰਹੇ ਵਿਰੋਧ ਪ੍ਰਦਰਸ਼ਨ ਅਤੇ ਅਸ਼ਾਂਤੀ ਖੇਤਰ ਦੇ ਲੋਕਾਂ ਦੇ ਨਿਰੰਤਰ ਦਮਨ ਅਤੇ ਬੁਨਿਆਦੀ ਅਧਿਕਾਰਾਂ ਤੋਂ ਇਨਕਾਰ ਕਰਨ ਦੇ ਉਹਨਾਂ ਦੀ ਅਸੰਤੁਸ਼ਟੀ ਨੂੰ ਦਰਸਾਉਂਦੀ ਹੈ। ਸਿੰਧੂ ਜਲ ਸੰਧੀ ਬਾਰੇ ਭਾਰਤ ਨੇ ਕਿਹਾ ਕਿ 1960 ਵਿੱਚ ਦਸਤਖਤ ਕੀਤਾ ਗਿਆ ਸਮਝੌਤਾ ਪੁਰਾਣਾ ਹੈ ਅਤੇ ਮੌਜੂਦਾ ਹਾਲਾਤ ਨਾਲ ਮੇਲ ਨਹੀਂ ਖਾਂਦਾ। ਭਾਰਤ ਨੇ ਕਿਹਾ ਕਿ ਦਹਿਸ਼ਤਗਰਦੀ ਨੂੰ ਸਪੌਂਸਰ ਕਰਨ ਵਾਲਾ ਦੇਸ਼ ਸਦਭਾਵਨਾ ਅਤੇ ਦੋਸਤੀ ਦੇ ਆਧਾਰ 'ਤੇ ਸਹਿਯੋਗ ਦੀ ਉਮੀਦ ਨਹੀਂ ਕਰ ਸਕਦਾ। ਭਾਰਤ ਦਾ LNG ਟੈਂਕਰ ਦਿਸ਼ਾ ਰਣਨੀਤਿਕ ਤੌਰ 'ਤੇ ਮਹੱਤਵਪੂਰਨ ਹੋਰਮੂਸ ਜਲ ਮਾਰਗ ਨੂੰ ਪਾਰ ਕਰਨ ਤੋਂ ਬਾਅਦ ਗੁਜਰਾਤ ਦੀ ਦਹੇਜ ਬੰਦਰਗਾਹ 'ਤੇ ਪਹੁੰਚ ਗਿਆ ਹੈ। ਇਹ ਕਤਰ ਤੋਂ 62,370 ਮੀਟਰਿਕ ਟਨ ਤਰਲ ਕੁਦਰਤੀ ਗੈਸ ਲੈ ਕੇ ਆਇਆ ਹੈ। ਇਹ ਜਹਾਜ਼ ਅੱਜ ਸਵੇਰੇ ਦਹੇਜ 'ਤੇ LNG ਟਰਮੀਨਲ 'ਤੇ ਪਹੁੰਚਿਆ। ਇਸ ਨਾਲ ਦੇਸ਼ ਭਰ ਵਿੱਚ LNG ਦੀ ਉਪਲਬਧਤਾ ਅਤੇ ਊਰਜਾ ਸਪਲਾਈ 'ਚ ਸਥਿਰਤਾ ਬਣਾਉਣ ਦੀ ਉਮੀਦ ਹੈ। ਸਰਕਾਰ ਨੇ ਉਸ ਫਰਜ਼ੀ ਵੀਡੀਓ ਦਾ ਖੰਡਨ ਕੀਤਾ ਜਿਸ ਵਿੱਚ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਇੱਕ ਨਿਵੇਸ਼ ਪਲੇਟਫਾਰਮ ਦਾ ਸਮਰਥਨ ਕਰਦਿਆਂ ਦਿਖਾਇਆ ਗਿਆ ਹੈ। ਡਿਜੀਟਲ ਤੌਰ 'ਤੇ ਹੇਰ ਫੇਰ ਨਾਲ ਬਣਾਏ ਗਏ ਇਸ ਵੀਡੀਓ ਵਿੱਚ ਦਾਅਵਾ ਕੀਤਾ ਗਿਆ ਕਿ 22,000 ਰੁਪਏ ਦੀ ਇੱਕ ਮੁਸ਼ਤ ਜਮ੍ਹਾਂ ਰਕਮ ਨਾਲ ਰੋਜ਼ਾਨਾ 80,000 ਰੁਪਏ ਤੱਕ ਦਾ ਰਿਟਰਨ ਮਿਲ ਸਕਦਾ ਹੈ। PIB ਦੀ ਤੱਥ ਜਾਂਚ ਇਕਾਈ ਨੇ ਸਪਸ਼ਟ ਕੀਤਾ ਕਿ ਵੀਡੀਓ ਫਰਜ਼ੀ ਹੈ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਬਣਾਇਆ ਗਿਆ ਹੈ। ਭਾਰਤ ਅਤੇ ਅਫਗਾਨਿਸਤਾਨ ਵਿਚਕਾਰ 3 ਮੈਚਾਂ ਦੀ ਇੱਕ ਰੋਜ਼ਾ ਕ੍ਰਿਕਟ ਲੜੀ ਦੇ ਆਖਰੀ ਮੈਚ ਲਈ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਨੂੰ ਭਾਰਤੀ ਟੀਮ ਵਿੱਚ ਚੁਣਿਆ ਗਿਆ ਹੈ। ਇਹ ਮੈਚ ਕੱਲ੍ਹ ਚੇਨਈ ਦੇ MA ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਜਾਏਗਾ। 24 ਸਾਲਾ ਹਰਸ਼ਿਤ ਰਾਣਾ ਨੂੰ ਆਇਰਲੈਂਡ ਅਤੇ ਇੰਗਲੈਂਡ ਵਿੱਚ ਹੋਣ ਵਾਲੀ 2020 ਲੜੀ ਲਈ ਵੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਭਾਰਤ 2047 ਦੇ ਰਾਸ਼ਟਰੀ ਟੀਚੇ ਤੋਂ ਬਹੁਤ ਪਹਿਲਾਂ ਸਿੱਕਲ ਸੈੱਲ ਬਿਮਾਰੀ ਨੂੰ ਖਤਮ ਕਰ ਦੇਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿੱਚ PM ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਤਹਿਤ 2,400 ਕਰੋੜ ਰੁਪਏ ਦੀ ਰਾਸ਼ੀ ਵੰਡਣਗੇ। ਦਿੱਲੀ ਹਾਈਕੋਰਟ ਨੇ 21 ਜੂਨ ਨੂੰ ਹੋਣ ਵਾਲੀ ਨੀਟ UG ਦੀ ਮੁੜ ਪ੍ਰੀਖਿਆ ਤੋਂ ਪਹਿਲਾਂ ਟੈਲੀਗ੍ਰਾਮ ਮੈਸੇਜਿੰਗ ਪਲੇਟਫਾਰਮ 'ਤੇ ਅਸਥਾਈ ਤੌਰ 'ਤੇ ਰੋਕ ਲਾਉਣ ਦੇ ਕੇਂਦਰ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਅਤੇ ਭਾਰਤ ਦਾ LNG ਟੈਂਕਰ ਦਿਸ਼ਾ ਹੋਰਮੁਸ ਜਲ ਮਾਰਗ ਨੂੰ ਪਾਰ ਕਰਨ ਤੋਂ ਬਾਅਦ ਗੁਜਰਾਤ ਦੀ ਦਹੇਜ ਬੰਦਰਗਾਹ 'ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।
1: ਆਕਾਸ਼ਵਾਣੀ FM ਰੇਨਬੋ ਤੇ ਤੁਸੀਂ ਸੁਣ ਰਹੇ ਸੀ ਪ੍ਰਾਦੇਸ਼ਿਕ ਖਬਰਾਂ ਤੇ ਆ ਹੁਣ ਜਾਰੀ ਰੱਖਦੇ ਹਾਂ ਪ੍ਰੋਗਰਾਮ ਮਿਡ ਡੇ ਮੈਲੋਡੀਜ਼। ਸੁਣਦੇ ਰਹੋ 102.7 ਮੈਗਾਹਰਟਜ਼ ਆਕਾਸ਼ਵਾਣੀ FM ਰੇਨਬੋ।

ਇਕਬਾਲ ਕਰਦਾ ਹੈ ਤੁਹਾਡੇ ਆਪਣੇ ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ ਦੇ ਵਿੱਚ। ਉਹ ਪ੍ਰੋਗਰਾਮ ਜਿਸ ਦੇ ਵਿੱਚ ਤੁਸੀਂ ਆਪਣੀ ਹਾਜ਼ਰੀ ਲਗਵਾਉਂਦੇ ਹੋ ਸ਼ਾਇਰੀ ਦੇ ਜ਼ਰੀਏ, ਆਪਣੇ ਦਿਲ ਦੇ ਹਾਲਾਤ, ਆਪਣੇ ਜਜ਼ਬਾਤ ਅੱਖਰਾਂ ਦੇ ਜ਼ਰੀਏ, ਵਟਸਐਪ ਦੇ ਜ਼ਰੀਏ ਤੁਸੀਂ ਸਾਡੇ ਤੱਕ ਪਹੁੰਚਾਉਂਦੇ ਹੋ ਜੀ। ਨੰਬਰ ਹੁੰਦਾ ਹੈ 98 55 10 10 27, 9855101027। ਇਸ ਨੰਬਰ ਦੇ ਜ਼ਰੀਏ ਤੁਸੀਂ ਆਪਣੀ ਸ਼ਾਇਰੀ ਆਪਣੇ ਅਰਜੀ ਦੋਸਤ ਤੱਕ ਪਹੁੰਚਾ ਸਕਦੇ ਹੋ ਅਤੇ ਉਸ ਨੂੰ ਆਪਣੀ ਆਵਾਜ਼ ਦੇ ਜ਼ਰੀਏ ਮੈਂ ਤੁਹਾਡੇ ਤੱਕ ਪਹੁੰਚਾਵਾਂਗਾ। ਅਤੇ ਜੇਕਰ ਤੁਸੀਂ ਖੁਦ ਸ਼ਾਇਰੀ ਨਹੀਂ ਲਿਖਦੇ ਤਾਂ ਕਿਸੇ ਵੀ ਸ਼ਾਇਰ ਦੀ ਸ਼ਾਇਰੀ ਜੋ ਤੁਹਾਨੂੰ ਪਸੰਦ ਹੈ ਤੁਸੀਂ ਸਾਡੇ ਤੱਕ ਪਹੁੰਚ ਦੀ ਕਰ ਸਕਦੇ ਹੋ। ਗੁਜ਼ਾਰਿਸ਼ ਹੈ ਜੀ ਕਿ ਸਿਰਫ ਸ਼ਾਇਰੀ ਹੀ ਭੇਜੀ ਜਾਵੇ, ਕੋਈ ਵੀ ਵੈਸੇ ਕੋਈ ਗੱਲਬਾਤ ਜਾਂ ਕੋਈ ਫੋਟੋ ਜਾਂ ਵੈਸੇ ਕੋਈ ਵਿਚਾਰ ਅਗਰ ਨਾ ਸਾਂਝਾ ਕਰੀਏ, ਸ਼ਾਇਰਾਨਾ ਪ੍ਰੋਗਰਾਮ ਨੂੰ ਸ਼ਾਇਰਾਨਾ ਅੰਦਾਜ਼ 'ਚ ਰੱਖੀਏ ਤਾਂ ਕਿਆ ਬਾਤ ਹੋਏਗੀ। ਸੋ ਆ ਫਿਰ ਦੋਸਤਾਂ ਦੀ ਸ਼ਾਇਰੀ ਦੀ ਉਡੀਕ ਕਰਦੇ ਹੋਏ ਸੁਣਦੇ ਹਾਂ ਪਹਿਲਾ ਟਰੈਕ ਇਸ ਪ੍ਰੋਗਰਾਮ ਦਾ ਕੁਲਵਿੰਦਰ ਬਿੱਲਾ ਦੀ ਆਵਾਜ਼ 'ਚ।

ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ ਆਦਾਬ ਤਮਾਮ ਉਹਨਾਂ ਦੋਸਤਾਂ ਨੂੰ ਜਿਹਨਾਂ ਦੋਸਤਾਂ ਨੇ ਟਿਊਨ ਇਨ ਕੀਤਾ ਹੋਇਆ ਜੀ FM ਰੇਨਬੋ ਚੈਨਲ। ਸੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਦੋਸਤਾਂ ਨੂੰ ਵੀ ਤੁਹਾਡਾ ਦੋਸਤ ਵਿਪਨ ਸੁਮਨ

ਵੀਰ, ਬਹੁਤ ਸ਼ੁਕਰੀਆ ਜੀ। ਕੁਲਵਿੰਦਰ ਟੇਲਰ VPO ਕੰਦੋਲਾ ਨੀਅਰ ਆਦਮਪੁਰ ਤੋਂ ਸ਼ਾਇਰੀ ਸਾਡੇ ਨਾਲ ਸਾਂਝੀ ਕਰ ਰਹੇ ਨੇ ਕਿ ਸਾਥ ਨਾ ਸਹੀ ਤਨਹਾਈ ਤੋਂ ਮਿਲਤੀ ਹੈ, ਸਾਥ ਨਾ ਸਹੀ ਤਨਹਾਈ ਤੋਂ ਮਿਲਤੀ ਹੈ, ਮੁਲਾਕਾਤ ਨਾ ਸਹੀ ਜੁਦਾਈ ਤੋਂ ਮਿਲਤੀ ਹੈ, ਕੌਣ ਕਹਿਤਾ ਹੈ ਪਿਆਰ ਮੇਂ ਕੁਛ ਨਹੀਂ ਮਿਲਤਾ, ਅਰੇ ਵਫਾ ਨਾ ਸਹੀ ਬੇਵਫਾਈ ਤੋਂ ਮਿਲਤੀ ਹੈ। ਪਰ ਸੱਚ ਅਜੀ ਭਾਵੇਂ ਬੇਵਫਾਈ ਮਿਲੇ, ਪਰ ਇਨਸਾਨ ਆਪਣੇ ਉਸ ਬੇਵਫਾ ਸਨਮ ਨੂੰ ਇੱਕ ਗੱਲ ਹਮੇਸ਼ਾ ਕਹਿੰਦਾ ਰਹਿੰਦਾ ਹੈ ਕਿ ਮੈਂ ਤੈਨੂੰ ਇੰਨਾ ਪਿਆਰ ਕਰੂੰਗਾ ਨਾ, ਤੈਨੂੰ ਕਦੀ ਵੀ ਰੋਣ ਨਹੀਂ ਦਊਂਗਾ, ਤੂੰ ਦੁੱਖ ਪਾਉਣ ਲਈ ਤਰਸੇਂਗੀ, ਇੰਨਾ ਕੁਛ ਰੱਖੂੰਗਾ। ਇਹੀ ਲਾਈਨਾਂ ਸੁਣਦੇ ਜੀ ਸੱਜਣ ਅਦੀਪ ਦੀ ਆਵਾਜ਼ 'ਚ।

0: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
1: ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਕੇਂਦਰ ਸਰਕਾਰ ਤੇ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਵੱਲੋਂ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਤਹਿਤ ਰੋਜ਼ਗਾਰ ਮੰਤਰ 2026 ਦਾ ਆਯੋਜਨ ਕੀਤਾ ਜਾ ਰਿਹਾ, ਜਿਸ ਨੂੰ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਸੁਸ਼ੋਭਿਤ ਕਰਨਗੇ। ਇਸ ਸਮਾਰੋਹ ਦਾ ਸਿੱਧਾ ਪ੍ਰਸਾਰਣ ਤੁਸੀਂ ਸਾਡੇ FM ਬੈਂਡ 102.7 ਮੈਗਾਹਰਟਜ਼ ਤੋਂ ਸ਼ਾਮ 5 ਵਜੇ ਤੋਂ ਸੁਣ ਸਕੋਗੇ।

दे कई साल गुजर गए, जिंदगी दे कई साल गुजर गए, कई अपनियां नूं खो के गुजर गए, कुछ अपनियां दे नाल गुजर गए, कुछ जिंदगी विच खुशियां लेके आए, कुछ करके मैनू बेहाल गुजर गए। जिंदगी एदां ही चलती रहनी, किन्ने जिंदगी चों सुरताल बदल गए। गुजरिया वक्त ना वापस आउंदा, गुजरे वक्त नूं कई पाल गुजर गए, कई धरती ते बोझ जहे ने, कई करके बड़े कमाल गुजर गए, कई प्यार मुहब्बत वंड दे गुजरे, मेरे वर्गा कोई नहीं इत्थे, कई कई अपना वहम पाल गुजर गए। जसल तू भी गुजर जाना है, इत्थे वड्डे वड्डे माई दे लाल गुजर गए। जिंदगी दे कई साल गुजर गए, कई अपनियां नूं खो के गुजरे, कुछ अपनियां दे नाल गुजर गए। ਇਹ ਸਾਡੇ ਤੱਕ ਕਵਿਤਾ ਰੂਪੀ ਸ਼ਾਇਰੀ ਭੇਜੀ ਹੈ ਜੀ ਬਸੰਤ ਸਿੰਘ ਟੇਲਰ ਅਤੇ ਲਵਦੀਪ ਸਿੰਘ ਜੱਸਲ ਨੇ, ਮੇਨ ਬਾਜ਼ਾਰ ਪਿੰਡ ਚੌਂਕ ਜ਼ਿਲ੍ਹਾ ਬਠਿੰਡਾ ਤੋਂ। ਬਹੁਤ ਬਹੁਤ ਸ਼ੁਕਰੀਆ ਜੀ ਜੱਸਲ ਪਰਿਵਾਰ ਦਾ, ਥੈਂਕ ਯੂ ਸੋ ਮੱਚ। ਅਗਲੀ ਸ਼ਾਇਰੀ ਸਾਡੇ ਤੱਕ ਪਹੁੰਚੀ ਹੈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਰਜ਼ ਕਰ ਰਹੇ ਨੇ ਬਲਵਿੰਦਰ ਸਰਾਂ ਪਿੰਡ ਮੋੜ ਜੰਡ ਸਿੱਖਾਂ ਹਨੂੰਮਾਨਗੜ੍ਹ ਤੋਂ ਕਿ ਕਭੀ ਭੁਲਾ ਦੇਤੇ ਹੈ, ਕਭੀ ਭੁਲਾ ਦੇਤੇ ਹੈ, ਕਭੀ ਯਾਦ ਕਰ ਲੇਤੇ ਹੈ, ਕਭੀ ਰੁਲਾ ਦੇਤੇ ਹੈ, ਕਭੀ ਹਸਾ ਦੇਤੇ ਹੈ, ਪਰ ਸੱਚ ਕਹੂੰ ਜਬ ਆਪ ਦਿਲ ਸੇ ਯਾਦ ਕਰਤੇ ਹੈ ਤੋ ਜ਼ਿੰਦਗੀ ਕਾ ਏਕ ਬੜਾ ਪਲ ਦੇਤੇ ਹੈ। ਤੋ ਜ਼ਿੰਦਗੀ ਦਾ ਹਰ ਪਲ ਜੋ ਤੁਸੀਂ ਲੋਕ ਆਪਣੇ ਆਰਜੇ ਦੋਸਤ ਨਾਲ ਸਾਂਝੇ ਕਰਦੇ ਹੋ, ਸੱਚ ਜਾਣਿਓ ਇਹ ਵੀ ਜ਼ਿੰਦਗੀ ਦਾ ਇੱਕ ਖੂਬਸੂਰਤ ਹਿੱਸੇ ਨੂੰ ਹੋਰ ਵਧਾ ਦਿੰਦਾ ਹੈ ਜਾਂ ਜ਼ਿੰਦਗੀ ਨੂੰ ਲੰਬੀ ਕਰ ਦਿੰਦਾ ਹੈ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਔਰ ਹਮੇਸ਼ਾ ਦੀ ਤਰ੍ਹਾਂ ਆਪਣਾ ਸਾਥ ਬਣਾਈ ਰੱਖਣ ਦੇ ਲਈ। ਹੋਰ ਵੀ ਬਹੁਤ ਸਾਰੇ ਦੋਸਤਾਂ ਦੇ ਮੈਸੇਜਸ ਨੇ ਜੀ, ਉਹ ਵੀ ਅਸੀਂ ਪੜ੍ਹਾਂਗੇ, ਲੇਕਿਨ ਇੱਕ ਟਰੈਕ ਹੋ ਜਾਏ। ਟਰੈਕ ਆ ਰਿਹਾ ਜੀ ਮਹਿਤਾਬ ਬਿਰਕ ਦੀ ਆਵਾਜ਼ ਦੇ ਵਿੱਚ।

ਬਿਲਕੁਲ ਜੀ, ਟਰੈਕ ਤੁਸੀਂ ਇੰਜੋਏ ਕਰ ਰਹੇ ਸੀ ਇਹ ਗੱਲਾਂ ਨਹੀਂ ਉਹ ਚੰਗੀਆਂ ਮਹਿਤਾ ਵਿਰਕ ਦੀ ਆਵਾਜ਼ ਦੇ ਵਿੱਚ। ਅਤੇ ਸਾਡੇ ਕੋਲ ਅਗਲੀ ਸ਼ਾਇਰੀ ਪਹੁੰਚ ਚੁੱਕੀ ਹੈ ਸੁਖਦੀਪ ਸਿੰਘ ਧੀਮਾਨ, ਪਿੰਡ ਬਡਾਲੀ ਨੇੜੇ ਕੁਰਾਲੀ ਸ਼ਹਿਰ ਜ਼ਿਲ੍ਹਾ ਰੋਪੜ ਤੋਂ। ਔਰ ਮੈਂ ਵੀ ਕਹਿਣਾ ਚਾਹਾਂਗਾ ਸੁਖਦੀਪ ਸਿੰਘ ਜੀ, ਇਹ ਗੱਲਾਂ ਨਹੀਂ ਹੋ ਚੰਗੀਆਂ। ਤੁਸੀਂ ਜੋ ਕੱਲ੍ਹ ਭੇਜੀ ਹੈ ਸ਼ਾਇਰ, ਮੈਨੂੰ ਲੱਗਦਾ ਤੁਸੀਂ ਹਰ ਵਾਰ ਤਾਂ ਨਹੀਂ, ਤੁਸੀਂ ਕਦੇ ਕਦੇ ਸ਼ਾਇਰੀ ਬਦਲਦੇ ਵੀ ਹੋ, ਲੇਕਿਨ ਅੱਜ ਤੁਸੀਂ ਉਹੀ ਜੋ ਪਰਸੋਂ ਅਤੇ ਜੋ ਉਸ ਤੋਂ ਇੱਕ ਦਿਨ ਪਹਿਲਾਂ ਅਤੇ ਜੋ ਤੁਸੀਂ ਸ਼ਾਇਰੀ ਭੇਜੀ ਸੀ ਉਹੀ ਰਿਪੀਟ ਕਰ ਦਿੱਤੀ ਹੈ ਜੀ। ਗੁਜ਼ਾਰਿਸ਼ ਹੈ ਸੁਖਦੀਪ ਸਿੰਘ ਧੀਮਾਨ ਜੀ ਕਿ ਜਦੋਂ ਵੀ ਤੁਸੀਂ ਪ੍ਰੋਗਰਾਮ 'ਚ ਆਪਣੀ ਹਾਜ਼ਰੀ ਲਗਵਾਉਂਦੇ ਹੋ ਵਟਸਐਪ ਦੇ ਜ਼ਰੀਏ, ਤਾਂ ਹਰ ਵਾਰ ਨਵੀਂ ਸ਼ਾਇਰੀ ਭੇਜਣਾ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਮੈਸੇਜ ਕੀਤਾ, ਥੈਂਕ ਯੂ ਸੋ ਮੱਚ। ਅਗਲੀ ਸ਼ਾਇਰੀ ਨਾਮ ਨਹੀਂ ਲਿਖਿਆ ਲੇਕਿਨ ਲਿਖ ਰਹੇ ਨੇ ਕਿ ਕੋਈ ਹੈ ਜੋ ਦਿਨੋਂ ਰਾਤ ਤੁਝ ਪੇ ਮਰਤਾ ਹੈ, ਕੋਈ ਹੈ ਜੋ ਦਿਨੋਂ ਰਾਤ ਤੁਝ ਪੇ ਮਰਤਾ ਹੈ, ਪਿਆਰ ਦਿਲੋ ਜਾਨ ਸੇ ਤੁਝੇ ਪੇ ਕਰਤਾ ਹੈ, ਚਾਹਤ ਬਸ ਤੁਝੇ ਪਾਣੀ ਕੀ ਜੋ ਕਰਤਾ ਹੈ, ਐਸੀ ਹਸਰਤੋਂ ਸੇ ਦਿਲ ਭਲਾ ਕਹਾਂ ਭਰਤਾ ਹੈ, ਔਰ ਦੁਆ ਜੋ ਹਜ਼ਾਰ ਤੇਰੇ ਲੀਏ ਕਰਤਾ ਹੈ, ਤੁਝੇ ਖੋਨੇ ਸੇ ਬਾਰ ਬਾਰ ਡਰਤਾ ਹੈ, ਤੇਰੇ ਲੀਏ ਦੁਨੀਆ ਸੇ ਜੋ ਲੜਤਾ ਹੈ, ਬੇ ਇੰਤਹਾ ਪਿਆਰ ਵੋ ਤੁਝੇ ਕਰਤਾ ਹੈ, ਕੋਈ ਹੈ ਜੋ ਦਿਲੋ ਦਿਨੋ ਰਾਤ ਤੁਝ ਪੇ ਮਰਤਾ ਹੈ, ਪਿਆਰ ਦਿਲੋ ਜਾਨ ਸੇ ਤੁਝੇ ਕਰਤਾ ਹੈ, ਤੁਝੇ ਕਰਤਾ ਹੈ। ਨੀਚੇ ਲਿਖਿਆ ਜੀ ਕਿ ਮੈਂ ਇਸ ਵਾਰ ਸ਼ਾਇਦ ਇੰਨੀ ਸੋਹਣੀ ਸ਼ਾਇਰੀ ਨਹੀਂ ਕੀਤੀ। ਬਿਲਕੁਲ ਜੀ, ਤੁਸੀਂ ਨਹੀਂ ਸੋਹਣੀ ਸ਼ਾਇਰੀ ਕੀਤੀ। ਮੈਂ ਤੁਹਾਡੀ ਸ਼ਾਇਰੀ ਦੇ ਰਿਪਲਾਈ 'ਚ ਕਹਿਣਾ ਚਾਹੁੰਦਾ ਕਿ ਅੱਜ ਸ਼ਾਇਦ ਉਹ ਹਵਾ ਨਹੀਂ ਸੀ ਜੋ ਹਮੇਸ਼ਾ ਵੱਗੀ, ਅੱਜ ਉਹ ਹਵਾ ਨਹੀਂ ਸੀ ਜੋ ਹਮੇਸ਼ਾ ਵੱਗੀ। ਤੁਹਾਨੂੰ ਲੱਗਦਾ ਹੈ ਕਿ ਅੱਜ ਤੁਸੀਂ ਵਧੀਆ ਸ਼ਾਇਰੀ ਨਹੀਂ ਲਿਖੀ, ਇਸੇ ਕਰਕੇ ਤੁਹਾਨੂੰ ਸ਼ਾਇਰੀ ਵਧੀਆ ਨਹੀਂ ਲੱਗੀ। ਸ਼ਾਇਰੀ ਬਹੁਤ ਸੋਹਣੀ ਹੈ ਜੀ, ਬਹੁਤ ਖੂਬਸੂਰਤ ਹੈ, ਬਸ ਇੱਦਾਂ ਹੀ ਲਿਖਦੇ ਰਹੋ ਜੀ, ਔਰ ਇੱਦਾਂ ਹੀ ਲਿਖਦੇ ਰਹੋਗੇ ਅਤੇ ਇੱਕ ਦਿਨ ਤੁਸੀਂ ਹੋਰ ਸੋਹਣਾ ਲਿਖੋਗੇ, ਹੈ ਨਾ। ਸੋ ਇਹੀ ਹੈ ਜੀ, ਅਗਰ ਤੁਹਾਨੂੰ ਅੱਜ ਵਧੀਆ ਨਹੀਂ ਲੱਗੇਗਾ ਤਾਂ ਹੋ ਸਕਦਾ ਕਿ ਆਉਣ ਵਾਲਾ ਦਿਨ ਜਿਹੜਾ ਹੈ ਉਹ ਤੁਹਾਨੂੰ ਵਧੀਆ ਲੱਗੇ, ਅਤੇ ਹੋ ਸਕਦਾ ਉਸ ਤੋਂ ਅਗਲਾ ਦਿਨ ਵੀ ਉਸ ਤੋਂ ਜ਼ਿਆਦਾ ਵਧੀਆ ਲੱਗੇ। ਖੈਰ ਮੈਨੂੰ ਤਾਂ ਵਧੀਆ ਲੱਗਾ ਜੀ। ਮੈਨੂੰ ਕਿਉਂ ਵਧੀਆ ਲੱਗਾ? ਕਿਉਂਕਿ ਮਾਸਟਰ ਸਲੀਮ ਆਪਣੇ ਗਾਣੇ 'ਚ ਕਹਿੰਦੇ ਨੇ, ਮੇਰਾ ਪੀਰ ਜਾਣੇ ਮੇਰੀ ਪੀੜ, ਉਹ ਜਾਣੇ ਨਾ, ਅਤੇ ਅਸੀਂ ਜਾਣਦੇ ਹਾਂ ਜੀ ਤੁਹਾਡੇ ਹਰ ਉਸ ਅਹਿਸਾਸ ਨੂੰ, ਇਸ ਲਈ ਸ਼ਬਦਾਂ ਜ਼ਰੀਏ ਬਿਆਨ ਕਰਦੇ ਹਾਂ

0: ਬਿਲਕੁਲ ਜੀ, ਮੇਰਾ ਪੀਰ ਜਾਣੇ ਮੇਰੀ ਪੀੜ ਉਹ ਜਾਣੇ ਨਾ। ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ। ਉਮੀਦ ਕਰਦੇ ਹਾਂ ਜੀ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ, ਕਿਉਂਕਿ ਹੁਣ ਤੋਂ ਕੁਝ ਹੀ ਪਲਾਂ 'ਚ ਯਾਨੀ ਕਿ ਠੀਕ 2:30 'ਤੇ ਤੁਸੀਂ ਦਿੱਲੀ ਤੋਂ ਸਪੋਂਸਰ ਪ੍ਰੋਗਰਾਮ ਉਮੰਗ ਸੁਣੋਗੇ। ਫਿਰ 3 ਵਜੇ ਹੋਏਗਾ ਜੀ ਰੇਡੀਓ ਡਾਕਟਰ। 4 ਵਜੇ ਮੁੜ ਤੋਂ ਤੁਸੀਂ ਜੁੜ ਜਾਓਗੇ ਰੇਨਬੋ ਦੇ ਜਲੰਧਰ ਕੇਂਦਰ ਨਾਲ ਅਤੇ ਸੁਣੋਗੇ ਪ੍ਰੋਗਰਾਮ ਹੈਲੋ ਜਲੰਧਰ।
1: तो अब अपने दोस्त वीर दमन को दीजिए इजाजत इस प्रोग्राम से और आपसे

हेलो जी, मैगा जी, वेलकम बैक जी। FM बैंड 102.7 मेगाहर्ट्ज़ से आकाशवाणी जलंधर का रेनबो चैनल है जी। ओ हाँ, बेरे आ गया आ गया आ गया। आओ जी, रेनबो की बस तैयार हो गई है जी। ड्राइवर साहब हॉर्न बजा रहे हैं, कहते जल्दी जल्दी सवारियों अंदर बिठाना शुरू करो। ये तो पहला कि वह आ जाण। वह कौन जिन्हों के आन के नाल रश ज़्यादा वध जाता है, या फिर वो लोग जिहड़े रश दे विच दी भी पता नहीं किद्दां किहड़ा वल पा के इधरों उधर, यानी कि अगली बारी तो चढ़ते हैं तो पिछली बारी तो उतर जाते हैं, कौन ने वो लोग? वह लोग ने जी, कोई जुरमा वेचण आ जाता है, कोई मरूंडा, गच्चक, पापड़, खट्टी मिठी गोली, चाह, समोसा, मंजन पेस्ट, कच्ची गिरी, नींबू दाल, चुटकड़िया वालिया किताबा। मैं कहा जी, आम पापड़, ऐनकां, सिरदर्द दियां गोलियां, छली वाले भाई जिहड़े ने वो आ जाणगे जी। सो अज्ज दे प्रोग्राम दे विच ਤੁਸੀਂ ਸਾਰਿਆਂ ਨੇ ਜੇਕਰ ਆਪਣੀ ਫਰਮਾਇਸ਼ ਪੂਰੀ ਕਰਵਾਉਣੀ ਹੈ ਤਾਂ ਇਹਨਾਂ ਦੇ ਵਿੱਚੋਂ ਕੋਈ ਨਾ ਕੋਈ ਕਰੈਕਟਰ ਬਣਨਾ ਪਏਗਾ। ਕੁਝ ਵੀ ਵੇਚ ਸਕਦੇ ਹੋ ਜੀ। ਇੱਕ ਵਾਰੀ ਫਿਰ ਲਿਸਟ ਤੁਹਾਨੂੰ ਦੱਸ ਦਿੰਦਾ ਕਿ ਸੁਰਮਾ ਵੇਚ ਸਕਦੇ ਹੋ, ਮਰੂੰਡਾ, ਗੱਚਕ, ਪਾਪੜ, ਖੱਟੀ ਮਿੱਠੀ, ਗੋਲੀ, ਚਾਹ, ਸਮੋਸਾ, ਮੰਜਨ ਪੇਸਟ, ਕੱਚੀ ਗਿਰੀ, ਨਿੰਬੂ ਦਾਲ, ਚੁਟਕਲਿਆਂ ਵਾਲੀਆਂ ਕਿਤਾਬਾਂ, ਅੰਬ, ਪਾਪੜ। ਆਹ ਮੇਰਾ ਤਾਂ ਬੋਲਦੇ ਬੋਲਦੇ ਦਾ ਸਾਰ ਰੁਕ ਗਿਆ, ਪਤਾ ਨਹੀਂ ਸਾਡੇ ਦੋਸਤਾਂ ਨੇ ਕਿਵੇਂ ਬੋਲਣਾ ਇਹ ਸਾਰਾ ਕੁਝ। ਲੇਕਿਨ ਜਿਹੜੇ ਵੀ ਇਹ ਦੋਸਤ ਇਹਨਾਂ ਨੂੰ ਬੋਲਣਗੇ ਤਾਂ ਮੈਂ ਕਹਿੰਦਾ ਜੀ, ਉਹਨਾਂ ਤੋਂ ਵੱਡਾ ਅਤੇ ਹੋਰ ਕੋਈ ਇਨਸਾਨ ਨਹੀਂ ਹੋ ਸਕਦਾ। ਸੋ ਬੱਸ ਫਿਰ ਐਨਕ, ਸਿਰਦਰਦ ਦੀ ਗੋਲੀ, ਚਾਹੇ ਛੱਲੀ ਵੇਚਣੀ ਹੈ। ਸੋ ਬੱਸ ਦਾ ਸਫ਼ਰ ਹੋਣ ਵਾਲਾ ਜੀ। ਰੇਨਬੋ ਦੀ ਬੱਸ ਤੁਹਾਡੇ ਘਰ ਦੇ ਅੱਗੇ ਬਿਲਕੁਲ ਆਉਣ ਪਹੁੰਚੀ ਹੈ। ਭਾਵੇਂ ਸੁਰਿੰਦਰ ਕੌਰ ਜੀ ਕਹਿ ਰਹੇ ਨੇ ਕਿ ਲਾਰੀ ਦੇ ਅੰਦਰ ਭੀੜ ਬੜੀ, ਲੇਕਿਨ ਇਸ ਭੀੜ ਦਾ ਤੁਸੀਂ ਹਿੱਸਾ ਬਣਨਾ ਜੀ। ਪੋਕਿਟ ਕਿਸੇ ਦੀ ਕੱਟਣੀ ਨਹੀਂ ਹੈ ਤੁਸੀਂ, ਬਸ

ਪੋਕਿਟ ਦਾ ਹਿੱਸਾ ਜ਼ਰੂਰ ਬਣ ਸਕਦੇ ਹੋ, ਉਹ ਵੀ ਇਮਾਨਦਾਰੀ ਦੇ ਨਾਲ। ਸੋ ਆਪਣੀ ਇਮਾਨਦਾਰੀ ਦਿਖਾਓ ਜੀ, ਆਪਣੇ ਅੰਦਰ ਦਾ ਟੈਲੈਂਟ ਉਜਾਗਰ ਕਰੋ, ਇਹਨਾਂ ਸਾਰੀਆਂ ਚੀਜ਼ਾਂ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਉਹਨਾਂ ਦੇ ਜ਼ਰੀਏ ਤੁਸੀਂ ਆਪਣਾ ਟੈਲੈਂਟ ਦਿਖਾਓ, ਕੋਈ ਨਾ ਕੋਈ ਕਰੈਕਟਰ ਬਣ ਕੇ ਆਓ ਜੀ। ਨੰਬਰ ਕਿੱਥੇ ਕਾਲ ਕਰਨੀ ਹੈ ਜੀ? 0181-23-42-174, ਯਾਨੀ 0181-23-42-174। ਸੋ ਜੀ ਸਾਡੇ ਦੋਸਤ ਜਿਹੜੇ ਨੇ ਜੀ ਬਿਲਕੁਲ ਤਿਆਰ ਨੇ। ਲਓ ਜੀ ਬੱਸ ਮੈਨੂੰ ਲੱਗਦਾ ਤੁਰੇ ਪਈ ਹੈ। ਸੋ ਤੁਰ ਪਈ ਆ ਬੱਸ 'ਤੇ, ਮੈਂ ਕਹਿੰਦਾ ਸੁਰਿੰਦਰ ਕੌਰ ਜੀ ਦਾ ਜਿਹੜਾ ਗੀਤ ਚੱਲ ਰਿਹਾ ਸੀ ਉਹ ਇੱਕ ਵਾਰੀ ਸ਼ੁਰੂ ਤੋਂ ਫਿਰ ਸੁਣਾ ਦਿੰਦੇ ਹਾਂ, ਅਤੇ ਜਿੰਨੀ ਦੇਰ ਦਾ ਗਾਣਾ ਖਤਮ ਹੁੰਦਾ ਮੈਨੂੰ ਲੱਗਦਾ ਸਾਡੇ ਪਹਿਲੇ ਫੇਰੀ ਵਾਲੇ ਭਾਈ ਜ਼ਰੂਰ ਆ ਜਾਣਗੇ।

0: ਉਹ ਜੀ ਰੋਡਵੇਜ਼ ਦੀ ਬੱਸ ਜਿਹੜੀ ਹੈ ਜੀ ਉਹ ਤੁਸੀਂ ਬਹੁਤ ਵਾਰੀ ਸਫ਼ਰ ਕੀਤਾ ਉਸ ਬੱਸ ਦੇ ਵਿੱਚ ਅਤੇ ਹੋਰ ਵੀ ਬਹੁਤ ਸਾਰੀਆਂ ਬੱਸਾਂ ਸਫ਼ਰ ਕੀਤਾ, ਪਰ ਆਹ ਜਿਹੜੀ ਬੱਸ ਜੀ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਜੀ ਰੇਨਬੋ ਦੀ ਬੱਸ। ਸੋ ਰੇਨਬੋ ਦੀ ਬੱਸ ਜਿਹੜੀ ਹੈ ਜੀ ਪਹੁੰਚ ਚੁੱਕੀ ਹੈ ਤੁਹਾਡੇ ਆਪਣੇ ਸ਼ਹਿਰ, ਤੁਹਾਡੇ ਆਪਣੇ ਬੂਹੇ ਅੱਗੇ, ਅਤੇ ਮੈਂ ਕਿਹਾ ਜੀ ਜਿੱਥੇ ਸਵਾਰੀਆਂ ਪੈ ਰਹੀਆਂ ਨੇ ਉੱਥੇ ਹੀ ਸਵਾਰੀਆਂ ਦਾ ਮਨੋਰੰਜਨ ਕਰਨ ਦੇ ਲਈ ਜਿੱਥੇ ਡਰਾਈਵਰ ਭਾਈ ਸਾਹਿਬ, ਕੰਡਕਟਰ ਭਾਈ ਸਾਹਿਬ ਅਤੇ ਪਿਆਰੇ ਪਿਆਰੇ ਮਿੱਠੇ ਮਿੱਠੇ ਗੀਤ ਰੇਨਬੋ ਚੈਨਲ 'ਤੇ ਲੱਗ ਰਹੇ ਨੇ, ਉੱਥੇ ਜੀ ਸਾਡੇ ਬਹੁਤ ਹੀ ਖਾਸ, ਜਿਨ੍ਹਾਂ ਤੋਂ ਬਿਨਾਂ ਮੈਨੂੰ ਲੱਗਦਾ ਸਫ਼ਰ ਅਧੂਰਾ ਹੁੰਦਾ ਜੀ, ਉਹ ਲੋਕ ਵੀ ਬੱਸ ਦੇ ਵਿੱਚ ਚੜ੍ਹ ਚੁੱਕੇ ਨੇ। ਪਹਿਲੇ ਕਿਹੜੇ ਮੈਨੂੰ ਲੱਗਦਾ ਵੈਂਡਰ ਨੇ, ਕੀ ਵੇਚਣ ਆਏ ਨੇ, ਆਓ ਜੀ ਸੁਣਦੇ ਹਾਂ। ਹੈਲੋ ਹੈਲੋ,
1: ਸਤਿ ਸ਼੍ਰੀ ਅਕਾਲ ਸਰ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਜਗਸੀਰ ਜੀ ਬਹੁਤ ਬਹੁਤ ਸਵਾਗਤ ਕਰਦੇ, ਮੈਂ ਕਿਹਾ ਜੀ ਕੀ ਹਾਲ ਚਾਲ ਤੁਹਾਡਾ?
1: ਬਹੁਤ ਵਧੀਆ ਸਰ, ਬਹੁਤ
0: ਵਧੀਆ ਜੀ। ਫਿਰ ਸ਼ੁਰੂ ਹੋ ਜਾਓ ਜੀ, ਫਿਰ
1: ਕਰਾਰੇ ਪਾਪਰ ਕਰਾਰੇ ਕਰਾਰੇ।
0: ਕੀ ਬਾਤ ਹੈ ਜੀ
1: ਭਾਈ ਬੀਬਾ, ਪਾਪਰ ਕਰਾਰੇ ਕਰਾਰੇ, 10 ਰੁਪਏ ਦਾ ਪੈਕ, 10 ਰੁਪਏ ਦਾ।
0: ਇਹ ਬੜੇ ਸਸਤੇ ਨਹੀਂ ਲਾਤੇ ਕਿਤੇ 10 ਰੁਪਏ ਦੇ?
1: ਹਾਂਜੀ,
0: ਮੈਂ ਉਹੀ ਕਿਹਾ, ਮੈਂ ਕਿਹਾ ਜ਼ਿਆਦਾ ਹੀ ਸਸਤੇ ਲਾਤੇ 2-3, ਮੈਂ ਬਾਕੀ ਲਫਾ ਵਿੱਚ ਹਵਾ ਕਹਿੰਦੇ।

0: ਲੈਣੇ ਤੁਸੀਂ
1: ਫਿਰ ਉਹ ਵਾਹਵਾ ਭਰਿਆ ਲੱਗਦਾ ਨਾ।
0: ਅੱਛਾ ਭਰਿਆ ਹੋਇਆ ਲੱਗਦਾ ਨਾ, ਇਹ ਤੁਸੀਂ ਫਿਰ ਗਲਤ ਕਰਦੇ ਤੁਸੀਂ ਹੈ। ਸਾਡੇ ਜਿਹੜੇ
1: ਟਾਈਮ ਪਾਸ ਹੁੰਦਾ, ਮਹਿੰਗਾਈ ਬਹੁਤ ਹੈ ਜੀ ਅੱਜ ਕੱਲ੍ਹ।
0: ਨਹੀਂ ਮਹਿੰਗਾਈ ਤੁਹਾਡੇ ਕੱਲਿਆਂ ਲਈ ਮਹਿੰਗਾਈ ਹੈ,
1: ਸਾਰਿਆਂ ਲਈ ਹੈ ਨਾ।
0: ਹਾਂ ਤੇ ਸਾਰਿਆਂ ਦੀ ਹੈ ਤੁਹਾਡੀ ਜ਼ਿਆਦਾ, ਜਿੱਦਾਂ ਬੜੀ ਭੂਆ ਤਾਂ ਨਹੀਂ ਕਦੇ ਮਹਿੰਗਾਈ ਜਿਹੜੀ ਹੈ
1: ਲੱਗਦੀ
0: ਇੱਦਾਂ ਹੀ ਹੈ ਨਾ ਜੀ, ਜਿਹੜੀ ਹਰ ਵੇਲੇ ਸਾਡੇ ਨਾਲ ਚਿਪਕੀ ਰਹਿੰਦੀ ਹੈ। ਅਤੇ ਮਹਿੰਗਾਈ ਤੁਹਾਡੇ ਕੱਲਿਆਂ ਵਾਸਤੇ ਨਹੀਂ ਹੈਗੀ, ਸਾਡੇ ਜਿਹੜੇ ਰੇਨਬੋ ਦੇ ਲਿਸਨਰ ਆ ਨਾ ਜੀ, ਉਹ ਬਹੁਤ ਜ਼ਿਆਦਾ ਜੀ ਨਾ, ਉਹ ਸਮਝਦਾਰ ਆ ਅਤੇ ਉਹਨਾਂ ਨੂੰ ਪਤਾ ਕੰਜ਼ਿਊਮਰ ਰਾਈਟ ਕੀ ਹੁੰਦੇ ਆ।
1: ਚਲੋ ਇੱਦਾਂ ਹੀ ਹੈ ਜੀ, ਟਾਈਮ ਪਾਸ ਹੋਈ ਜਾਂਦਾ।
0: ਨਹੀਂ ਟਾਈਮ ਪਾਸ ਹੋਈ ਜਾਂਦਾ, ਤੁਸੀਂ ਅੱਗੇ ਤੋਂ ਹਵਾ ਨਹੀਂ ਭਰਨੀ ਜੀ ਇਹ 'ਚ, ਪਾਪਰ ਭਰ ਲਿਆ
1: ਭਰੀ ਜਾਂਦੀ ਹੈ, ਕੀ ਕਰੀਏ,
0: ਪਾਪਰ ਭਰ ਲਿਆ ਕਰੋ। ਆ ਪਿਛਲੀ ਵਾਰੀ ਬੀਬੀ ਇੱਕ ਕੰਪਲੇਂਟ ਕਰਕੇ ਗਈ ਸੀ ਮੈਨੂੰ, ਕਹਿੰਦੀ ਆ ਤੇਰੀ ਬੱਸ ਦੇ ਵਿੱਚ ਕਹਿੰਦੀ ਸੜੇ ਜੇ ਪਾਪੜ ਦੇ ਦਿੰਦੇ ਆ, ਕਹਿੰਦੀ ਮੈਂ ਕਹਿੰਦਾ ਆਉਂਦਾ ਇਹਨਾਂ ਤੋਂ, ਕਹਿੰਦੀ ਖਾਣ ਨੂੰ ਜੀ ਨਹੀਂ ਕਰਦਾ। ਉਹ ਤੋਂ ਬਿਨਾਂ ਤੇ ਗੁਜ਼ਾਰਾ ਨਹੀਂ ਨਾ ਹੋ ਸਕਦਾ, ਪਰ ਮੈਂ ਤੁਹਾਡੀ ਸਾਈਡ ਲਈ ਪਤਾ ਉਸ ਵੇਲੇ
1: ਮੇਰੀ
0: ਨਹੀਂ, ਜਗਸੀਰ ਜੀ ਮੈਂ ਤੁਹਾਡੀ ਸਾਈਡ ਲਈ ਉਸ ਵੇਲੇ, ਮੈਂ ਬੀਬੀ ਨੂੰ ਪਤਾ ਕੀ ਜਵਾਬ ਦਿੱਤਾ, ਮੈਂ ਕਿਹਾ ਬੀਬੀ ਜੇ ਤੈਨੂੰ ਜ਼ਿਆਦਾ ਸਮੈਲ ਆਉਂਦੀ ਹੈ ਨਾ ਤਾਂ ਨੱਕ ਬੰਦ ਕਰਕੇ ਖਾ ਲਾ ਹੈ ਨਾ ਜੀ। ਸੋ ਮੈਂ ਕਿਹਾ ਜੀ ਸਾਡੇ ਜਿਹੜੇ ਦੋਸਤ ਆ ਜਿਨ੍ਹਾਂ ਤੋਂ ਅਸੀਂ 10-20 ਰੁਪਏ ਕਮਾਉਣੇ ਹੁੰਦੇ ਆ, ਹੈ ਨਾ, ਸਮਝ ਦਿਓ ਤੁਸੀਂ ਹੈ। ਬਸ ਫਿਰ ਮੈਂ ਕਿਹਾ ਜੇ ਅਸੀਂ ਨਾ ਤੋਂ 10-20 ਰੁਪਏ ਨਹੀਂ, ਉਹ ਬਾਕੀ ਸਾਰਾ ਖਰਚਾ ਤੇ ਜਿਹੜੀ ਸਾਡੇ ਮੈਨੇਜਰ ਸਾਹਿਬ ਉਹ ਲੈ ਜਾਂਦੇ ਆ, ਸਾਡੇ ਪੱਲੇ ਕੀ ਬਚਦਾ, ਕੱਲੀ ਤਨਖਾਹ ਨਾ ਕਿਤੇ ਗੁਜ਼ਾਰਾ ਹੁੰਦਾ, ਉਸ ਤੁਹਾਡੇ ਵਰਗੇ ਵੀਰਾਂ ਤੋਂ ਹੀ ਆਪਾਂ ਨਾ। ਹਾਂ ਜੀ ਬਸ ਬਸ ਲੈ ਜੀ ਬਸ, ਸਵਾਰੀ ਨੂੰ ਉਹਦੇ ਘਰੇ ਲਾ ਦਿਓ ਜੀ, ਟਾਈਮ ਤੇ ਪਹੁੰਚਾ ਦਿਓ, ਆਹ ਭਾਵੇਂ ਸਿਗਨਲ ਤੋੜਦੇ ਜਾਓ ਪਰ ਸਵਾਰੀ ਖੁਸ਼ ਨਹੀਂ ਹੁੰਦੀ। ਇਸ ਕਰਕੇ ਜੀ ਅਸੀਂ ਵੀ ਹੁਣ ਟ੍ਰੈਫਿਕ ਰੂਲ ਦੀ ਪਾਲਣਾ ਕਰਨੀ ਸ਼ੁਰੂ ਕਰਤੀ ਹੈ, ਸਵਾਰੀ ਲੇਟ ਹੁੰਦੀ ਹੋ ਜਾਵੇ ਜੀ, ਪਰ ਅਸੀਂ ਟ੍ਰੈਫਿਕ ਰੂਲ ਦੀ ਪਾਲਣਾ ਕਰਨੀ ਆ, ਸੇਫਟੀ ਸੁਰੱਖਿਆ ਦਾ ਧਿਆਨ ਰੱਖਣਾ। ਅਤੇ ਮੈਨੂੰ ਲੱਗਦਾ ਜੀ ਕਿ ਇਸ ਵੇਲੇ ਡਰਾਈਵਰ ਸਾਹਿਬ ਮੈਨੂੰ ਅੱਖਾਂ ਕੱਢੀ ਜਾਂਦੇ, ਉਹ ਸ਼ੀਸ਼ੇ 'ਚੋਂ ਮੈਨੂੰ ਦੇਖਦਾ। ਉਹ ਹਾਂ ਹਾਂ ਬਸ ਹਾਂਜੀ ਡੈਕ ਲਾ ਤਾ ਜੀ, ਮੈਂ ਕਿਹਾ ਜੀ ਬਸ, ਮੈਂ ਕਿਹਾ ਮਾਲਵੇ ਵੱਲ ਨੂੰ ਬੱਸ ਪਾ ਲਈ ਆ, ਤੇ ਜੇ ਮਾਲਵੇ ਨੂੰ ਜਾਣਾ ਤੇ ਬਲਜੀਤ ਮਾਲਵੇ ਦਾ ਗਾਣਾ ਕਿਉਂ ਨਾ ਸੁਣੀਏ ਹੈ ਜੀ। ਲਓ ਜੀ ਫਿਰ ਪਸੰਦ ਦੇ ਉੱਤੇ ਆ ਰਿਹਾ ਜੀ ਬਲਜੀਤ ਮਾਲਵਾ ਜੀ ਦਾ ਗੀਤ, ਤੁਸੀਂ ਜਰਾ ਅੱਗੇ ਨੂੰ ਹੋ ਗਏ ਸਵਾਰੀ ਨੂੰ ਵੇਚੋ ਪਾਪੜ, ਮੈਂ ਮਿਲਦਾ ਜੀ ਤੁਹਾਨੂੰ ਥੋੜੀਆਂ ਟਿਕਟਾਂ ਕੱਟ ਕੇ ਹੈ ਜੀ। ਕਰਾਰੇ ਪਾਪੜ ਲੈ ਲਓ ਜੀ, ਕਰਾਰੇ ਪਾਪੜ ਆ ਗਏ ਨੇ ਜੀ ਤੁਹਾਡੇ ਐਫ ਐਮ ਰੇਨਬੋ ਦੀ ਬੱਸ ਦੇ ਵਿੱਚ। ਅਤੇ ਕਹਿੰਦੇ ਜੀ ਬਲਜੀਤ ਮਾਲਵਾ ਜੀ ਦੇ ਗਾਣੇ ਦੀ ਫਰਮਾਇਸ਼ ਹੋ ਗਈ, ਕਹਿੰਦੇ ਡੈਕ 'ਤੇ ਉੱਚੀ ਲਾ ਕੇ ਛੱਡ ਦਿਓ, ਸੋ ਡਰਾਈਵਰ ਭਾਈ ਸਾਹਿਬ ਬਿਨਾਂ ਕਿਸੇ ਦੇਰੀ ਤੋਂ ਛੱਡ ਦਿਓ ਜੀ ਗਾਣਾ। ਉਹ ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ, ਮੈਂ ਹੋਰਨ ਦੀ ਗੱਲ ਨਹੀਂ ਕੀਤੀ ਜੀ, ਮੈਂ ਗੱਲ ਕੀਤੀ ਆ ਗਾਣੇ ਦੀ। ਸੋ ਜਲਦੀ ਤੋਂ ਜਲਦੀ ਟਰੈਕ ਪਲੇ ਕਰ ਦਿਓ ਜਿਹਨਾਂ ਦਾ, ਅਤੇ ਮੈਨੂੰ ਲੱਗਦਾ ਅਗਲਾ ਸਾਡਾ ਜਿਹੜਾ ਵੈਂਡਰ ਹੈ ਵੇਚਣ ਵਾਲਾ ਭਾਈ ਉਹ ਵੀ ਆਉਣ ਹੀ ਪਹੁੰਚਿਆ, ਇਸ ਗਾਣੇ ਤੋਂ ਬਾਅਦ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਜੀ।

0: ਮੈਂ ਕਿਹਾ ਜੀ ਐਫ ਐਮ ਰੇਨਬੋ ਦੀ ਬੱਸ ਆਣ ਪਹੁੰਚਿਆ ਜੀ ਤੁਹਾਡੇ ਵਿਹੜੇ ਦੇ ਵਿੱਚ, ਅਤੇ ਰੇਨਬੋ ਦੀ ਬੱਸ ਦੇ ਵਿੱਚ ਮੈਂ ਕਿਹਾ ਜੀ ਬਹੁਤ ਸਾਰੇ ਅਲੱਗ ਅਲੱਗ ਕਲਾਕਾਰ ਆ ਰਹੇ ਨੇ ਜੀ, ਔਰ ਆਪੋ ਆਪਣੇ ਉਤਪਾਦਾਂ ਦਾ ਜਿਹੜਾ ਵਪਾਰ ਹੈ ਜੀ, ਪ੍ਰਚਾਰ ਹੈ, ਉਹ ਵੀ ਕਰ ਰਹੇ ਨੇ ਜੀ। ਸਾਡੇ ਕੋਲ ਹੁਣੇ ਪਾਪੜ ਵਾਲੇ ਭਾਈ ਆਏ ਸੀਗੇ, ਜਿਹਨਾਂ ਦੇ ਪਾਪੜ ਘੱਟ ਅਤੇ ਹਵਾ ਵੱਧ ਭਰੀ ਹੋਈ ਸੀਗੀ, ਅਤੇ ਹੁਣ ਮੈਨੂੰ ਜਿਹੜੇ ਭਾਈ ਆ ਲਫਾਫੇ ਇਹਨਾਂ ਦੇ ਵੀ ਹੱਥ 'ਚ ਆ, ਹਵਾ ਹਵਾ ਤਾਂ ਮੈਨੂੰ ਵੀ ਇਹਨਾਂ 'ਚ ਲੱਗਦੀ ਹੈ, ਇਹ ਹਵਾ ਕਾਹਦੇ ਵੇਚਦੇ ਨੇ, ਕਿਤੇ ਉਹ ਹਵਾ ਤਾਂ ਨਹੀਂ ਹੈਗੀ ਜਿਹੜਾ ਖਾਣ ਤੋਂ ਬਾਅਦ ਬੰਦਾ ਛੱਡਣ ਲੱਗ ਪੈਂਦਾ। ਇੱਥੇ ਮਾਹੌਲ ਜ਼ਿਆਦਾ ਗਰਮੀ ਵਾਲਾ ਨਾ ਹੋਵੇ, ਚਲੋ ਖੈਰ ਕੋਈ ਨਹੀਂ ਜੀ। ਆ ਜਿਹੜੇ ਭਾਈ ਸਾਹਿਬ ਸਾਡੇ ਕੋਲ ਆਉਣ ਪਹੁੰਚੇ ਨੇ, ਇਹਨਾਂ ਨਾਲ ਹੀ ਗੱਲ ਕਰਦੇ ਹਾਂ ਵੀ ਕੀ ਲੈ ਕੇ ਆਏ ਨੇ। ਹੈਲੋ
1: ਹੈਲੋ, ਨਮਸਕਾਰ ਵਿਪਨ।
0: ਮੈਂ ਕਿਹਾ ਜੀ
1: ਬੇਟਾ ਜੀ,
0: ਪਿਆਰ ਪਿਆਰ ਭਰੀ ਨਮਸਕਾਰ ਜੀ। ਕੌਣ ਜਨਾਬ ਆਏ ਨੇ ਜੀ?
1: ਮੈਂ ਪ੍ਰਵੀਨ ਬੋਲਦਾ, ਗੋਪਾਲ ਨਗਰ ਜਲੰਧਰ ਤੋਂ ਜੀ।
0: ਪ੍ਰਵੀਨ ਜੀ, ਬਹੁਤ ਬਹੁਤ ਸਵਾਗਤ। ਮੈਂ ਕਿਹਾ ਜੀ ਰੇਨਬੋ ਦੀ ਬੱਸ 'ਚ ਫਿਰ ਕੀ ਵੇਚਣਾ ਹੈ ਅੱਜ?
1: ਮੈਂ ਬਹੁਤ ਕੁਛ ਵੇਚਣਾ, ਦੋ ਚੀਜ਼ਾਂ ਵੇਚੂੰਗਾ।
0: ਦੋ ਚੀਜ਼ਾਂ ਲਾਓ, ਦੱਸੋ ਜੀ ਫਿਰ।
1: ਆਜੋ ਆਜੋ, ਜਿਹਨੂੰ ਖਾਂਸੀ ਆ ਗੋਲੀਆਂ ਲੈ ਲਓ ਜੀ, ਠੰਡੀਆਂ ਠਾਰ, ਗਲਾ ਖਰਾਬ, ਉਹ ਸਹੀ ਹੋ ਜਾਏਗਾ ਜੀ।
0: ਗਲ ਚ ਫਸ ਕੇ ਦਰਿਆ ਗੋਲੀਆਂ ਇਹ ਭਾਈ ਮੈਨੂੰ ਦੱਸਿਓ, ਜਿਹੜਾ ਜਿਹੜੀ ਗੋਲੀ ਤੁਸੀਂ ਦਿੰਦੇ ਕਹਿੰਦੇ ਕਿ ਗਲੇ ਦੀ ਖਾਂਸੀ ਦੂਰ ਕਰਦੇ, ਤਾਂ ਮੇਰੇ ਗਲੇ 'ਚ ਫਸ ਕੇ ਮੈਨੂੰ ਇਹਨੇ ਖੰਘ ਕਰਤੀ ਹੈ
1: ਜੀ।
0: ਹਾਂਜੀ,
1: ਦੋ ਪਾਲੀਆਂ ਤੁਸੀਂ ਇਕੱਠੀਆਂ?
0: ਅੱਛਾ, ਦੋ ਗੋਲੀਆਂ ਇਕੱਠੀਆਂ ਪਾ ਲਈਆਂ,
1: ਫਸਣੀਆਂ
0: ਹੀ ਹੈ। ਨਹੀਂ, ਇਹ ਤੁਸੀਂ ਦੱਸਣਾ ਸੀ ਨਾ, ਮੈਨੂੰ ਲੱਗਾ ਕਿ ਸ਼ਾਇਦ ਬਾਹਲੀ ਖਾਂਗਾ ਤੇ ਦੋ ਖਾ ਲਓ ਤੇ ਸ਼ਾਇਦ ਠੀਕ ਹੋ ਜੂਗਾ।
1: ਨਹੀਂ ਨਹੀਂ, ਫਿਰ ਗੈਸ ਹੀ ਆਏਗੀ ਫਿਰ ਤੁਹਾਨੂੰ।
0: ਹਾਂ ਬਸ ਠੀਕ। ਉਹ ਗੈਸ ਕੀ ਨਾਮ ਕੀ ਲਿਆ ਤੁਸੀਂ? ਗੈਸ? ਇਹ ਤਾਂ ਗਲਤ ਗੱਲ ਆ। ਤੁਸੀਂ ਉਹ ਬੰਦੇ ਹੋ ਜਿਹੜੇ ਸਾਡੀ ਬੱਸ ਦਾ ਮਾਹੌਲ ਖਰਾਬ ਕਰਦੇ ਹੋ। ਹੈ
1: ਨਹੀਂ, ਮਾਹੌਲ ਖਰਾਬ ਹੋ ਗਏ ਤਾਂ ਤੇਰੇ ਸੀਟਾਂ ਮਿਲੂਗੀਆਂ ਫਿਰ?
0: ਮਾਹੌਲ ਖਰਾਬ ਹੋਵੇ ਸੀਟਾਂ ਨਹੀਂ ਮਿਲਦੀਆਂ ਭਾਈ ਸਾਹਿਬ, ਫਿਰ ਬੱਸ ਖਾਲੀ ਹੋ ਜਾਂਦੀ ਹੈ।
1: ਨਹੀਂ ਨਹੀਂ ਨਹੀਂ ਨਹੀਂ, ਇਹ ਸੀਟਾਂ ਮਿਲੂਗੀਆਂ ਜੀ।
0: ਅੱਛਾ ਜੀ, ਚਲੋ ਦੂਜੀ ਚੀਜ਼ ਕੀ ਵੇਚਣ ਆਇਓ ਜੀ?
1: ਦੂਜੀ ਚੀਜ਼ ਆ ਵੀ ਸੁਰਮਾ ਲਓ, ਅੱਖਾਂ 'ਚ ਪਾਉਣ ਵਾਲਾ।
0: ਹਾਂ ਹਾਂ,
1: ਜਿਹੜੀ ਅੱਖਾਂ ਖਰਾਬ ਹੈ ਉਹ ਸੁਰਮਾ ਪਾਓ ਜੀ, ਠੰਡਾ ਠਾਰ।
0: ਕਿਆ ਬਾਤ ਹੈ ਜੀ, ਉਹੀ ਸੁਰਮਾ ਨਹੀਂ ਹੈਗਾ ਜਿਹੜਾ ਪਿਛਲੀ ਵਾਰੀ ਤੁਸੀਂ ਸਾਡੇ ਡਰਾਈਵਰ ਦੀਆਂ ਅੱਖਾਂ 'ਚ ਪਾਇਆ ਸੀ, ਉਹ ਵਿਚਾਰੇ ਨੇ ਇੱਕ ਅੱਖ ਖੋਲ ਕੇ ਬੱਸ 'ਚ ਲਾਈ ਮੁੜ ਕੇ।
1: ਸੁਰਮਾ ਬਹੁਤ ਵਧੀਆ, ਹੋਰ ਸੁਰਮਾ ਸੀ ਉਹ।
0: ਅੱਛਾ, ਉਹ ਹੋਰ ਸੁਰਮਾ ਸੀਗਾ ਜੀ। ਤੁਹਾਡਾ ਡਰਾਈਵਰ ਇੱਕ ਅੱਖ ਖੋਲ ਕੇ ਬੱਸ ਚਲਾਈ ਜਾਂਦਾ, ਸਾਹਮਣੇ ਇੱਕ ਬੀਬੀ ਚੜੀ, ਉਹਦੀ ਜਿਹੜੀ ਅੱਖ ਖੁੱਲੀ ਸੀ ਉਹ ਵੀ ਮਾੜੀ ਮਾੜੀ ਬੰਦ ਹੋਈ ਜਾਵੇ, ਤੇ ਬੀਬੀ ਨੇ ਫਿਰ ਉੱਥੇ ਛਤਰ ਲਾ ਕੇ ਫਿਰ ਛਤਰ ਪਰੇਡ ਕੀਤੀ, ਮੈਂ ਹੀ ਬਚਾਇਆ ਜੀ।
1: ਉਹ ਸੁਰਮਾ ਹੈਗਾ, ਲੇਡੀਜ਼ ਵੀ ਖਰੀਦਦੇ ਆ ਸੁਰਮਾ, ਤੇ ਉਹ ਬੱਚਿਆਂ ਨੂੰ ਸਵੇਰੇ ਸਵੇਰੇ ਸੁਰਮਾ ਪਾਉਂਦੇ ਅੱਖਾਂ 'ਚ।
0: ਅੱਛਾ ਅੱਛਾ ਜੀ,
1: ਹਾਂਜੀ।
0: ਅੱਛਾ, ਉਹ ਵਾਲਾ ਸੁਰਮਾ ਹੈ?
1: ਹਾਂਜੀ, ਬਸ ਟਿਕਟ ਕੋਲ ਬਗੈਰ ਕੋਈ ਸਵਾਰੀ ਨਾ ਹੋਵੇ, ਟਿਕਟ ਲੈ ਲਓ।
0: ਕਿਆ ਬਾਤ ਹੈ
1: ਜੀ,
0: ਕਿਆ ਬਾਤ ਹੈ ਜੀ। ਮੈਂ ਕਿਹਾ ਜੀ ਸਾਡੇ ਭਾਈ ਸਾਹਿਬ ਸਾਡੀ ਪੂਰੀ ਪੂਰੀ ਹੈਲਪ ਕਰ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਪ੍ਰਵੀਨ ਜੀ। ਅਤੇ ਅੱਗੇ ਨੂੰ ਹੋ ਚੱਲੋ ਜੀ, ਮੈਂ ਲੱਗਦਾ ਉਹ ਪਿੱਛੇ ਇੱਕ ਬੀਬੀ ਹੱਥ ਮਾਰਦੀ ਪਈ ਆ, ਉਹਦਾ ਸੁਰਮਾ ਮੁੱਕਿਆ ਲੱਗਦਾ, ਉਹ ਬੱਚਾ ਵੀ ਨਾਲ ਹੈ ਨਾ ਸ਼ਾਇਦ, ਮੈਨੂੰ ਲੱਗਦਾ ਉੱਧਰ ਨੂੰ ਤੁਸੀਂ ਚਲੋ ਜੀ। ਅਤੇ ਗਾਣਾ ਆਪਾਂ ਪੇਸ਼ ਕਰਦੇ ਹਾਂ ਜੀ ਕਿਸ਼ੋਰ ਕੁਮਾਰ ਜੀ ਦੀ ਆਵਾਜ਼ ਦੇ ਵਿੱਚ ਡੈੱਕ 'ਤੇ ਉੱਚੀ ਕਰਕੇ, ਅਤੇ ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਮੈਂ ਕਿਹਾ ਜੀ ਮੇਰਾ ਹਿੱਸਾ ਨਾ ਜਾਂਦੇ ਜਾਂਦੇ ਫੜਾ ਜੀ ਉੱਥੇ ਬਾਰੀ ਦੇ ਕੋਲ ਹੈ ਨਾ, ਲਾਗੇ ਜੇ ਹੋ ਕੇ
1: ਫੜਾ।
0: ਠੀਕ ਆ ਠੀਕ ਆ ਜੀ। ਲਓ ਜੀ, ਮੈਂ ਕਿਹਾ ਜੀ ਪ੍ਰਵੀਨ ਜੀ ਵੀ ਆ ਗਏ ਨੇ ਅੱਜ ਦੀ ਦਿਹਾੜੀ, ਤਾਂ ਮੈਂ ਕਿਹਾ ਬਹੁਤ ਵਧੀਆ ਬਣਦੀ ਪਈ ਆ, 20 ਰੁਪਈਏ ਕਮਾ ਲੈਣੇ ਮੈਂ ਹੁਣ ਤੱਕ, ਅਤੇ ਬਾਕੀ ਦੇ ਹੋਰ ਦੋਸਤਾਂ ਦਾ ਇੰਤਜ਼ਾਰ ਹੈ ਜੀ, ਜਿਹੜੇ ਦੋਸਤ ਜਲਦੀ ਜਲਦੀ ਸਾਡੇ ਕੋਲ ਪਹੁੰਚਣਗੇ ਜੀ। ਅਤੇ ਪਹੁੰਚਦੇ ਪਹੁੰਚਦੇ ਮੈਨੂੰ ਲੱਗਦਾ ਕਿ ਆ ਗਏ ਨੇ, ਅਤੇ ਇਸ਼ਾਰਾ ਹੋ ਗਿਆ ਜੀ ਬੱਸ ਨੂੰ ਤੋਰਨ ਦਾ, ਤੋਰਦੇ ਹਾਂ ਜੀ ਅਤੇ ਅਗਲੇ ਅੱਡੇ 'ਤੇ ਸਟੋਪ 'ਤੇ ਪਹੁੰਚਦੇ ਹਾਂ ਉਨੀ ਦੇਰ ਤੱਕ। ਮੈਂ ਕਿਹਾ ਜੀ ਆਹ ਹਾ ਹਾ, ਕਿਆ ਬਾਤ ਹੈ ਜੀ, ਕਿਸ਼ੋਰ ਕੁਮਾਰ ਜੀ ਦਾ ਗੀਤ ਸੁਣ ਕੇ ਬੰਦਾ ਮੈਂ ਕਹਿੰਦਾ ਭਾਵੇਂ ਜਲੰਧਰ ਬੈਠਾ ਹੋਵੇ ਐਵੇਂ ਬੰਬੇ ਪਹੁੰਚ ਜਾਂਦਾ ਬਿਨਾਂ ਟਿਕਟ ਤੋਂ।
2: दिल में मोहब्बत है क्या, जिसमें औरत है, बस जन्नत ही जन्नत है।

0: ਉਹ ਭਾਈ ਟਿਕਟਾਂ ਬੋਲੋ ਅੱਗੇ ਟਿਕਟਾਂ। ਉਹ ਭਾਈ ਪੈਰ ਨਾ ਮੈਨੂੰ ਇੱਕ ਦੂਜੇ ਦੇ ਮਿਹਨਤ ਵਾਲੀ ਗੱਲ ਆ, ਗਰਮੀ ਦਾ ਮੌਸਮ ਆ, ਐਵੇਂ ਕੋਈ ਬੰਦਾ ਮਿੰਟੋ ਪਹਿਲੀ ਗਰਮ ਹੋ ਜਾਂਦਾ ਹੁੰਦਾ। ਉਹ ਆਹ ਕਿਹੜਾ ਚੜਿਆ ਆ ਹੁਣ? ਹੈਲੋ,
1: ਕੱਚੇ ਗਿਰੇ।
0: ਉਹ ਭਾਈ ਨਹੀਂ ਚਾਹੀਦੀ ਕੱਚੀ ਗਿਰੀ, ਚਲੋ ਚਲੋ ਮੇਰਾ ਵੀਰ। ਕੱਚੀ ਗਿਰੀ ਲੈ ਗਏ ਭਾਈ ਸਾਹਿਬ, ਆਓ ਜੀ ਆਓ ਜੀ ਆਓ, ਵੰਡੋ ਜੀ ਕੱਚੀ ਗਿਰੀ ਸਾਰਿਆਂ ਨੂੰ। ਇੱਧਰ ਪਹਿਲਾਂ ਮੈਨੂੰ ਟੇਸਟ ਕਰਾਓ।
1: ਲੋ ਜੀ ਸਰ ਜੀ, ਖਾ ਕੇ ਦੇਖੋ ਜਰਾ।
0: ਇਹ ਇਹਨੂੰ ਕੱਚੀ ਗਿਰੀ ਕਿਉਂ ਕਹਿੰਦੇ ਆ ਜੀ? ਇਹ ਪੱਕੀ ਨਹੀਂ ਹੁੰਦੀ ਕੀ ਗੱਲ? ਜਿਹੜੇ ਲੋਕੀ ਕਹਿ ਨੀ ਦਿੰਦੇ ਮੇਰੇ ਢਿੱਡ ਚ ਪੱਥਰੀ ਪੈ ਗਈ ਆ, ਮੈਨੂੰ ਲੱਗਦਾ ਜਿਹੜੀਆਂ ਤੁਸੀਂ ਪੱਕੀਆਂ ਗਿਰੀਆਂ ਵਿੱਚ ਵਿੱਚ ਕੱਚੀ ਦੇ ਹਨਾ ਮਿਕਸ ਕਰਕੇ ਤੁਸੀਂ ਦੇ ਦਿੰਦੇ ਹੋ, ਮੈਨੂੰ ਲੱਗਦਾ ਉਹਨਾਂ ਦੀ ਪੈਂਦੀ ਹੈ, ਤੁਹਾਡੇ ਕਾਰਨ ਹੀ ਹੁੰਦਾ ਜੋ ਹੁੰਦਾ ਹੈ। ਤੁਸੀਂ ਕੱਲੀ ਕੱਚੀ ਗਿਰੀ ਵੇਚ ਦਿਓ ਨਾ, ਇਹ ਸਿਹਤ ਲਈ ਕਹਿੰਦੇ ਫਾਇਦੇਮੰਦ ਬਹੁਤ ਹੁੰਦੀ ਆ। ਨਾਰੀਅਲ ਜਿਹੜਾ ਤੁਹਾਨੂੰ ਤੋੜਨਾ ਪੈਂਦਾ ਜੀ? ਆਪ ਕਾਨਾ ਤੋੜਦੇ ਕਿੱਦਾਂ, ਹਥੋੜੀ ਨਾ ਜਾਂ ਸਿਰ ਸੁਰ ਮਾਰ ਕੇ ਜਾਂ ਮੁੱਕਾ ਮੁੱਕਾ ਮਾਰ ਕੇ ਕਿੱਦਾਂ ਤੋੜਦੇ ਜੀ ਇਹਨੂੰ? ਅੱਛਾ, ਪੇਚਕਸ ਲੈ ਕੇ ਤੇ ਹਥੌੜੀ ਨਾਲ ਤੋੜ ਦਿਓ, ਫਿਰ ਗਿਰੀ ਕੱਢ ਦਿਓ, ਫਿਰ ਉਹਨੂੰ ਸਜਾਉਂਦੇ ਹੋ, ਹੈ ਨਾ ਜੀ?
1: ਹਾਂਜੀ, ਪੂਰੀ ਤਰ੍ਹਾਂ ਥਾਲੀ ਤੇ ਸਜਾ ਕੇ ਤੇ ਫੇਰ ਸਰ ਜੀ ਵੇਚੀ ਦੀ ਹੈ ਤੇ ਨਾਲ ਨਾਲ ਪਾਣੀ ਲਾਉਂਦੇ ਰਹੀ ਤੇ ਮੱਖੀ ਮੁੱਖੀ ਨਾ ਬੈਠੇ ਉੱਤੇ ਜੀ।
0: ਅੱਛਾ, ਮੱਖੀ ਨਾ ਬੈਠੇ ਹੈ, ਤੇ ਜਿਹੜਾ ਪਾਣੀ ਲਾਉਂਦੇ ਹੋ ਤੇ ਮਿੱਟੀ ਮੁੱਟੀ ਤੇ ਬੈਠ ਹੀ ਜਾਂਦੀ ਹੋਣੀ ਉਹਦੇ ਤੇ?
1: ਨਹੀਂ ਸਰ ਜੀ, ਤੇ ਉਹ ਪਾਇਆ ਹੁੰਦਾ ਕੱਪੜਾ ਪਾਇਆ ਹੁੰਦਾ।
0: ਅੱਛਾ, ਚਲੋ ਜੇ ਗਾਂ ਤੋਂ ਮੱਖੀ ਬੈਠੇ ਹੋ ਤਾਂ ਉਹ ਨਾ 20 ਰੁਪਈਆ ਕਿਰਾਇਆ ਲੈ ਲਿਓ।

ਤੋ ਕਿ ਅਸੀਂ ਬੱਸ 'ਚ ਚੜ੍ਹਨ ਦੇ ਵੀ ਪੈਸੇ ਦੇਈ ਦੇ ਆ ਅਤੇ ਤੂੰ ਫ੍ਰੀ ਤੋਂ ਸਾਡੀ ਗਿਰੀ ਦੇ ਉੱਤੇ ਬੈਠੀ ਜਾਂਦੀ ਆ ਅਤੇ ਤੈਨੂੰ ਅਕਲ ਨਹੀਂ ਹੈਗੀ 20 ਰੁਪਏ ਦੇ? ਅੱਛਾ ਜੀ, ਅੱਛਾ ਵੈਸੇ ਗਿਰੀ ਜਿਹੜੀ ਥੱਲੇ ਡਿੱਗਣ ਵਾਲੀ ਚੀਜ਼, ਉਹਨੂੰ ਵੀ ਗਿਰੀ ਬੋਲਦੇ ਨਾ ਜੀ? ਇਹ ਕਿਤੇ ਥੱਲੇ ਡਿੱਗੀ ਹੋਈ ਚੀਜ਼ ਤਾਂ ਨਹੀਂ ਹੈਗੀ ਜਿਹਨੂੰ ਤੁਸੀਂ ਕੱਚੀ ਗਿਰੀ ਕਹਿੰਦੇ ਰਹਿੰਦੇ? ਖੱਬੀ ਜੇਬ ਦੇ ਵਿੱਚ ਪਾ ਦਿਓ 20 ਰੁਪਏ, ਹੈ ਮੈਂ ਕਿਹਾ ਅੱਗੇ ਨੂੰ ਕਰਕੇ ਵੇਚ ਦਿਓ। ਬਾਬਾ ਬਾਬਾ, ਮੈਂ ਸਵਾਰੀਆਂ ਨੂੰ ਕਹਿ ਤਾ ਸੀ ਅੱਗੇ, ਮੈਂ ਕਿਹਾ ਕੱਚੀ ਗਿਰੀ ਵਾਲਾ ਭਾਈ ਆਊਗਾ, ਉਹ ਪਿੱਛੇ ਕੁਛ ਬੈਠੀਆਂ ਸਵਾਰੀਆਂ, ਉਹ ਕਹਿੰਦੇ ਭਾਈ ਨੂੰ ਭੇਜੋ, ਕਹਿੰਦੇ ਕੱਚੀ ਗਿਰੀ ਖਾਣੀ ਸਫ਼ਰ 'ਚ, ਕਹਿੰਦੇ ਕਿ ਵਧੀਆ ਰਹਿੰਦੀ ਹੈ ਨੀ? ਪੇਟ ਵੀ ਸਹੀ ਰਹੇਗਾ। ਬਹੁਤ ਬਹੁਤ ਬਹੁਤ ਵਧੀਆ, ਬਹੁਤ ਵਧੀਆ। ਚਲੋ ਠੀਕ ਆ ਜੀ, ਪਿੱਛੇ ਬੈਠੋ ਤੇ ਡੈੱਕ ਤੇ ਕਿਹੜਾ ਗਾਣਾ ਉੱਚੀ ਕਰਕੇ ਲਾਈਏ ਫਿਰ? ਦੱਸ ਦੋ ਮੈਂ ਕਿਆ ਬਾਤ ਹੈ। ਮੈਂ ਕਿਹਾ ਜੀ, ਮੁਹੱਬਤ ਭਾਵੇਂ ਕਦੀ ਕਦੀ ਮਿਲਦੀ ਹੋਵੇ ਪਰ ਸਨੀ ਜੀ ਤੋਂ ਕੱਚੀ ਗਿਰੀ ਤੁਸੀਂ ਜਦੋਂ ਮਰਜ਼ੀ ਲੈ ਸਕਦੇ ਹੋ। ਕੱਚੀ ਗਿਰੀ ਖਰੀਦਣ ਵਾਸਤੇ ਸਨੀ ਜੀ ਨੂੰ ਸੰਪਰਕ, ਮੈਂ ਕਿਹਾ ਜੇ ਇੱਕ ਵਾਰੀ ਉੱਚੀ ਦੇਣੀ ਹੋਕਾ ਜਾ ਦੇ ਲਾ ਦਿਓ ਜਰਾ। ਕਿੱਥੇ ਗਿਰੀ ਭਾਈ? ਅੱਛਾ ਆ ਭਾਈ, ਜਿੱਥੇ ਜਿੱਥੇ ਗਿਰੀ ਆ ਉੱਥੋਂ ਤੋਂ ਚੱਕ ਲਓ ਮੇਰਾ ਵੀਰ, ਅੱਗੇ ਨੂੰ ਹੋ ਜਾਓ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਕੱਚੀ ਗਿਰੀ ਵੇਚਦੇ। ਮੈਂ ਕਹਿੰਦਾ ਪਿਛਲੀ ਵਾਰੀ ਥਾਣੀ ਥੱਲੇ ਨੂੰ ਹੋ ਜਾਓ, ਮਰ ਜਾ ਅਤੇ ਆਓ ਜੀ। ਪ੍ਰੋਗਰਾਮ ਜਿਹੜਾ ਅੱਜ ਦਾ ਤੁਹਾਨੂੰ ਸੁਣਾਈ ਦੇ ਰਿਹਾ ਜੀ, ਉਹ ਸਾਰੇ ਦਾ ਸਾਰਾ ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਰੇਨਬੋ ਦੀ ਬੱਸ ਦੇ ਵਿੱਚ। ਅਤੇ ਰੇਨਬੋ ਦੀ ਬੱਸ 'ਚ ਜੇਕਰ ਤੁਸੀਂ ਹੋਣਾ ਸ਼ੁਮਾਰ, ਆਪਣਾ ਪ੍ਰੋਡਕਟ ਜੇਕਰ ਵੇਚਣਾ ਇਸ ਬੱਸ ਦੇ ਵਿੱਚ ਚੜ੍ਹ ਕੇ ਵੇਚ ਸਕਦੇ ਹੋ ਜੀ, ਬਹੁਤ ਵੱਡੀ ਕਮਾਈ ਹੁੰਦੀ ਹੈ ਜੀ। ਮੈਂ ਕਿਹਾ ਇੰਨੀ ਵੱਡੀ ਤੁਹਾਡੇ ਤੋਂ ਸਾਂਭੀ ਨਹੀਂ ਜਾਣੀ, ਅਤੇ ਜੇਕਰ ਚਾਹੁੰਦੇ ਹੋ ਇੰਨੀ ਕਮਾਈ ਕਰਨਾ ਤਾਂ ਤੁਹਾਨੂੰ ਲਾਉਣਾ ਪੈਣਾ ਫੋਨ 0181-4241 ਯਾਨੀ 0181-234-2174 ਇਸ ਨੰਬਰ 'ਤੇ ਕਾਲ ਕਰੋ ਜੀ, ਅਤੇ ਤੁਹਾਡੇ ਮਨ ਪਸੰਦੀਦਾ ਗਾਣੇ ਵੀ ਆਉਣਗੇ ਜੀ। ਸੋ ਆਓ ਜੀ, ਲਤਾ ਮੰਗੇਸ਼ਕਰ ਜੀ ਦੀ ਆਵਾਜ਼ 'ਚ ਸੁਣਦੇ ਹਾਂ ਟਰੈਕ ਕੱਚੀ ਗਿਰੀ ਖਾਂਦੇ ਮੇਰਾ ਵੀਰ। ਥੋੜ੍ਹਾ ਆਰਾਮ ਨਾਲ ਨਾ ਸਾਈਡ ਨੂੰ ਹੋ ਕੇ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

0: ਮੈਂ ਕਿਹਾ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਤੁਹਾਡਾ ਐਫ ਐਮ ਰੇਨਬੋ ਦੀ ਬੱਸ ਦੇ ਵਿੱਚ। ਰੇਨਬੋ ਦੀ ਬੱਸ ਆਉਣ ਪਹੁੰਚੀ ਹੈ, ਤੁਹਾਡਾ ਆਪਣਾ ਕੰਡਕਟਰ ਵੀਰ ਬਿਪਨ ਸੁਮਨ ਤੁਹਾਡੇ ਨਾਲ ਜੁੜਿਆ ਹੋਇਆ ਜੀ। ਔਰ ਰੇਨਬੋ ਦੀ ਬੱਸ ਦੇ ਵਿੱਚ ਇਸ ਵੇਲੇ ਬਹੁਤ ਤਰ੍ਹਾਂ ਤਰ੍ਹਾਂ ਦੇ ਵੱਖ ਵੱਖ ਵਿਅੰਜਨ ਲੈ ਕੇ ਸਾਡੇ ਕੋਲ ਸਾਡੇ ਦੋਸਤ ਪਹੁੰਚ ਚੁੱਕੇ ਨੇ ਜੀ। ਮੈਂ ਕਿਹਾ ਜੀ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਖਾ ਕੇ ਮੇਰਾ ਢਿੱਡ ਤਾਂ ਹਾਲੇ ਤੱਕ ਭਰਿਆ ਨਹੀਂ ਹੈਗਾ। ਹਾਂਜੀ ਤੁਹਾਡਾ ਠੀਕ ਆ ਜੀ। ਆ ਸਾਡੇ ਜਿਹੜੇ ਪਿੱਛੇ ਬੈਠੇ ਨੇ ਨਾ ਸਵਾਰੀਆਂ, ਉਹ ਵੀ ਕਹਿੰਦੀਆਂ ਭਾਈ ਭੁੱਖ ਲੱਗ ਗਈ ਹੈ ਅਤੇ ਕੋਈ ਹੋਰ ਸ਼ੈ ਪੇਸ਼ ਕੀਤੀ ਜਾਵੇ। ਆਓ ਜੀ ਮੈਨੂੰ ਲੱਗਦਾ ਕਿ ਅਗਲੇ ਸਾਡੇ ਦੋਸਤ ਕੋਲ ਲੈ ਕੇ ਆਏ ਨੇ, ਕੀ ਲੈ ਕੇ ਆਏ ਨੇ ਇਹਨਾਂ ਤੋਂ ਪੁੱਛਦੇ ਹਾਂ ਜੀ। ਹੈਲੋ
1: ਹੈਲੋ ਜੀ, ਬੱਸ ਆ ਗਈ ਜੀ ਮੁੱਲਾਪੁਰ ਦਾਖਾ ਮੰਡੀ ਤੋਂ, ਰਜੇਸ਼ ਜਨ ਬਿੱਟੂ ਛੱਲੀਆਂ ਵਾਲਾ ਆ ਗਿਆ ਜੀ।
0: ਆਹ ਛੱਲੀਆਂ, ਆਹ ਕਿਆ ਬਾਤ ਹੈ ਜੀ, ਛੱਲੀਆਂ ਵਾਲਾ ਭਾਈ ਆ ਗਿਆ। ਆਓ ਜੀ ਆਓ ਜੀ ਆਓ ਜੀ ਆਓ ਆਓ।
1: ਸਾਡੀਆਂ ਛੱਲੀਆਂ ਬਹੁਤ ਮਹੱਤਵਪੂਰਨ ਹੈ ਜੀ, ਘਰ ਦੀਆਂ ਬੀਜੀਆਂ ਸਾਫ਼ ਸੁਥਰੀਆਂ ਛੱਲੀਆਂ, ਔਰਗੈਨਿਕ ਖੇਤੀ ਕੀਤੀ ਹੋਈਆਂ ਜੀ।
0: ਕਿਆ ਬਾਤ ਹੈ ਜੀ,
1: ਵੱਟ ਵੱਟ ਕੇ ਲਿਆਈ ਦੀਆਂ ਤਾਜ਼ੀਆਂ, ਹਰ ਰੋਜ਼ ਵੇਚੀ ਦੀਆਂ ਜੀ।
0: ਕਿਆ ਬਾਤ, ਇਹ ਦੱਬੀਆਂ ਕਿਉਂ ਹੁੰਦੀਆਂ ਜਿਹੜੀਆਂ ਪੱਟਣੀਆਂ ਪੈਣ?
1: ਇਹ ਤਾਂ ਫਿਰ ਕੁਦਰਤ ਹੈ ਜੀ, ਪਹਿਲਾਂ ਤਾਂ ਇੱਦਾਂ ਬਣੀਆਂ ਹੋਈਆਂ ਜੀ।
0: ਅੱਛਾ ਅੱਛਾ,
1: ਕੇਲੇ ਵਾਂਗੂ ਤਾਂ ਲੱਗਦੀਆਂ ਨੀ ਜੀ,
0: ਅੱਛਾ
1: ਤੋੜ ਲਓ।
0: ਨਹੀਂ ਤੁਸੀਂ, ਅੱਛਾ ਫਿਰ ਤੋੜੀਆਂ ਨਾ, ਤੁਸੀਂ ਕਹਿੰਦੇ ਜੀ ਪੱਟ ਕੇ ਲੈ ਕੇ ਆਨੀਆਂ, ਇੱਥੇ ਤਾਂ ਚੋਰੀ ਚੋਰੀ ਤਾਂ ਨਹੀਂ ਕੀਤੀਆਂ ਜੀ? ਅੱਛਾ ਘਰ ਦੀਆਂ ਬੀਜੀਆਂ ਹੋਈਆਂ, ਬਹੁਤ ਵਧੀਆ ਗੱਲ ਹੈ ਜੀ। ਅੱਛਾ ਤੁਹਾਡੇ ਨਾਲ ਇੱਕ ਕੰਪਲੇਂਟ ਵੀ ਸੀਗੀ ਆਪਣੇ ਬਿੱਟੂ ਜੀ।
1: ਹਾਂਜੀ,
0: ਪਿਛਲੀ ਵਾਰੀ ਇੱਕ ਮਾਤਾ ਜਿਹੜੀ ਸੀ ਸਾਡੇ ਕੋਲ 80 ਸਾਲ ਦੀ ਬਜ਼ੁਰਗ ਮਾਤਾ ਜਿਹੜੀ ਸੀ ਲੁਧਿਆਣੇ ਤੋਂ, ਅਤੇ ਉਹਨੇ ਜਾਣਾ ਸੀ ਗਾਂ ਨੂੰ ਮੁੱਲਾਂਪੁਰ ਵੱਲੋਂ, ਤਾਂ ਕਹਿੰਦੀ ਕਿ ਤੁਹਾਡੇ ਇੱਥੇ ਭਾਈ ਆਉਂਦਾ ਛੱਲੀਆਂ ਵਾਲਾ, ਕਹਿੰਦੀ ਛੱਲੀ ਵੇਚ ਗਿਆ ਅਤੇ ਕਹਿੰਦੀ ਮੈਂ ਛੱਲੀ ਖਾਂਦੀ ਸੀ, ਕਹਿੰਦੀ ਪਤਾ ਨਹੀਂ ਕਿਹੜੇ, ਕਹਿੰਦੀ ਉਹਨੇ ਇੰਨੇ ਮਜ਼ਬੂਤ ਗੋਂਦ ਦੇ ਨਾਲ ਕਹਿੰਦੀ ਦਾਣੇ ਜੋੜੇ ਸੀ, ਕਹਿੰਦੀ ਮੈਂ ਦੰਦੀ ਵੱਢੀ ਛੱਲੀ 'ਤੇ ਕਹਿੰਦੀ ਮੇਰਾ ਸਾਰਾ ਜਵਾੜਾ ਹੀ ਬਾਹਰ ਆ ਗਿਆ, ਉਹਨੇ ਨਕਲੀ ਲਵਾਇਆ ਸੀ ਨਾ। ਨਹੀਂ ਨਹੀਂ ਉਹ ਤਾਂ ਚਲੋ ਬਹੁਤ ਵਧੀਆ ਗੱਲ ਹੈ ਜੀ, ਪਰ ਜਿਹੜੇ ਮਾਤਾ ਦੇ ਦੰਦ ਹੀ ਬਾਹਰ ਆ ਗਏ ਪੂਰਾ ਸੈੱਟ, ਮਾਤਾ ਕਹਿੰਦੀ ਮੈਂ ਨਵਾਂ ਲਵਾ ਕੇ ਲਿਆਈ ਸ਼ਹਿਰੋਂ, ਅਤੇ ਕਹਿੰਦੀ ਹੁਣ ਮੈਂ ਸਾਰਾ
1: ਮਾੜੇ ਦੰਦ ਲੱਗੇ ਹੋਏ ਸੀ,
0: ਮਾੜੇ ਦੰਦ ਲੱਗੇ। ਅੱਛਾ ਛੱਲੀ ਨਹੀਂ ਮਾੜੀ ਹੈਗੀ, ਮਾੜੇ ਦੰਦ ਮਾਤਾ ਦੇ। ਅੱਛਾ ਆਧਾਰ ਕਾਰਡ ਵਾਲੀ ਬੀਬੀ ਨੂੰ, ਉਹਨੂੰ ਕਹਿੰਦੇ 20 ਰੁਪਏ ਦੀ ਹੈ ਤੇ ਬੰਦੇ ਨਹੀਂ। ਇਹ ਗੱਲ ਗਲਤ ਆ ਜੀ, ਰੇਨਬੋ ਦੀ ਬੱਸ 'ਚ ਸਾਰਿਆਂ ਲਈ ਫ੍ਰੀ ਆ ਜੀ। ਹੁਣ ਤੁਸੀਂ ਇੱਦਾਂ ਕਰੋ, ਤੁਸੀਂ 80 ਰੁਪਏ ਲਾਓ, 30 ਰੁਪਏ ਸਾਡੇ, 50 ਤੁਹਾਡੇ। ਹਾਂਜੀ ਨਹੀਂ ਨਹੀਂ ਤੁਸੀਂ 80 ਰੁਪਏ ਲਾਓ, 30 ਰੁਪਏ ਮੇਰੇ ਅਤੇ 50 ਰੁਪਏ ਤੁਹਾਡੇ, ਗੱਲ ਸਮਝਿਆ ਕਰੋ, ਕੋਈ ਅੰਦਰ ਦੀ ਗੱਲ ਹੁੰਦੀ ਆ। ਅਗਲੀ ਵਾਰੀ ਕਰ ਦੋਗੇ, ਚਲੋ ਠੀਕ ਹੈ। ਤੇ ਉਹ ਜਿਹੜੇ ਬੀਬੀ ਨੇ ਆਪਣਾ ਦੰਦਾਂ ਦਾ ਸੈਟ ਲਵਾਇਆ ਸੀ, ਉਹਦੇ ਪੈਸੇ ਕੌਣ ਦਊਗਾ ਜੀ? ਹੁਣ ਉਹ ਸਾਡੇ ਪੱਲੇ ਪਾਈ ਜਾਂਦੀ, ਦੱਸੋ ਬੀਬੀ ਨੇ ਵੀ ਦੰਦਾਂ ਦਾ ਇੰਸ਼ੋਰੈਂਸ ਕਰਾਇਆ। ਚਲੋ ਮਾਈ ਦੇ ਦੰਦਾਂ ਦੀ ਅਸੀਂ ਦੁਆ ਮੰਗਦੇ ਹਾਂ, ਹੋਰ ਕੀ ਕਰ ਸਕਦੇ ਹਾਂ ਕਿ ਇੰਸ਼ੋਰੈਂਸ ਵਾਲੇ ਭਾਈ ਉਹਨੂੰ ਪੈਸੇ ਦੇ ਦੇਣ। ਚਲੋ ਬਹੁਤ ਵਧੀਆ ਜੀ, ਮੈਂ ਕਿਹਾ ਜੀ ਉਹ ਅੱਗੇ ਨਿਆਣੇ ਛੋਟੇ ਛੋਟੇ ਬਲਕਦੇ ਪਏ ਆ, ਦਿਓ ਜਾ ਕੇ ਜੀ ਉਹਨਾਂ ਨੂੰ ਛੱਲੀਆਂ। ਅਤੇ ਆਪਾਂ ਲਾਉਂਦੇ ਹਾਂ ਜੀ ਕੇ ਦੀਪ ਅਤੇ ਜਗਮੋਹਨ ਕੌਰ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ ਖੂਬਸੂਰਤ ਜਿਹਾ ਟਰੈਕ। ਅਤੇ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਆਪਣੇ ਭਾਈ ਸਾਹਿਬ ਤੁਸੀਂ ਆਏ ਹੋ ਛੱਲੀਆਂ ਵੇਚਣ ਦੇ ਲਈ, ਅਤੇ ਔਰਗੈਨਿਕ ਫੂਡ ਸਾਨੂੰ ਦੇ ਰਹੇ ਹੋ ਖਾਣ ਨੂੰ, ਬਹੁਤ ਬਹੁਤ ਧੰਨਵਾਦ ਜੀ। ਆਓ ਦੋਸਤੋ ਗਾਣਾ ਸੁਣਦੇ ਹਾਂ ਜੀ, ਗਾਣੇ ਤੋਂ ਬਾਅਦ ਦੇਖਦੇ ਹਾਂ ਅਗਲੇ ਕਿਹੜੇ ਦੋਸਤ ਆਉਂਦੇ ਨੇ ਸਾਨੂੰ, ਅਤੇ ਕਿਹੜੀ ਖਾਣ ਪੀਣ ਵਾਲੀ ਸ਼ੈ ਜਾਂ ਕੋਈ ਪੜ੍ਹਨ ਵਾਲੀ ਸ਼ੈ ਜਾਂ ਫਿਰ ਦੇਖਦੇ ਹੁਣ ਕੀ ਵੇਚਦੇ ਨੇ।
2: ਬਾਬਾ ਗੱਡੀ ਕਿਉਂ ਰੋਕੀ ਆ?
3: ਕੀ ਦੱਸਾਂ ਕੁੜੀਏ, ਗੱਡੀ ਦਾ ਤਾਂ ਗੇਅਰ ਹੀ ਅੜ ਗਿਆ।

ਸਾਡਾ ਤਾਂ ਹੋ ਗਿਆ ਕੰਘਾ, 200 ਵਿੱਚ ਪਾਣੀ ਪੈ ਗਿਆ, 200 ਵਿੱਚ ਪਾਣੀ ਪੈ ਗਿਆ, ਮੈਂ ਇੱਥੇ ਜੋਗਾ ਰਹਿ ਗਿਆ, ਮੈਂ ਇੱਥੇ ਜੋਗਾ ਰਹਿ ਗਿਆ, ਔਰ ਰੱਬਾ ਰਹੀ ਸਵਾਰੀ ਕੱਲੀ ਕਲੈਣੀ ਕਲੈਣੀ।

0: ਤੈਨੂੰ ਲੱਖ ਦੇ ਇੱਕ ਸੁਣਾਵਾਂ,
1: ਸੁਣਾ
0: ਤੈਨੂੰ ਦਫ਼ਤਰ ਹੁਣੇ ਪਹੁੰਚਾਵਾਂ।
1: ਸੱਚੀ
0: ਕਿਸੇ ਬੁੱਢੜੇ ਡਰਾਈਵਰ ਤਾਈ, ਕਿਸੇ ਬੁੱਢੜੇ ਡਰਾਈਵਰ ਤਾਈ, ਨਾ ਬਾਬਾ ਆਖ ਸੁਣਾਈ, ਤੈਨੂੰ ਲੱਖ ਦੇ ਇੱਕ ਸੁਣਾ ਨੈ ਤੈਨੂੰ।

0: ਐਫ ਐਮ ਰੇਨਬੋ ਦੇ ਬਾਸ ਮੈਂ ਕਿਹਾ ਜੀ ਵੱਖ ਵੱਖ ਅੱਡਿਆਂ ਦੇ ਉੱਤੇ ਆਣ ਪਹੁੰਚੀਆਂ ਜੀ, ਅਤੇ ਬਹੁਤ ਸਵਾਦ ਸਵਾਦ ਦੀਆਂ ਚੀਜ਼ਾਂ ਤੁਸੀਂ ਖਾਧੀਆਂ ਨੇ। ਲੇਕਿਨ ਨਾ ਪਿਛਲੀ ਜਿਹੜੀ ਸਵਾਰੀ ਸਾਡੇ ਕੋਲ ਚੜ੍ਹੀ ਸੀ, ਸਵਾਰੀ ਬੀਬੀ ਸੀਗੀ, ਅਤੇ ਬੀਬੀ ਦੇ ਦੰਦਾਂ ਦਾ ਜਿਹੜਾ ਸੀਗਾ ਜੀ ਉਹ ਪੂਰੇ ਦਾ ਪੂਰਾ ਸੈੱਟ ਹੀ ਗਾਇਬ ਹੋ ਗਿਆ। ਬੀਬੀ ਕਹਿੰਦੀ ਆ ਇੰਨੀ ਸਖ਼ਤ ਛੱਲੀ ਦਿੱਤੀ ਨਾ ਮੈਨੂੰ ਔਰਗੈਨਿਕ ਦੇ ਨਾਮ 'ਤੇ, ਕਹਿੰਦੀ ਮੇਰੇ ਨਾਲ ਧੋਖਾ ਹੋ ਗਿਆ, ਅਤੇ ਉਹ ਧੋਖਾ ਹਜੇ ਤੱਕ ਵੀ ਸਾਡੇ ਕੋਲੋਂ ਬਰਦਾਸ਼ਤ ਤੋਂ ਬਾਹਰ ਆ। ਬੀਬੀ ਨੇ ਤਾਂ ਕੇਸ ਹੀ ਕਰ ਛੱਡਿਆ। ਖੈਰ ਚਲੋ ਕੇਸ ਦੀ ਗੱਲ ਅੱਗੇ ਕਰਾਂਗੇ ਜੀ, ਲੇਕਿਨ ਸਾਡੇ ਇੱਕ ਹੋਰ ਅਗਲੇ ਭਾਈ ਸਾਹਿਬ ਆਏ ਨੇ, ਪਤਾ ਨਹੀਂ ਕੀ ਲੈ ਕੇ ਆਏ ਨੇ, ਇਹਨਾਂ ਤੋਂ ਪੁੱਛਦੇ ਹਾਂ। ਹੈਲੋ
1: ਹੈਲੋ ਸਰ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਨਮਸਕਾਰ। ਕੌਣ ਭਾਈ ਸਾਹਿਬ ਜੀ?
1: ਹਾਂਜੀ ਸਰ ਜੀ, ਮੈਂ ਪੌਲ ਬੋਲਦਾ ਸਰਾਭਾ ਨਗਰ ਜਲੰਧਰ ਤੋਂ, ਤੇ ਦੰਤ ਮੰਜਨ ਲੈ ਕੇ ਆਇਆ ਤੁਹਾਡੀ ਗੱਡੀ ਵਿੱਚ।
0: ਓਹੋ ਹੋ, ਕਿਆ ਬਾਤ ਆ! ਮੈਂ ਕਿਹਾ ਜੀ ਇੱਕ ਵਾਰੀ ਉੱਚੀ ਦੇਣੀ, ਦੰਤ ਮੰਜਨ ਲੈ,
1: ਦੰਤ ਮੰਜਨ ਲੈ ਲਾ, ਆਂਖੋਂ ਕਾ ਸੁਰਮਾ ਲੈ ਲੇ, ਦੰਤ ਮੰਜਨ ਲੈ ਲੇ, ਆਂਖ ਕਾ ਸੁਰਮਾ ਲੈ ਲੇ, ਅੰਧੇ ਕੋ ਦਿਖਨੇ ਲਗੇਗਾ, ਜਿਸਕੇ ਦਾਂਤ ਨਹੀਂ ਹੈ ਉਸਕੇ ਦਾਂਤ ਉਗਨੇ ਲਗੇਂਗੇ, ਜਿਸਕੇ ਹਿਲ ਗਏ ਹੈ ਉਸਕੋ ਮਜ਼ਬੂਤ ਕਰ ਦੇਂਗੇ।
0: ਮੈਂ ਕਿਹਾ ਜੀ ਜਿਹਨਾਂ ਦੇ ਦੰਦ ਹੈ ਨੀ ਉਹਨਾਂ ਦੇ ਦੰਦ ਕਿੱਦਾਂ ਮਜ਼ਬੂਤ ਕਰੋਗੇ ਤੁਸੀਂ?
1: ਦੰਦ ਉੱਗਣ ਲੱਗ ਜਾਣੇ, ਨਵੇਂ ਨਵੇਂ ਹੋ ਕੇ ਜਾਣੇ ਇਹਨਾਂ ਦੰਦ।
0: ਅੱਛਾ, ਤੁਸੀਂ ਛੋਟੇ ਬੱਚਿਆਂ ਦੀ ਗੱਲ ਕਰਦੇ ਹੋ ਜਿਹਨਾਂ ਦੇ ਦੰਦ ਟੁੱਟ ਜਾਂਦੇ ਆ, ਦੁਬਾਰਾ ਆ ਜਾਣਗੇ, ਹੈ ਨਾ ਜੀ?
1: ਬਜ਼ੁਰਗਾਂ ਦੇ ਵੀ ਆ ਜੂਗੇ, ਇਹ ਨਵਾਂ ਆਇਆ ਨਾ ਚਮਤਕਾਰੀ ਸਾਡੇ ਕੋਲ ਮੰਜਨ ਆਇਆ।
0: ਕਿਆ ਬਾਤ ਆ ਜੀ, 420 ਜੜੀਆਂ ਬੂਟੀਆਂ ਨਾਲ ਬਣਾਇਆ ਲੱਗਦਾ ਫਿਰ ਇਹ ਵਾਲਾ ਤੇ। ਪੂਰੀਆਂ 420, ਇਹ ਗਲਤ ਗੱਲ ਹੈ ਜੀ, 420 ਜੜੀ ਬੂਟੀਆਂ ਇਹਨਾਂ ਨੂੰ ਬਣਾਉਣੇ ਚਾਹੀਦੇ। ਅੱਛਾ ਪੌਲ ਜੀ, ਇੱਕ ਹੱਲ ਤਾਂ ਕਰੋ ਭਰਾ, ਉਹ ਜਿਹੜੀ ਬੀਬੀ ਦੀ ਆਈ ਸੀ ਕੰਪਲੇਂਟ, ਦੰਦਾਂ ਦਾ ਸੈਟ ਹੀ ਬਾਹਰ ਆ ਗਿਆ, ਕੋਈ ਕਰੋ ਕੋਈ ਆਪਣੇ ਦੰਦ ਮੰਜਣ ਦਾ ਕਮਾਲ ਹੈ, ਸਾਡੇ ਤੋਂ ਖਹਿੜਾ ਛੜਾਓ।
1: ਮੈਂ ਇਸੇ ਕਰਕੇ ਤਾਂ ਲੈ ਕੇ ਆਇਆ, ਹੁਣ ਰਜੇਸ਼ ਜਾਨ ਬਿੱਟੂ ਜੀ ਨੇ ਜਿਹੜੀ ਛੱਲੀ ਖਿਲਾਈ ਨਾ, ਉਹਦੇ ਦੰਦ ਵਿਚਾਰੀ ਦੇ ਨਿਕਲ ਗਏ ਬਾਹਰ, ਤਾਂ ਮੈਂ ਉਹ ਇਸੇ ਕਰਕੇ ਮੈਂ ਦੇਖ ਲਿਆ ਸੀ ਵੀ ਪਹਿਲੇ ਜਿਹੜਾ ਬੰਦਾ ਬੱਸ ਚੜਿਆ ਸੀ, ਹਾਂ ਕਰਕੇ ਬੀਬੀ ਦੇ ਦੰਦ ਨਿਕਲ ਗਿਆ, ਤਾਂ ਮੈਂ ਕਿਹਾ ਫਿਰ ਹੁਣ ਮੈਂ ਪਿਛਲੀ ਗੱਡੀ 'ਚ ਖੜਾ ਸੀ, ਮੈਂ ਫਟਾਫਟ ਫਿਰ ਇਸ ਗੱਡੀ 'ਚ ਆਇਆ, ਦੁਬਾਰਾ ਚੜਿਆ।
0: ਅੱਛਾ ਅੱਛਾ, ਤੁਹਾਨੂੰ ਮਸਲਾ ਪਤਾ ਲੱਗ ਗਿਆ?
1: ਮੈਨੂੰ ਪਤਾ ਲੱਗ ਗਿਆ ਵੀ ਉਹਦੇ ਦੰਦ ਨਿਕਲ ਗਏ ਆ, ਤੇ ਉਹ ਫਿਰ ਮੈਂ ਹੁਣ ਦੰਦਾਂ ਦਾ ਜਿਹੜਾ ਦੰਤ ਮੰਜਣ ਆ, ਉਹ ਦੰਦਾਂ ਦਾ ਦੰਤ ਮੰਜਣ ਤੇ ਅੱਖਾਂ ਦਾ ਸੁਰਮਾ, ਇਹ ਦੋਨੇ ਚੀਜ਼ਾਂ ਮੇਰੇ ਕੋਲ ਹੁੰਦੀਆਂ ਜੀ। ਉਹ
0: ਅੱਛਾ, ਤੇ ਬੀਬੀ ਨੂੰ ਦੇਤਾ ਮੈਨੂੰ ਲੱਗਦਾ ਤੁਸੀਂ, ਵੇਚਤਾ ਜੀ ਨਾ?
1: ਬੀਬੀ ਦੇ ਦੰਦ ਇੰਨੇ ਮਜ਼ਬੂਤ ਹੋ ਗਏ, ਬੀਬੀ ਤਾਂ ਅਖਰੋਟ ਤੋੜੀ ਜਾਂਦੀ, ਬਦਾਮ ਤੋੜੀ ਜਾਂਦੀ, ਉਹ ਤਾਂ ਪੱਟਾ।
0: ਅੱਛਾ ਬੀਬੀ
1: ਜੀ ਤੋੜੀ ਜਾਂਦੀ, ਸਭ ਕੁਛ ਹੋਤਾ ਹੋਣਗੇ ਨੀ, ਮੈਂ ਤਾਂ ਬਿਲਕੁਲ ਠੀਕ ਹੋ ਗਈ ਹਾਂ, ਪਰ ਉਹਨੂੰ ਨੀ ਛੱਲੀ ਵਾਲੇ ਨੂੰ ਮੈਂ ਕਹਿੰਦੀ ਛੱਡਣਾ ਹਾਲੇ।
0: ਅੱਛਾ, ਛੱਲੀ ਵਾਲੇ ਨੂੰ ਕਹਿੰਦੀ ਛੱਡਣਾ ਨੀ, ਇਹ ਤਾਂ ਗਲਤ ਗੱਲ। ਚਲੋ ਸਾਡੇ

0: ਸਾਡੇ ਤੋਂ ਖਹਿੜਾ ਛੁੱਟਿਆ ਜੀ। ਚਲੋ ਬਹੁਤ ਬਹੁਤ ਧੰਨਵਾਦ ਤੁਹਾਡੇ। ਦੰਤ ਮੰਜਨ ਦਾ ਕਮਾਲ ਹੈ ਕਿ ਬੀਬੀ ਦੇ ਨਕਲੀ ਲਾਏ ਹੋਏ ਸੈੱਟ ਵੀ ਜਿਹੜੇ ਆ ਉਹ ਪੋਤੇ ਪੋਤੀਆਂ ਨੂੰ ਦੋਤੇ ਦੋਤੀਆਂ ਨੂੰ ਜਿਹੜੇ ਅਖਰੋਟ ਤੋੜ ਤੋੜ ਕੇ ਦੇਣ ਲੱਗ ਪਈ ਬੀਬੀ ਹੈ। ਬਿਲਕੁਲ, ਮੈਂ ਕਿਹਾ ਪੌਲ ਜੀ 420 ਜੜੀ ਬੂਟੀਆਂ ਨਾਲ ਬਣਿਆ ਹੋਇਆ ਤੁਹਾਡਾ ਦੰਤ ਮੰਜਣ ਆ, ਭਲਾ ਕਿੱਦਾਂ ਨਹੀਂ ਇਹ ਕਮਾਲ ਕਰੂਗਾ
1: ਕਰ ਦਿੰਦਾ ਜੀ, ਬਹੁਤ ਕਮਾਲ ਕਰਦਾ ਹੈ ਤਾਂ।
0: ਅੱਛਾ, ਮੈਂ ਕਿਹਾ ਕਿਤੇ ਇਹ ਸਾਡੇ ਨਾਲ 420 ਤਾਂ ਨਹੀਂ ਕਰ ਰਹੇ ਕਿਤੇ, ਸੱਚੀ ਇੱਦਾਂ ਹੈਗਾ? ਫਿਰ ਮੈਂ ਕਿਹਾ ਸਵਾਰੀਆਂ ਨੂੰ ਮੈਂ ਵੱਧ ਦੱਸੂਗਾ ਨਾ। ਹਾਂਜੀ,
1: ਆਪਾਂ ਤਾਂ ਉਹਨਾਂ ਨੂੰ ਤਾਂ 420 ਦਾ ਆਪਾਂ ਵੇਚਣਾ, ਤੁਹਾਨੂੰ ਆਪਾਂ ਦੇ ਦੇਣਾ 150 ਰੁਪਈਏ ਤੁਹਾਨੂੰ ਦੇ ਦੇਣਾ ਵਿਚੋਂ।
0: ਲੈ ਬਸ ਬਸ, ਆਹ ਲਓ ਜੀ। ਮੈਂ ਕਿਹਾ ਜੀ ਆਹ ਸਾਡੇ ਕੋਲ ਭਾਈ ਸਾਹਿਬ ਆਇਆ ਬੱਸ 'ਚ, ਬਹੁਤ ਵਧੀਆ ਦੰਤ ਮੰਜਣਾ ਲਓ। ਮੈਂ ਕਿਹਾ ਸ਼ਾਬਾ ਸ਼ਾਬਾ, ਆਹ ਦਿਓ ਜੀ ਦਿਓ ਜੀ, ਅੱਗੇ ਨੂੰ ਅੱਗੇ ਨੂੰ ਹੋ ਗਏ। ਜੇ ਬਾਕੀ ਵਧੀਆ ਨਾ, ਡਰਾਈਵਰ ਦੀ ਸੀਟ ਦੇ ਪਿਛਲੇ ਪਾਸੇ ਜਿਹੜੀ ਜੇਬ ਬਣੀ ਆ ਉਹ 'ਚ ਦੋ ਪਾ ਦਈਓ, ਠੀਕ ਆ ਜੀ? ਚਲੋ ਠੀਕ ਆ ਜੀ, ਬਹੁਤ ਬਹੁਤ ਧੰਨਵਾਦ। ਮੈਂ ਕਿਹਾ ਜੀ ਲਓ ਜੀ, ਸਾਡੇ ਦੋ ਸਾਡੇ ਨਾਲ ਜੁੜੇ ਪੌਲ ਜੀ। ਮੈਂ ਕਿਹਾ ਜੀ ਦੰਤ ਮੰਜਣ, ਕਹਿੰਦੇ ਜੀ ਬੀਬੀ ਦੀ ਜਿਹੜੀ ਕੰਪਲੇਂਟ ਸੀਗੀ ਆਈ ਹੋਈ ਨਾ ਜੀ, ਉਹ ਕਹਿੰਦੇ ਕਿ ਸਾਡਾ ਜਿਹੜਾ ਦੰਦਾਂ ਦਾ ਮਸਲਾ ਸੀ ਉਹਦੇ ਹੱਲ ਹੋ ਗਿਆ। ਚਲੋ ਬਹੁਤ ਬਹੁਤ ਵਧੀਆ ਜੀ। ਮੈਂ ਕਿਹਾ ਜੀ ਹੁਣ ਤੱਕ ਸਾਡੇ ਕੋਲ ਪਾਪੜ ਵਾਲੇ ਭਾਈ ਸਾਹਿਬ ਆਣ ਪਹੁੰਚੇ ਸੀ, ਸੁਰਮੇ ਵਾਲੇ ਭਾਈ ਸਾਹਿਬ ਵੀ ਆ ਚੁੱਕੇ ਸੀਗੇ, ਖੱਟੀ ਮਿੱਟੀਆਂ ਗੋਲੀਆਂ ਵਾਲੇ ਭਾਈ ਸਾਹਿਬ ਵੀ ਆ ਚੁੱਕੇ ਸੀਗੇ ਜੀ, ਅਤੇ ਮੰਜਨ ਪੇਸਟ ਵਾਲੇ ਭਾਈ ਸਾਹਿਬ ਵੀ ਜਿਹੜੇ ਸਾਡੇ ਕੋਲ ਆ ਚੁੱਕੇ ਨੇ ਜੀ, ਹੋਰ ਬਹੁਤ ਸਾਰੇ ਨੇ ਜੀ। ਚਾਹ ਸਮੋਸਾ ਰਹਿ ਗਿਆ ਸਾਡੇ ਕੋਲ ਹਲੇ ਹੈ, ਕੱਚੀ ਗਿਰੀ ਵਾਲੇ ਵੀ ਲਓ ਜੀ, ਭਾਈ ਸਾਹਿਬ ਆ ਗਏ ਸੀ ਕੱਚੀ ਗਿਰੀ ਖਿਲਾ ਕੇ ਸਾਨੂੰ, ਨਿੰਬੂ ਵਾਲੀ ਦਾਲ ਜੀ, ਚੁਟਕਲਿਆਂ ਵਾਲੀਆਂ ਕਿਤਾਬਾਂ ਹੁੰਦੀਆਂ ਨੇ ਜੀ, ਕਿਤਾਬਾਂ ਪੜ੍ਹਨ ਵਾਲੀਆਂ, ਆਮ ਪਾਪੜ ਹੋ ਗਏ ਜੀ, ਐਨਕਾਂ ਸਿਰ ਦਰਦ ਦੀ ਗੋਲੀ ਜੀ ਕੁਛ ਇੱਦਾਂ ਦੀ ਹੈ ਨਾ, ਅਤੇ ਛੱਲੀ ਵਾਲੇ ਭਾਈ ਸਾਹਿਬ ਵੀ ਆ ਗਏ ਨਾ, ਬਹੁਤ ਸਾਰੀਆਂ ਚੀਜ਼ਾਂ ਹੋ ਗਈਆਂ ਨੇ, ਬਹੁਤ ਸਾਰੀਆਂ ਬਾਕੀ ਨੇ। ਹੁਣ ਦੇਖਦੇ ਜੀ ਅਗਲੇ ਸਾਡੇ ਦੋਸਤ ਕਿਹੜਾ ਕਾਰੋਬਾਰ ਲੈ ਕੇ ਬੱਸ ਦੇ ਵਿੱਚ ਆਉਂਦੇ ਨੇ, ਕਿਹੜੀ ਖਾਣ ਪੀਣ ਵਾਲੀ ਸ਼ੈ ਜਾਂ ਪੜ੍ਹਨ ਵਾਲੀ ਸ਼ੈ ਜਾਂ ਲਾਉਣ ਵਾਲੀ ਜਾਂ ਵੇਚਣ ਵਾਲੀ ਕਿਹੜੀ ਚੀਜ਼ ਆ ਸਾਡੇ ਤੱਕ ਪਹੁੰਚਦੀ ਕਰਦੇ ਨੇ ਜੀ, ਜੇਕਰ ਤੁਸੀਂ ਇਸ ਬੱਸ ਦਾ ਸ਼ਿੰਗਾਰ ਬਣਨਾ, ਐਫ ਐਮ ਰੇਨਬੋ ਦੀ ਬੱਸ 'ਤੇ ਹੋਣਾ ਸਵਾਰ, ਅਤੇ ਨੰਬਰ ਕਰਨਾ ਪੈਣਾ ਜੀ ਡਾਇਲ। ਨੰਬਰ ਹੈ ਜੀ 0181-43-74, ਯਾਨੀ 0181-23-42-174। ਆਓ ਜੀ, ਮੈਂ ਕਿਹਾ ਜੀ ਉੱਚੀ ਦੇਣੀ ਕਰਕੇ ਸਪੀਕਰ ਦੇ ਉੱਤੇ ਗਾਣਾ ਚੱਲਣ ਲੱਗਾ ਜੀ, ਬਹੁਤ ਹੀ ਕਦੇ ਰੂਹ ਨੂੰ ਸਕੂਨ ਦੇਣ ਵਾਲਾ ਟਰੈਕ ਹੈ ਜੀ ਕਿਸ਼ੋਰ ਕੁਮਾਰ ਦੀ ਆਵਾਜ਼ 'ਚ, ਕਿ ਪਲ ਪਲ ਦਿਲ ਕੇ ਪਾਸ ਤੁਮ ਰਹਿਤੇ ਹੋ ਹੈ ਜੀ। ਔਰ ਸੱਚ ਜਾਣਿਓ, ਜਿਹੜਾ ਪੌਲ ਜੀ ਨੇ ਮੇਰਾ ਮਸਲਾ ਹੱਲ ਕੀਤਾ ਨਾ ਜੀ, ਉਹ ਬਹਾਵ ਨੂੰ ਸੁਣ ਕੇ ਮੇਰੇ ਦਿਮਾਗ 'ਚ ਆਇਆ ਕਿ ਇਹ ਵਾਲਾ ਗਾਣਾ ਲਾਈਏ। ਸੋ ਆਓ ਜੀ ਬੱਸ ਦਾ ਅਗਲੇ ਸਟੋਪ ਦਾ ਇੰਤਜ਼ਾਰ ਕਰਦੇ ਹੋਏ ਸੁਣਦੇ ਹਾਂ ਗੀਤ ਜੀ।

0: ਭਾਈ ਰੋਕਦੇ ਭਾਈ ਕਪੂਰਥਲਾ ਆ ਗਿਆ, ਰੋਕ ਦੋ ਜੀ ਕਪੂਰਥਲੇ ਵਾਲੀਆਂ ਸਵਾਰੀਆਂ ਆ ਜਾਓ ਭਾਈ ਥੱਲੇ, ਜਿਹਨਾਂ ਦਾ ਬਕਾਇਆ ਰਹਿੰਦਾ ਉਹ ਬਕਾਇਆ ਮੇਤੋਂ ਆ ਕੇ ਲੈ ਲਓ। ਅਤੇ ਮੈਨੂੰ ਲੱਗਦਾ ਕੋਈ ਇੱਕ ਹੋਰ ਭਾਈ ਚੜ੍ਹੇ ਆਉਂਦਾ ਬੱਸ 'ਚ, ਪਤਾ ਨਹੀਂ ਕੀ ਵੇਚਣ ਲੱਗਾ ਇਹ। ਹੈਲੋ
1: ਲਓ ਜੀ, ਤੁਹਾਡੇ ਲਈ ਬਹੁਤ ਵਧੀਆ ਪੈਨ ਪੈਨਸਲਾਂ ਲੈ ਕੇ ਆਇਆ, ਜਿਹੜੀਆਂ ਆਪਣੇ ਆਪ ਲਿਖਣ ਗਈਆਂ, ਜਿਹੜੇ ਅਨਪੜ੍ਹ ਹੈ ਉਹ ਪੜ੍ਹ ਜਾਣਗੇ, ਅਤੇ ਬੱਚੇ ਜਿਹੜੇ ਹੈ ਆਪਣੇ ਆਪ ਕੰਮ ਕਰਨਗੇ ਛੁੱਟੀਆਂ ਦੇ ਵਿੱਚ, ਕੋਈ ਲੋੜ ਨਹੀਂ ਉਹਨਾਂ ਨੂੰ ਪਰੇਸ਼ਾਨ ਹੋਣ ਦੀ।
0: ਕਿਆ ਬਾਤ ਹੈ ਜੀ, ਬਹੁਤ ਬਹੁਤ ਵਧੀਆ। ਮੈਂ ਕਿਹਾ ਜੀ ਤੁਸੀਂ ਬਹੁਤ, ਮੈਂ ਕਿਹਾ ਜੀ ਮੇਰੇ ਕੋਲ ਸ਼ਬਦ ਨਹੀਂ ਹੈਗੇ ਹੁਣ ਕਿ ਮੈਂ ਕੀ ਬੋਲਾਂ। ਤੁਸੀਂ ਇੰਨੀ ਵਧੀਆ ਸ਼ੈਅ ਦੇਤੀ ਆ ਕਿ ਕੋਈ ਵੀ ਬੰਦਾ ਜਿਹਨੂੰ ਲਿਖਣਾ ਨਹੀਂ ਆਉਂਦਾ ਉਹ ਵੀ ਇਸ ਪੈਨਸਲ ਨਾਲ ਲਿਖ ਸਕਦਾ। ਇਹ ਭਲਾ ਆਪਣੇ ਆਪ ਹੀ ਚੱਲੇਗੀ ਪੈਨਸਲ 'ਚ, ਕੋਈ ਸੈੱਲ ਸੁੱਲ ਪੈਂਦਾ ਜੀ, ਕਿੱਦਾਂ ਚੱਲਦੀ ਇਹ?
1: ਬਿਲਕੁਲ, ਇਹ ਪੈਨਸਲ ਤਿਲਸਮੀ ਪੈਨਸਲ ਹੈ, ਜਿਸ ਤਰ੍ਹਾਂ ਤੁਸੀਂ ਦਿਮਾਗ 'ਚ ਸੋਚੋਗੇ ਉਸ ਤਰ੍ਹਾਂ ਚੱਲੂਗੀ।
0: ਅੱਛਾ, ਦਿਮਾਗ 'ਚ ਸੋਚਾਂਗੇ ਤੇ ਲਿਖਣ ਲੱਗ ਪੈਗੀ, ਹੈਂ?
1: ਬਿਲਕੁਲ।
0: ਫਿਰ ਮੈਂ ਕਿਹਾ ਜੀ ਇਹ ਸੱਸ ਤੇ ਨੂੰਹ ਦੇ ਹੱਥ ਨਹੀਂ ਪੈਣੀ ਚਾਹੀਦੀ, ਉਹ ਤਾਂ ਪਤਾ ਨਹੀਂ ਕੀ ਕੀ ਦਿਮਾਗ 'ਚ ਸੋਚਦੀਆਂ ਇੱਕ ਦੂਜੇ ਬਾਰੇ, ਹੈ ਜੀ। ਜੇ ਉਹਨਾਂ ਦੇ ਹੱਥ ਪੈ ਗਈ ਫਿਰ ਉਹ ਜੋ ਕਹਾਣੀਆਂ ਲਿਖ ਹੋਣੀਆਂ ਨਾ ਜੀ, ਉਹ ਫਿਰ ਮੈਨੂੰ ਲੱਗਦਾ ਕੋਰਟ ਕਚਹਿਰੀਆਂ 'ਚ ਜਾ ਕੇ ਵੀ ਹੱਲ ਨਹੀਂ ਹੋ ਸਕਦੀਆਂ, ਹੈ?
1: ਬਿਲਕੁਲ,
0: ਹੈ ਨਾ ਜੀ। ਇਹ ਬੇ ਮੈਨੂੰ ਲੱਗਦਾ ਸਹੀ ਹੱਥਾਂ 'ਚ ਹੋਣੀ ਚਾਹੀਦੀ ਹੈ। ਮੈਨੂੰ ਲੱਗਦਾ ਤੁਸੀਂ ਖਾਸ ਤੌਰ 'ਤੇ ਗਰਮੀਆਂ ਦੀਆਂ ਛੁੱਟੀਆਂ ਕਰਕੇ ਤਾਂ ਨਹੀਂ ਬਣਾ ਲਈ ਜੀ ਕਿਤੇ, ਕਿਉਂਕਿ ਜਿਹੜੇ ਬੱਚੇ ਹੁੰਦੇ ਆ ਉਹ ਚਾਹੁੰਦੇ ਕਿ ਅਸੀਂ ਬਸ ਖੇਡੀ ਜਾਈਏ ਅਤੇ ਜਿਹੜਾ ਸਕੂਲ ਦਾ ਕੰਮ ਮਿਲਿਆ ਉਹ ਨਾ ਕਰੀਏ, ਹੈ ਜੀ?
1: ਬਿਲਕੁਲ, ਇਹ 1 ਰੁਪਏ ਦੀਆਂ 12 ਪੈਨਸਲਾਂ ਮਿਲਣਗੀਆਂ।
0: 1 ਰੁਪਏ ਦੀਆਂ 12 ਪੈਨਸਲਾਂ? ਨਾ ਭਾਈ, ਥੱਲੇ ਹੋ ਜਾਓ, ਥੱਲੇ ਸਾਨੂੰ ਕੀ ਮਿਲਣਾ 1 ਰੁਪਏ ਦੀਆਂ 12 ਪੈਨਸਲਾਂ ਵੇਚ ਕੇ? ਤੁਸੀਂ ਵੇਚੋ 10 ਰੁਪਏ ਦੀ 1 ਪੈਨਸਲ, 1 ਰੁਪਿਆ ਤੁਹਾਡਾ ਅਤੇ 119 ਰੁਪਏ ਸਾਡੇ, ਠੀਕ ਆ ਜੀ?
1: ਨਹੀਂ ਜੀ, ਇਹ ਪੈਨਸਲ ਤਲਸਮੀ ਹੈ ਨਾ, ਇਸ ਕਰਕੇ।
0: ਨਹੀਂ, ਤਲਸਮੀ ਤਾਂ ਫਿਰ ਮਹਿੰਗੀ ਹੋਣੀ ਚਾਹੀਦੀ, ਨਹੀਂ ਤੁਸੀਂ ਬਾਹਲੀ ਸਸਤੀ ਕਰਤੀ, ਦੱਸੋ ਇੰਨੀ ਤਾਂ ਸਾਨੂੰ ਕੀ ਫਾਇਦਾ ਹੋਣਾ, ਅਸੀਂ ਤਾਂ ਫਾਇਦੇ ਵਾਲੇ ਬੰਦੇ ਹਾਂ, ਤੁਸੀਂ ਸਾਡੇ ਫਾਇਦੇ ਦੀ ਗੱਲ ਕਰੋ, ਤੁਹਾਨੂੰ ਅੱਗੇ ਤੋਰੀਏ, ਨਹੀਂ ਤਾਂ ਫਿਰ
1: ਆਪਾਂ 50-50 ਕਰਨਾ ਆ, ਅੱਧੋ ਅੱਧ।
0: ਅੱਧੋ ਅੱਧ ਮਤਲਬ 50 ਪੈਸੇ ਤੁਹਾਡੇ 50 ਪੈਸੇ ਸਾਡੇ, ਇਹ ਅੱਧੋ ਅੱਧ ਕਰਨਾ ਤੁਸੀਂ, ਹੈਂ? ਜਾਂ ਕਿਤੇ ਪੈਨਸਲ ਅੱਧੀ ਅੱਧੀ ਕਰ ਲੈਣੀ ਤੁਸੀਂ, ਇਹ ਅੱਧੋ ਅੱਧ ਦਾ ਦੱਸੋ ਤਾਂ ਸਹੀ, ਮਸਲਾ ਕੀ ਹੈ, ਕਾਹਦੇ ਅੱਧੋ ਅੱਧ ਕਰਨਾ ਤੁਸੀਂ ਦਾਨਾ?
1: ਇਹ ਪੈਨਸਲਾਂ ਲਗਭਗ ਬਹੁਤ ਵਿਕਣ ਗਈਆਂ।
0: ਅੱਛਾ ਜੀ,
1: 60-65 ਸਵਾਰੀਆਂ ਹੁੰਦੀਆਂ ਨੇ, ਓਵਰਲੋਡ ਕਰ ਲੈਂਦੀ ਬਸ।
0: ਅੱਛਾ ਜੀ, ਠੀਕ ਹੈ। ਇੱਦਾਂ ਕਰਿਓ ਫਿਰ, ਸ਼ਾਰਪਨਰ ਨਾ ਦਈਓ ਇਹਨੂੰ ਘਾਣ ਵਾਲੀ, ਆ ਬੱਚੇ ਬੜੇ ਸ਼ਰਾਰਤੀ, ਇਹਨਾਂ ਨੇ ਤਾਂ ਸਾਡੀਆਂ ਸੀਟਾਂ ਪਾੜ ਦੇਣੀਆਂ ਪੈਨਸਲਾਂ ਨਾਲ। ਨਾਲੇ ਅੱਧੋ ਅੱਧ ਵਾਲੀ ਗੱਲ ਮੈਨੂੰ ਤੁਹਾਡੀ ਜਚੀ ਨਹੀਂ, ਇੱਦਾਂ ਤਾਂ ਪ੍ਰੋਪਰਟੀ ਵੀ ਅੱਧੋ ਅੱਧ ਹੋ ਜਾਂਦੀ ਹੈ, ਹੈ ਜੀ?
1: ਬਿਲਕੁਲ ਬਿਲਕੁਲ।
0: ਚਲੋ, ਬਹੁਤ ਬਹੁਤ ਸ਼ੁਕਰੀਆ ਪੁਰਸ਼ੋਤਮ ਜੀ ਕਪੂਰਥਲੇ ਤੋਂ ਚੜ੍ਹੇ, ਤੁਸੀਂ ਬਹੁਤ ਹੀ ਤਲਿਸਮੀ ਜਿਹੜੀ ਪੈਨਸਲ ਸਾਨੂੰ ਦੱਸੀ ਆ। ਸੋ ਮੈਂ ਗੁਜ਼ਾਰਿਸ਼ ਕਰਾਂਗਾ, ਜਿੰਨੀਆਂ ਬੱਸ ਦੇ ਵਿੱਚ ਬੈਠੀਆਂ ਹੋਈਆਂ ਨੂੰਹਾਂ ਅਤੇ ਸੱਸਾਂ ਨੇ ਉਹ ਇਸ ਪੈਨਸਲ ਨੂੰ ਨਾ ਖਰੀਦਣ ਭਾਈ, ਕਿਉਂਕਿ ਜੋ ਦਿਮਾਗ 'ਚ ਹੁੰਦਾ ਕਹਿੰਦੇ ਆਪਣੇ ਆਪ ਹੀ ਲਿਖ ਦਿੰਦੀ ਆ, ਹੈਂ? ਚਲੋ ਠੀਕ ਆ ਜੀ, ਹਾਂ ਚੜ੍ਹ ਗਈਆਂ ਬਾਕੀ ਦੀਆਂ ਸਵਾਰੀਆਂ, ਚਲੋ ਠੀਕ ਆ। ਹੋ ਜਾਓ ਪੁਰਸ਼ੋਤਮ ਜੀ ਅੱਗੇ ਨੂੰ, ਤੁਸੀਂ ਮੈਂ ਕਿਹਾ ਵੇਚੋ ਪੈਨਸਲਾਂ ਪਿੱਛੇ ਬੱਚੇ ਵੀ ਬੈਠੇ ਆ, ਹੈ ਨਾ ਜੀ? ਬਹੁਤ ਬਹੁਤ ਧੰਨਵਾਦ ਤੁਸੀਂ ਆਏ ਸਾਡੇ ਕੋਲ, ਧੰਨਵਾਦ ਜੀ। ਲਓ ਜੀ, ਪੁਰਸ਼ੋਤਮ ਜੀ ਦੀਆਂ ਪੈਨਸਲਾਂ ਬਹੁਤ ਕ੍ਰਿਸ਼ਮਾਈ ਨੇ ਅਤੇ ਬਹੁਤ ਹੀ ਖਾਸ ਪੈਨਸਲਾਂ ਸਾਡੇ ਤੱਕ ਲੈ ਕੇ ਆਏ ਸੀ ਜੀ। ਸੋ ਪੈਨਸਲਾਂ ਦੇ ਨਾਲ ਹੁਣ ਅੱਗੇ ਕੀ ਹੋਏਗਾ ਤਾਂ ਰੱਬ ਹੀ ਜਾਣਦਾ, ਲੇਕਿਨ ਇੱਕ ਚੀਜ਼ ਅਸੀਂ ਜਾਣ ਸਕਦੇ ਹਾਂ ਜੀ ਕਿ ਤੁਹਾਡੇ ਰੇਨਬੋ ਦੇ ਉੱਤੇ ਗਾਲਾ ਕਿਹੜਾ ਆਉਣ ਵਾਲਾ ਜੀ। ਆਸਾ ਸਿੰਘ ਮਸਤਾਨਾ ਦੀ ਆਵਾਜ਼ 'ਚ ਗਾਇਆ ਹੋਇਆ ਟਰੈਕ ਆ ਜੀ, ਆਓ ਫਿਰ ਸੁਣਦੇ ਹਾਂ ਅਤੇ ਇੰਤਜ਼ਾਰ ਕਰਦੇ ਹਾਂ ਸਾਡੇ ਅਗਲੇ ਵੇਚਣ ਵਾਲੇ ਭਾਈ ਦਾ।

0: ਹਾਂ ਭਾਈ, ਕੋਈ ਬਿਨਾਂ ਟਿਕਟ ਤੋਂ ਨਾ ਹੋਵੇ। ਰੇਨਬੋ ਦੀ ਬੱਸ ਦੇ ਵਿੱਚ ਕੋਈ ਬਿਨਾਂ ਟਿਕਟ ਤੋਂ ਨਹੀਂ ਹੋਣਾ ਚਾਹੀਦਾ। ਭਾਈ ਉਹ ਕੋਈ ਚੜਿਆ ਆਉਂਦਾ ਆ, ਇਹ ਪਤਾ ਨਹੀਂ ਭਾਈ ਕੀ ਵੇਚੂਗਾ, ਪਰ ਮੈਨੂੰ ਲੱਗਦਾ ਇਹਨਾਂ ਤੋਂ ਪੁੱਛਾਂਗੇ ਕਿ ਅੱਜ ਕੀ ਵੇਚਣ ਆਏ ਨੇ। ਬਹੁਤ ਸਾਰੇ ਲੋਕ ਆਪਣੀਆਂ ਜੋ ਬਣਾਈਆਂ ਹੋਈਆਂ ਚੀਜ਼ਾਂ ਨੇ ਉੱਥੇ ਵੇਚ ਚੁੱਕੇ ਨੇ ਜੀ। ਹੈਲੋ।
1: ਹੈਲੋ।
0: ਹਾਂਜੀ, ਬਹੁਤ ਬਹੁਤ ਸਵਾਗਤ ਹੈ ਜੀ। ਕੌਣ ਜਨਾਬ?
1: ਸ਼ੁਕਰੀਆ, ਜਤਿੰਦਰ ਭਾਸਕਰ ਬੋਲ ਰਹੇ ਪਾਇਲ ਤੋਂ ਜੀ।
0: ਬਹੁਤ ਬਹੁਤ ਸਵਾਗਤ ਕਰਦੇ ਆ ਜਤਿੰਦਰ ਜੀ। ਫਿਰ ਕਿਹੜੀ ਸ਼ੈ ਲੈ ਕੇ ਆਓ ਅੱਜ ਰੇਨਬੋ ਦੀ ਬੱਸ ਚ?
1: ਰੇਨਬੋ ਦੀ ਬੱਸ ਦੇ ਵਿੱਚ ਲੈ ਕੇ ਆਇਆ ਜੀ ਕੰਘੇ ਜੀ।
0: ਕੰਘੇ? ਓਹ ਕਿਆ ਬਾਤ ਹੈ ਜੀ। ਇਹ ਕੰਘੇ ਉਹ ਕੰਘੇ ਜਿਹੜੇ ਕਰਾ ਦਿੰਦੇ ਆ ਦੰਗੇ ਹੈ ਜੀ?
1: ਨਹੀਂ, ਘਰਾਂ ਦੇ ਵਿੱਚ ਨਾ ਅਕਸਰ ਸੁਬਹਾ ਸੁਬਹਾ ਲੜਾਈਆਂ ਇਹ ਹੁੰਦੀਆਂ, ਤੂੰ ਛੇਤੀ ਕਰ ਆਪਣੇ ਸਰਬਾ ਤੇ ਮੈਂ ਵੀ ਸਕੂਲ ਜਾਣਾ ਤੇ ਮੈਂ ਵੀ ਡਿਊਟੀ ਤੇ ਜਾਣਾ। ਅਕਸਰ ਕੰਘਿਆਂ ਪਿੱਛੇ ਲੜਾਈਆਂ ਹੁੰਦੀਆਂ ਰਹਿੰਦੀਆਂ,
0: ਮੈਨੂੰ ਯਾਦ ਹੈ ਜੀ, ਅੱਜ ਤੋਂ ਤਕਰੀਬਨ 12 ਸਾਲ ਪਹਿਲਾਂ ਮੈਂ ਤੁਹਾਡੇ ਕੋਲੋਂ ਕੰਘਾ ਖਰੀਦਿਆ ਸੀ। ਯਾਦ ਹੈ ਜੀ ਤੁਹਾਨੂੰ? ਨਹੀਂ ਯਾਦ ਨਹੀਂ ਹੋਣਾ। ਮੈਂ ਮੇਰੀ ਕੜਮਾਈ ਹੋਣੀ ਸੀ ਤੇ ਮੈਂ ਤੁਹਾਨੂੰ ਪੁੱਛਿਆ ਜੀ ਕਿ ਮੈਂ ਆਪਣੇ ਜਿਹੜੇ ਸਹੁਰਾ ਸਾਹਿਬ ਆ ਉਹਨਾਂ ਨੂੰ ਨਾ ਮੈਂ ਕੋਈ ਗਿਫਟ ਦੇਣਾ ਚਾਹੁੰਦਾ ਤੇ ਤੁਸੀਂ ਕਹਿੰਦੇ ਸੀ ਕੰਘੇ ਦੇ ਦਿਓ, ਤੇ ਮੈਂ ਬਹੁਤ ਹੀ ਸੋਹਣੇ ਲਿਫਾਫੇ 'ਚ ਮੈਂ ਪੈਕ ਕਰਕੇ ਲੈ ਕੇ ਗਿਆ ਜੀ। ਮੈਂ ਆਪਣੇ ਜਦੋਂ ਸਹੁਰਾ ਸਾਹਿਬ ਕੋਲ ਪਹੁੰਚਿਆ ਤੇ ਉੱਥੇ ਜਾ ਕੇ ਜੀ ਮੇਰੇ ਹੋਸ਼ ਹੀ ਉੱਡ ਗਏ। ਪਤਾ ਕਿਉਂ? ਕਿਉਂਕਿ ਮੇਰੇ ਸਹੁਰਾ ਸਾਹਿਬ ਗੰਜੇ ਸੀ ਤੇ ਮੈਂ ਉਹਨਾਂ ਨੂੰ ਕੰਘਾ ਗਿਫਟ ਕਰਤਾ। ਤੇ ਹੁਣ ਤੁਸੀਂ ਕਿਹਾ ਸੀ ਜੀ ਘਰ 'ਚ ਲੜਾਈਆਂ ਮਿਟਾ ਦਿੰਦਾ ਕੰਘਾ, ਤੇ ਪਰ ਮੈਂ ਤੇ ਕੰਘਾ ਦੇ ਕੇ ਪਾ ਲਿਆ ਸਿਰ ਪੰਗਾ ਆਪਣੇ ਜੀ, ਤੇ ਉੱਥੋਂ ਫਿਰ ਮੇਰਾ ਰਿਸ਼ਤਾ ਨਹੀਂ ਹੋਇਆ ਜੀ। ਹੈਂ, ਤੁਹਾਡੀ ਬਦੌਲਤ ਦੇਖੋ ਇੰਨਾ ਵੱਡਾ ਮੇਰੇ ਨਾਲ ਕਹਿਰ ਹੋ ਗਿਆ ਹੈ ਜੀ। ਬਹੁਤ ਗਲਤ ਗੱਲ ਆ ਜੀ। ਖੈਰ, ਅੱਛਾ ਚਲੋ, ਖੈਰ ਕੋਈ ਗੱਲ ਨਹੀਂ ਜੀ। ਮੈਂ ਨਹੀਂ ਚਾਹੁੰਦਾ ਜੋ ਮੇਰੇ ਨਾਲ ਹੋਇਆ ਦੁੱਖ ਸਾਰਿਆਂ ਨਾਲ ਹੋਵੇ। ਸੋ ਭਾਈ ਜੇ ਇਹਨੂੰ ਵੀ ਕੋਈ ਗਿਫਟ ਦੇਣਾ ਪਹਿਲਾਂ ਹੈ ਜੀ।
1: ਕੰਘੇ ਆਪਣੇ ਇੰਨੇ ਵਧੀਆ ਨੇ
0: ਹਾਏ ਹਾਏ
1: ਸਾਹਿਬ, ਵੀ ਜਿਹੜਾ ਕੋਈ ਅਸੀਂ ਅਕਸਰ ਜੇ ਬਾਜ਼ਾਰ ਦੇ ਵਿੱਚ ਲੈਣ ਜਾਓ ਤਾਂ 30-35 ਰੁਪਏ ਦਾ ਇੱਕ ਕੰਘਾ ਮਿਲਦਾ।
0: ਹਾਂਜੀ ਹਾਂਜੀ।
1: ਆਪਾਂ ਭਾਈ ਸਾਹਿਬ ਬੱਸ ਦੇ ਵਿੱਚ ਮਸ਼ਹੂਰੀ ਖਾਤਰ 10 ਰੁਪਏ ਦਾ ਇੱਕ ਕੰਘਾ, ਤੇ ਨਾਲ ਸਾਡੀ ਸਕੀਮ ਵੀ ਹੈ।
0: ਅੱਛਾ ਜੀ।
1: ਇੱਕ ਦੇ ਨਾਲ ਇੱਕ ਫ੍ਰੀ ਹੈ ਜੀ।
0: ਲਓ ਜੀ,
1: ਜਿਹੜਾ ਮਾਈ ਭਾਈ ਲੈਣਾ ਚਾਹੁੰਦੇ ਆ ਤਾਂ ਜ਼ਰੂਰ ਲੈ ਸਕਦਾ, ਕਿਉਂਕਿ ਕੰਘੇ ਆਪਣੇ ਇੰਨੇ ਵਧੀਆ ਨੇ, ਜਿਹੜਾ ਕੋਈ ਸਿਰ ਬਾਹੂਗਾ ਤੇ ਉਹੀ ਪਛਤਾਊਗਾ।
0: ਓ ਕਿਆ ਬਾਤ ਹੈ। ਅੱਛਾ, ਤੁਸੀਂ ਸਕੀਮ ਦੱਸੀ, ਦੁਬਾਰਾ ਦੱਸਿਓ ਜੀ। ਇੱਕ ਨਾਲ ਇੱਕ ਕੀ ਕਹਿੰਦੇ ਤੁਸੀਂ?
1: ਇੱਕ ਦੇ ਨਾਲ ਇੱਕ ਫ੍ਰੀ ਜੀ।
0: ਇੱਕ ਨਾਲ ਇੱਕ ਫ੍ਰੀ? ਅੱਛਾ, ਫ੍ਰੀ ਵਾਲਾ ਇੱਧਰ ਨੂੰ ਕਰਿਓ ਮਾੜਾ ਜਿਹਾ।
1: ਤੁਸੀਂ ਇੱਕ ਤੇ ਪੈਸੇ ਤਾਂ ਦਿਓ ਨਾ, ਕਰਾਂਗੇ ਨਾ।
0: ਨਹੀਂ ਨਹੀਂ, ਤੁਸੀਂ
1: ਬਿਲਕੁਲ ਫ੍ਰੀ ਜੇ ਹੈਗਾ, ਅਸੀਂ ਵੀ ਪੈਸੇ ਲੈਣੇ ਆ ਬੱਚੇ।

0: ਠੀਕ ਆ ਜੀ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਜੀ। ਅੱਛਾ, ਕਿੰਨੀ ਤਰ੍ਹਾਂ ਦੇ ਕੰਘੇ ਰੱਖੇ ਹੋ ਜੀ? ਮੋਟੇ ਦੰਦੇ ਵਾਲਾ, ਬਰੀਕ ਦੰਦੇ ਵਾਲਾ, ਇੱਕ ਜੂਆਂ ਵਾਲਾ ਵੀ ਹੁੰਦਾ, ਉਹ ਹੈਗਾ ਜੀ?
1: ਜੂਆਂ ਵਾਲੇ ਵੈਸੇ ਅੱਜ ਕੱਲ ਵੈਸੇ ਘੱਟ ਲਿਆਉਂਦੇ ਆ,
0: ਅੱਛਾ
1: ਕਿਉਂਕਿ
0: ਅੱਛਾ
1: ਲੋਕੀ ਨਾ ਸ਼ੈਂਪੂ ਬਹੁਤ ਵਰਤਦੇ ਨੇ,
0: ਅੱਛਾ
1: ਇਸ
0: ਅੱਛਾ
1: ਕਰਕੇ ਜੂਆਂ ਘੱਟੇ ਪੈਂਦੀਆਂ ਨੇ,
0: ਘੱਟੇ ਹੀ
1: ਪਹਿਲੇ
0: ਪੈਂਦੀਆਂ ਨੇ।
1: ਜ਼ਮਾਨੇ ਚ ਹੋਇਆ ਕਰਦੀ ਸੀ ਵੀ ਚਾਰ ਚਾਰ ਮਹੀਨੇ ਨਹਾਉਣਾ ਹੀ ਨੀ, ਸਾਬਣ
0: ਬਸ
1: ਲਾਉਣਾ ਹੀ ਨੀ
0: ਬਸ
1: ਹੈਗਾ, ਤੇ ਹੁਣ ਡੇਲੀ ਤੁਸੀਂ ਸਾਬਣ ਲਾਉਂਦੇ ਆ, ਇਸ
0: ਕਿਆ
1: ਕਰਕੇ ਜੂਆਂ ਪੈਂਦੀਆਂ ਨੀ।
0: ਕਿਆ ਬਾਤ
1: ਇਸ
0: ਹੈ ਜੀ,
1: ਕਰਕੇ
0: ਮੈਂ ਤੁਹਾਨੂੰ ਇੱਕ
1: ਦੇਖੇ ਨੀ ਅੱਜ
0: ਜੀ ਮੈਂ ਤੁਹਾਨੂੰ ਇੱਕ ਘਟਨਾ ਦੱਸਦਾ ਜੀ। ਸਾਡੀ ਬੱਸ ਜੀ ਵਾਪਰੀ ਸੀ, ਇੱਕ ਬੀਬੀ ਬੈਠੀ ਬੱਸ ਦੇ ਵਿੱਚ, ਤੇ ਕੋਈ ਉਹਦੇ ਨਾਲ ਬੈਠੇ ਹੀ ਨਾ, ਤੇ ਮੈਂ ਕਿਹਾ ਤਿੰਨਾਂ ਵਾਲੀ ਸੀਟ ਤੇ ਇਕੱਲੀ ਬੀਬੀ ਬੈਠੀ, ਕੋਈ ਜਿਹੜਾ ਬੰਦਾ ਜਾ ਕੇ ਬੈਠਣ ਦੀ ਕੋਸ਼ਿਸ਼ ਕਰੇ ਉਹ ਬੰਦਾ ਉੱਠ ਕੇ ਦੂਜੀ ਸੀਟ ਤੇ ਭੱਜ ਜਾਵੇ। ਮੈਂ ਕਿਹਾ ਚੱਕਰ ਕੀ ਆ? ਮੈਂ ਬੀਬੀ ਨੂੰ ਜਾ ਕੇ ਪੁੱਛਿਆ, ਕਹਿੰਦੀ ਅੱਜ ਉਈ ਮੇਰਾ ਇਕੱਲੀ ਬੈਠਣ ਦਾ ਦਿਲ ਕਰਦਾ। ਮੈਂ ਕਿਹਾ ਉਹ ਤਾਂ ਠੀਕ ਆ, ਪਰ ਜਿਹੜੀ ਸਵਾਰੀ ਨਾਲ ਪੈਂਦੀ ਭੱਜ ਕਦੇ ਜਾਂਦੀ ਆ? ਕਹਿੰਦੀ ਮੈਂ ਉਹਨਾਂ ਨੂੰ ਕਹਿ ਦਿੰਦੀ ਹਾਂ ਮੇਰੇ ਜੂਆਂ ਪਈਆਂ ਆ। ਹੈ ਜੀ, ਤੇ ਫਿਰ ਬਸ ਲੋਕੀ ਡਰਦੇ ਕਿ ਕਿਤੇ ਸਾਡੇ ਨਾਲ ਜੂਆਂ ਪੈ ਜਾਣ, ਤੇ ਬੀਬੀ ਨੇ ਫਿਰ ਬੰਦੇ ਸਾਰੇ ਭਜਾਤੇ। ਹੈ ਜੀ, ਇੱਦਾਂ ਦੇ ਸਾਡੇ ਬੱਸ ਦੇ ਵਿੱਚ ਹਾਦਸੇ ਹੁੰਦੇ ਆ। ਸੋ ਬਹੁਤ ਵਧੀਆ ਜੀ, ਤੁਸੀਂ ਸਾਡੇ ਤੱਕ ਪਹੁੰਚੇ ਹੋ ਜੀ, ਅਤੇ ਆਪਣਾ ਜਿਹੜਾ ਬਹੁਤ ਹੀ ਖਾਸ ਸਮਾਨ ਜਿਹੜਾ ਜੀ, ਮੈਂ ਕਹਿੰਦਾ ਜੀ ਇਹ ਤੋਂ ਬਿਨਾਂ ਤਾਂ ਬੰਦਾ ਬੰਦਾ ਨਹੀਂ ਲੱਗਦਾ, ਅਤੇ ਉਹ ਤੁਸੀਂ ਸਾਡੇ ਤੱਕ ਪਹੁੰਚਾਇਆ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਅਤੇ ਮਿਲਦੇ ਰਹਾਂਗੇ ਜੀ। ਬਸ
1: ਮਿਹਰਬਾਨੀ,
0: ਸ਼ੁਕਰੀਆ ਸ਼ੁਕਰੀਆ ਜੀ। ਸੋ ਲਓ ਜੀ, ਮੈਂ ਕਿਹਾ ਜੀ ਬਹੁਤ ਕੰਮ ਦੀ ਚੀਜ਼ ਆਣ ਪਹੁੰਚੀ ਹੈ ਜੀ ਬੱਸ ਦੇ ਵਿੱਚ, ਅਤੇ ਜੇਕਰ ਚਾਹੁੰਦੇ ਹੋ ਇਹ ਤੁਹਾਡਾ ਸ਼ਿੰਗਾਰ ਨੂੰ ਹੋਰ ਖੂਬਸੂਰਤ ਕਰੇ, ਤੁਹਾਡੇ ਚਿਹਰੇ ਨੂੰ ਚਾਰ ਚੰਨ ਲਾਏ, ਤਾਂ ਮੈਂ ਕਿਹਾ ਜੀ ਬਹੁਤ ਹੀ ਵਧੀਆ ਕਿਸਮ ਦੇ ਨਿੰਮ ਦੇ ਬਣੇ ਹੋਏ ਕੰਘੇ ਆ ਜੀ, ਲੱਕੜ ਦੇ ਬਣੇ ਹੋਏ, ਤੋ ਉਹ ਤੁਸੀਂ ਖਰੀਦਣੇ ਆ ਜੀ, ਅਤੇ ਬਸ ਫਿਰ ਸਫ਼ਰ ਨੂੰ ਇੱਦਾਂ ਇੰਜੋਏ ਕਰਦੇ ਰਹਿਣਾ ਜੀ ਆਪਾਂ।

FM band 102.7 MHz ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ ਜੀ, ਔਰ ਤੁਸੀਂ ਜੁੜੇ ਹੋਏ ਸੀ ਜੀ ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ। ਉਮੀਦ ਕਰਦੇ ਹਾਂ ਜੀ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ, ਅਤੇ ਤਮਾਮ ਉਹਨਾਂ ਦੋਸਤਾਂ ਦਾ ਸ਼ੁਕਰੀਆ ਕਰਦੇ ਹਾਂ ਜੀ ਜਿਨ੍ਹਾਂ ਨੇ ਵੱਖ ਵੱਖ ਕਿਰਦਾਰ ਬਣ ਕੇ ਅੱਜ ਦੇ ਪ੍ਰੋਗਰਾਮ ਦੀ ਇਸ ਰੌਣਕ ਨੂੰ ਵਧਾਇਆ, ਔਰ ਇਸੇ ਹੀ ਵਾਅਦੇ ਦੇ ਨਾਲ ਕਿ ਜਲਦ ਫਿਰ ਤੋਂ ਇਸੇ ਹੀ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਮੁਲਾਕਾਤ ਕਰਾਂਗੇ ਕਿਸੇ ਨਵੇਂ ਟੌਪਿਕ ਨੂੰ ਲੈ ਕੇ। ਤਦ ਤੱਕ ਦੇ ਲਈ ਆਪਣੇ ਦੋਸਤ ਨੂੰ ਇਸ ਪ੍ਰੋਗਰਾਮ ਨੂੰ ਹੁਣ ਇੱਥੇ ਹੀ ਵਾਈਂਡ ਅਪ ਕਰਨ ਦੀ ਦਿਓ ਜੀ ਇਜਾਜ਼ਤ।

ਭਾਰਤ ਸਰਕਾਰ ਦਾ ਕਿਰਤ ਅਤੇ ਰੋਜ਼ਗਾਰ ਮੰਤਰਾਲਾ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਤਹਿਤ 19 ਜੂਨ 2026 ਨੂੰ ਵਿਗਿਆਨ ਭਵਨ ਨਵੀਂ ਦਿੱਲੀ ਵਿਖੇ ਰੋਜ਼ਗਾਰ ਮੇਲਾ 2026 ਦਾ ਆਯੋਜਨ ਕਰੇਗਾ। ਇਸ ਪ੍ਰੋਗਰਾਮ ਦੀ ਸ਼ੋਭਾ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵਧਾਉਣਗੇ। ਆਓ ਹੁਣ ਸੁਣਦੇ ਹਾਂ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਸਾਡੇ ਦਿੱਲੀ ਕੇਂਦਰ ਤੋਂ।

ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਅਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਅਤੇ ਅਰਬਨ ਐਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਅਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ 'ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਅਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਅਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਅਤੇ ਅਰਬਨ ਐਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

ਅਸੀਂ ਪਰਦੇ 'ਤੇ ਵੇਖਦੇ ਹਾਂ ਨਾ, ਕਿਸੇ ਵੀ ਫਿਲਮ ਦੇ ਵਿੱਚ ਜਦੋਂ ਅਸੀਂ ਉਸ ਨੂੰ ਵੇਖਦੇ ਹਾਂ ਅਸੀਂ ਉਸ ਨੂੰ ਭੁਲਾ ਨਹੀਂ ਪਾਉਂਦੇ। ਬਟ ਉਹ ਆਰਟਿਸਟ ਕਮਾਲ ਦਾ ਸੀ ਔਰ ਭੁੱਲਦੇ ਅਸੀਂ ਇਸੇ ਕਰਕੇ ਨਹੀਂ ਹੈ ਕਿਉਂਕਿ ਉਹਦੀ ਅਦਾਕਾਰੀ ਹੀ ਸਭ ਤੋਂ ਜੁਦਾ ਸੀ ਔਰ ਸਭ ਤੋਂ ਵੱਖਰਾ ਅੰਦਾਜ਼ ਸੀ ਉਸ ਐਕਟਰ ਦਾ। ਬਟ ਕਿਸੇ ਕਾਰਨ ਕਰਕੇ, ਸਿਚੁਏਸ਼ਨਾਂ ਕਰਕੇ ਔਰ ਕੁਝ ਇੱਦਾਂ ਦੀਆਂ, ਸ਼ਾਇਦ ਉਸ ਦੀ ਲਾਈਫ ਦੇ ਵਿੱਚ ਇੱਦਾਂ ਦੀਆਂ ਸਿਚੁਏਸ਼ਨਸ ਕ੍ਰੀਏਟ ਹੋਈਆਂ ਕਿ ਉਹ ਸਾਡੇ ਸਾਰਿਆਂ ਤੋਂ ਅਲੱਗ ਹੋਇਆ, ਜੁਦਾ ਹੋ ਗਿਆ। ਕਿੱਥੇ ਗਿਆ ਇਹਦੇ ਬਾਬਤ ਕੋਈ ਪੁਖਤਾ ਜਾਣਕਾਰੀ ਤਾਂ ਨਹੀਂ ਹੈ। ਸ਼ਾਇਦ ਮੇਰੀਆਂ ਗੱਲਾਂ ਤੋਂ ਤੁਸੀਂ ਅੰਦਾਜ਼ਾ ਲਗਾ ਰਹੇ ਹੋਵੋਗੇ ਕਿ ਮੈਂ ਕਿਸ ਐਕਟਰ ਦੀ ਗੱਲ ਕਰ ਰਿਹਾ। ਉਹ ਕਮਾਲ ਦਾ ਅਦਾਕਾਰ, ਹੈਂਡਸਮ ਹੰਕ ਆਪਣੇ ਟਾਈਮ ਦਾ, ਔਰ ਜਿੰਨੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਉਹਦੇ ਵਿੱਚੋਂ ਜੇਕਰ ਅਸੀਂ ਕੈਲਕੂਲੇਸ਼ਨ ਕਰੀਏ ਤਾਂ ਜ਼ਿਆਦਾਤਰ ਫਿਲਮਾਂ ਜਿਹੜੀਆਂ ਉਹ ਸੁਪਰ ਹਿੱਟ ਰਹੀਆਂ। ਮੈਂ ਗੱਲ ਕਰ ਰਿਹਾ, ਚਲੋ ਨਾਮ ਤਾਂ ਤੁਹਾਨੂੰ ਦੱਸਾਂਗਾ ਮੈਂ ਜ਼ਰੂਰ ਔਰ ਉਸ ਦੀ ਕਹਾਣੀ ਵੀ ਤੁਹਾਡੇ ਨਾਲ ਸ਼ੇਅਰ ਹੋਏਗੀ ਜ਼ਰੂਰ ਔਰ ਉਸ ਦੀਆਂ ਫਿਲਮਾਂ ਦੇ ਗਾਣੇ ਵੀ ਮੈਂ ਅੱਜ ਪਲੇ ਕਰਨ ਵਾਲਾ। ਅਤੇ ਚਲੋ ਇਸ ਗਾਣੇ ਤੋਂ ਸ਼ਾਇਦ ਤੁਹਾਨੂੰ ਅੰਦਾਜ਼ਾ ਲੱਗ ਪਾਵੇ ਕਿ ਮੈਂ ਕਿਸ ਐਕਟਰ ਦੀ ਗੱਲ ਕਰ ਰਿਹਾ। ਵਾਪਸ ਆਉਂਦੇ ਹਾਂ ਔਰ ਗੱਲ ਕਰਦੇ ਹਾਂ ਉਸ ਬਾ ਕਮਾਲ ਐਕਟਰ ਦੀ।

ਹਰੀਸ਼ ਨਾਲ ਹੈ ਤੁਹਾਡੇ ਔਰ ਫਿਲਮੀ ਦੁਨੀਆ ਸ਼ੋਅ ਅਸੀਂ ਇੰਜੋਏ ਕਰ ਰਹੇ ਹਾਂ ਦੋਸਤੋ। ਜਿਸ ਐਕਟਰ ਦੀ ਗੱਲ ਅਸੀਂ ਫਿਲਮੀ ਦੁਨੀਆ ਪ੍ਰੋਗਰਾਮ ਦੇ ਵਿੱਚ ਕਰਨ ਵਾਲੇ ਹਾਂ ਉਹ ਹੈਂਡਸਮ ਬੋਏ, ਔਰ ਫਿਲਮਾਂ ਦੇ ਵਿੱਚ ਜਦੋਂ ਜਦੋਂ ਪਰਦੇ 'ਤੇ ਆਇਆ ਤਾਂ ਅਸੀਂ ਉਸਦੇ ਮਤਲਬ ਉਸਦੀ ਪਰਸਨੈਲਿਟੀ ਦੇ ਫੈਨ ਤਾਂ ਮੁਰੀਦ ਤਾਂ ਹੋਏ, ਉਹਦੀ ਐਕਟਿੰਗ ਦੇ ਵੀ ਅਸੀਂ ਮੁਰੀਦ ਬਣੇ ਔਰ ਅਲੱਗ ਅਲੱਗ ਫਿਲਮਾਂ ਦੇ ਵਿੱਚ ਅਲੱਗ ਅਲੱਗ ਕਿਰਦਾਰ ਨਿਭਾਏ। ਉਸ ਐਕਟਰ ਨੇ ਜ਼ਿਆਦਾ ਭੇਦ ਨਹੀਂ ਰੱਖਦੇ। ਅਸੀਂ ਗੱਲ ਕਰਨ ਵਾਲੇ ਹਾਂ ਅੱਜ ਰਾਜ ਕਿਰਨ ਜੀ ਦੀ। ਉਹ ਕਮਾਲ ਦਾ ਐਕਟਰ ਜਿਸਨੇ ਫਿਲਮਾਂ ਦੇ ਵਿੱਚ ਜਦੋਂ ਕਦਮ ਰੱਖਿਆ ਤਾਂ

ਉਸ ਨੂੰ ਨੋਟਿਸ ਕੀਤਾ ਗਿਆ, ਭਾਵੇਂ ਡਾਇਰੈਕਟਰਸ ਹੋਣ ਪ੍ਰੋਡਿਊਸਰਸ ਹੋਣ, ਉਹਨਾਂ ਨੇ ਤਾਂ ਕੀਤਾ ਹੀ, ਉਹਦੇ ਨਾਲ ਨਾਲ ਲੋਕਾਂ ਨੇ, ਆਮ ਜਨਤਾ ਨੇ ਉਸ ਨੂੰ ਹੋਰ ਜ਼ਿਆਦਾ, ਮਤਲਬ ਕਹਿਣ ਦਾ ਮਤਲਬ ਇਹ ਹੈ ਕਿ ਉਹਦੇ ਲਈ ਤਾੜੀਆਂ ਵਜਾਈਆਂ ਔਰ ਉਹਨੂੰ ਕਬੂਲ ਕੀਤਾ, ਯਾਨੀ ਉਹਦੀਆਂ ਫਿਲਮਾਂ ਨੂੰ ਪਿਆਰ ਦਿੱਤਾ ਔਰ ਉਸਦੀ ਐਕਟਿੰਗ ਨੂੰ ਸਰਾਇਆ। ਔਰ ਇਸੇ ਕਰਕੇ ਜਦੋਂ ਪਹਿਲੀ ਫਿਲਮ ਰਾਜ ਕਿਰਨ ਨੇ ਕੀਤੀ ਤਾਂ ਉਸ ਤੋਂ ਬਾਅਦ ਫਿਲਮਾਂ ਦੀ ਝੜੀ ਲੱਗ ਗਈ ਔਰ ਉਹਨਾਂ ਨੇ ਬਹੁਤ ਫਿਲਮਾਂ, ਲਗਭਗ 125 ਦੇ ਕਰੀਬ ਫਿਲਮਾਂ ਕੀਤੀਆਂ ਔਰ ਜਿੰਨੀਆਂ ਫਿਲਮਾਂ ਕੀਤੀਆਂ ਜ਼ਿਆਦਾਤਰ ਫਿਲਮਾਂ ਹਿੱਟ ਸੀ ਔਰ ਅਲੱਗ ਅਲੱਗ ਤਰ੍ਹਾਂ ਦੇ ਕਿਰਦਾਰ ਨਿਭਾਏ। ਬਟ ਫਿਰ ਵੀ ਇੰਨੇ ਕਿਰਦਾਰ ਨਿਭਾਉਣ ਤੋਂ ਬਾਅਦ, ਇੰਨੀਆਂ ਫਿਲਮਾਂ ਕਰਨ ਤੋਂ ਬਾਅਦ ਉਹ ਇੱਕਦਮ ਇਸ ਇੰਡਸਟਰੀ ਤੋਂ ਦੂਰ ਹੋ ਗਏ। ਇਹ ਇੰਡਸਟਰੀ ਕੁਝ ਇੱਦਾਂ ਦੀ ਹੈ ਕਿ ਇਹਦੀ ਚਕਾਚੌਂਧ ਜਿਹੜੀ ਹੈ, ਇਹਦੀ ਲਾਈਮਲਾਈਟ ਜਿਹੜੀ ਹੈ, ਕਿਸੇ ਨੂੰ ਤਾਂ ਬੁਲੰਦੀਆਂ 'ਤੇ ਪਹੁੰਚਾਉਂਦੀ ਹੈ, ਬੁਲੰਦੀਆਂ 'ਤੇ ਐਕਟਰਸ ਪਹੁੰਚਦੇ ਵੀ ਨੇ, ਬਟ ਉਸ ਤੋਂ ਬਾਅਦ ਉਸ ਬੁਲੰਦੀ 'ਤੇ ਬਣੇ ਰਹਿਣਾ ਸਭ ਤੋਂ ਵੱਡਾ ਚੈਲੰਜ ਹੁੰਦਾ। ਤੁਹਾਨੂੰ ਇੱਕ ਫਿਲਮ ਮਿਲਦੀ ਹੈ, ਤੁਸੀਂ ਉਸ ਫਿਲਮ ਦੇ ਵਿੱਚ ਵਧੀਆ ਕੰਮ ਕਰਦੇ ਹੋ, ਉਹ ਫਿਲਮ ਸੁਪਰ ਹਿੱਟ ਹੋ ਜਾਂਦੀ ਹੈ, ਅਗਲੀ ਫਿਲਮ ਮਿਲਦੀ ਹੈ ਉਹ ਫਿਲਮ ਫਲੋਪ ਹੋ ਜਾਂਦੀ ਹੈ, ਉਸ ਤੋਂ ਅਗਲੀ ਫਿਲਮ ਮਿਲਦੀ ਹੈ ਉਹ ਸੁਪਰ ਹਿੱਟ ਹੁੰਦੀ ਹੈ, ਯਾਨੀ ਕਿ ਇਹ ਆਈ ਚਲਾਈ ਲੱਗੀ ਰਹਿੰਦੀ ਹੈ। ਬਟ ਉਸ ਕੰਸਿਸਟੈਂਸੀ ਨੂੰ ਬਰਕਰਾਰ ਰੱਖਣਾ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਹੁੰਦੀ ਔਰ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਕੱਠੀਆਂ ਕੰਮ ਕਰਦੀਆਂ ਨੇ। ਤੁਹਾਡੀ ਕਿਸਮਤ ਹੋਵੇ, ਮਿਹਨਤ ਹੋਵੇ ਔਰ ਕੰਮ ਮਿਲਣਾ ਤੁਹਾਡੀ ਤਕਦੀਰ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜਦੋਂ ਇਕੱਠੀਆਂ ਮਿਲ ਕੇ ਕੰਮ ਕਰਦੀਆਂ, ਕਾਇਨਾਤ ਕੰਮ ਕਰਦੀ ਹੈ, ਕੁਦਰਤ ਤੁਹਾਡੇ ਪਿੱਛੇ ਹੁੰਦੀ ਹੈ, ਤਾਂ ਤੁਸੀਂ ਉਸ ਮੁਕਾਮ 'ਤੇ ਟਿਕੇ ਵੀ ਰਹਿੰਦੇ ਹੋ। ਬਟ ਕਦੇ ਕਦੇ ਹੁੰਦਾ ਇੱਦਾਂ ਕਿ ਇਹ ਜਿਹੜਾ ਬਿਜ਼ਨਸ ਹੈ, ਇਹ ਫਿਲਮ ਲਾਈਨ ਹੈ, ਇਹ ਚੱਕਾਚੌਂਧ ਭਰੀ ਜਿਹੜੀ ਲਾਈਮਲਾਈਟ ਭਰੀ ਦੁਨੀਆ, ਉੱਥੇ ਮਤਲਬ ਕਿਤੇ ਨਾ ਕਿਤੇ ਬੰਦਾ ਫਿਸਲ ਹੀ ਜਾਂਦਾ ਕਦੇ ਨਾ ਕਦੇ, ਔਰ ਇਹੋ ਹੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਹੋਇਆ। ਖੈਰ, ਰਾਜ ਕਿਰਨ ਜੋ ਬਾਕਮਾਲ ਐਕਟਰ ਸੀ ਔਰ 75 ਦੇ ਵਿੱਚ ਉਹਨਾਂ ਦਾ ਕਰੀਅਰ ਸਟਾਰਟ ਹੋਇਆ ਸੀ ਔਰ ਜਨਮ ਉਹਨਾਂ ਦਾ 19 ਜੂਨ 1949 ਦੇ ਵਿੱਚ ਬੰਬੇ ਦੇ ਵਿੱਚ, ਯਾਨੀ ਅੱਜ ਦੀ ਮੁੰਬਈ ਦੇ ਵਿੱਚ ਹੋਇਆ। ਔਰ ਤੁਹਾਨੂੰ ਦੱਸਦੇ ਹਾਂ ਕਿ ਸਿੰਧੀ ਪਰਿਵਾਰ ਤੋਂ ਬਿਲੋਂਗ ਕਰਦੇ ਸੀ, ਦੋ ਭਰਾ ਇਹਨਾਂ ਦੇ ਹੋਰ ਸੀ ਜਿਨ੍ਹਾਂ ਦਾ ਨਾਂ ਗੋਬਿੰਦ ਮਹਿਤਾਨੀ ਔਰ ਅਜੀਤ ਮਹਿਤਾਨੀ। ਰਾਜ ਕਿਰਨ ਨੂੰ ਬਚਪਨ ਦੇ ਵਿੱਚ ਹੀ, ਜਦੋਂ ਛੋਟੇ ਸੀ ਨਾ, ਤਾਂ ਉਦੋਂ ਤੋਂ ਹੀ ਲਾਈਮਲਾਈਟ ਵਾਲੀ ਇਹ ਚੱਕਾਚੌਂਧ ਭਰੀ ਜਿਹੜੀ ਦੁਨੀਆ ਸੀ ਉਹ ਆਕਰਸ਼ਿਤ ਕਰਦੀ ਸੀ ਆਪਣੇ ਵੱਲ, ਔਰ ਇਸੇ ਕਰਕੇ ਉਹਨਾਂ ਨੇ ਬਚਪਨ ਤੋਂ ਹੀ ਠਾਣ ਲਿਆ ਕਿ ਮੈਂ ਐਕਟਰ ਹੀ ਬਣਨਾ, ਐਕਟਿੰਗ ਖੇਤਰ ਵੱਲ ਹੀ ਜਾਣਾ। ਔਰ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਪੜ੍ਹਾਈ ਕੀਤੀ ਤਾਂ ਕਾਲਜ ਸਕੂਲ ਦੇ ਵਿੱਚ ਵੀ ਪਰਫੋਰਮੈਂਸਿਸ ਸਟੇਜ 'ਤੇ ਦਿੰਦੇ ਰਹੇ ਔਰ ਜਦੋਂ ਕੀਤਾ ਪੜ੍ਹਾਈ ਨੂੰ ਮੁਕੰਮਲ ਤਾਂ ਫਿਰ ਆ ਗਏ ਇਸ ਫੀਲਡ ਦੇ ਵਿੱਚ। ਕਿਹੜੇ ਡਾਇਰੈਕਟਰ ਨੇ ਉਹਨਾਂ ਨੂੰ ਪਹਿਲੀ ਵਾਰ ਕੰਮ ਦਿੱਤਾ, ਕਿਹੜੀ ਫਿਲਮ ਦੇ ਵਿੱਚ ਉਹਨਾਂ ਨੂੰ ਪਹਿਲਾ ਰੋਲ ਮਿਲਿਆ, ਕੀ ਰੋਲ ਸੀ, ਸਭ ਕੁਝ ਦੱਸਾਂਗਾ। ਬਟ ਇਸ ਟਰੈਕ ਤੋਂ ਬਾਅਦ ਅਸੀਂ ਗੱਲ ਕਰ ਰਹੇ ਹਾਂ ਫਿਲਮੀ ਦੁਨੀਆ ਦੇ ਵਿੱਚ ਉਸ ਕਮਾਲ ਦੇ ਐਕਟਰ ਜੋ ਇੱਕ ਨਾ ਇੱਕ ਦਿਨ ਇਸ ਜਹਾਨ ਤੋਂ ਗੁੰਮਨਾਮ ਹੋਇਆ ਔਰ ਅੱਜ ਵੀ ਉਸਦੀ ਉਡੀਕ ਹੈ ਸਭ ਨੂੰ। ਮੈਂ ਗੱਲ ਕਰ ਰਿਹਾ ਰਾਜ ਕਿਰਨ ਜੀ ਦੀ, ਫਿਲਮੀ ਦੁਨੀਆ 102.7 FM ਰੇਨਬੋ 'ਤੇ।

107 FM Rainbow ਤੇ ਬਿਊਟੀਫੁਲ ਟ੍ਰੈਕਸ ਦੇ ਨਾਲ ਨਾਲ ਅਸੀਂ ਉਸ ਕਮਾਲ ਦੇ ਇਨਸਾਨ ਦੀ ਗੱਲ ਕਰ ਰਹੇ ਹਾਂ ਜਿਸ ਨੇ ਫਿਲਮੀ ਪਰਦੇ ਤੇ ਆਪਣੀ ਐਕਟਿੰਗ ਦਾ, ਆਪਣੇ ਅਦਾਵਾਂ ਦਾ ਜਲਵਾ ਬਖੇਰਿਆ ਔਰ ਉਸਦੀ ਐਕਟਿੰਗ ਦਾ ਲੋਹਾ ਹਰ ਕਿਸੇ ਨੇ ਮੰਨਿਆ। ਉਹ ਹੈਂਡਸਮ ਹੰਕ ਔਰ ਆਪਣੇ ਵਕਤ ਦਾ ਸੁਪਰ ਸਟਾਰ ਕਿਹਾ ਜਾਣ ਵਾਲਾ ਰਾਜ ਕਿਰਨ, ਜਿਸ ਦੀ ਗਿਣਤੀ ਉਸ ਵੇਲੇ ਸਟਾਰਸ ਦੇ ਵਿੱਚ ਹੁੰਦੀ ਸੀ ਔਰ ਉਸਨੇ ਉਸ ਸਟਾਰਡਮ ਨੂੰ ਮਾਣਿਆ। ਔਰ ਦੋਸਤੋ, ਜਦੋਂ ਕਿਸੇ ਸ਼ਖਸ ਨੇ ਉਸ ਲਾਈਮਲਾਈਟ ਨੂੰ ਚੱਖਿਆ ਹੁੰਦਾ ਨਾ, ਔਰ ਖਾਸ ਕਰਕੇ ਜਦੋਂ ਸਟਾਰਸ ਵਾਲੀ ਫੀਲਿੰਗ ਲਈ ਹੁੰਦੀ ਹੈ, ਸੁਪਰ ਸਟਾਰਸ ਦਾ ਅਹਿਸਾਸ ਉਸਦੇ ਅੰਦਰ ਸਮਾਇਆ ਹੁੰਦਾ, ਤਾਂ ਜਦੋਂ ਇਹ ਸਭ ਕੁਝ ਭੋਗਣ ਤੋਂ ਬਾਅਦ ਜਦੋਂ ਇਨਸਾਨ ਦੀ ਲਾਈਫ ਦੇ ਵਿੱਚ ਥੋੜ੍ਹਾ ਜਿਹਾ ਟਰਨਿੰਗ ਪੁਆਇੰਟ ਆਉਂਦਾ ਹੈ ਔਰ ਉਸਨੂੰ ਕੰਮ ਦੇ ਲਈ ਤਲਾਸ਼ ਕਰਨੀ ਪੈਂਦੀ ਹੈ ਕੰਮ ਦੀ, ਤਾਂ ਫਿਰ ਜ਼ਿੰਦਗੀ ਦੇ ਵਿੱਚ ਅਲੱਗ ਮੁਕਾਮ, ਅਲੱਗ ਪੜਾਅ ਜਿਹੜਾ ਉਹ ਸਟਾਰਟ ਹੋ ਜਾਂਦਾ ਹੈ ਔਰ ਕਿਤੇ ਨਾ ਕਿਤੇ ਫਿਰ ਡਿਪਰੈਸ ਇਨਸਾਨ ਰਹਿੰਦਾ। ਕੁਝ ਇੱਦਾਂ ਦਾ ਸ਼ਾਇਦ ਉਸ ਵੇਲੇ ਉਹਨਾਂ ਦੇ ਨਾਲ ਹੋਇਆ। ਗੱਲ ਕਰ ਰਹੇ ਹਾਂ ਅਸੀਂ ਰਾਜ ਕਿਰਨ ਜੀ ਦੀ, ਔਰ ਰਾਜ ਕਿਰਨ ਜੀ ਨੇ 1975 ਦੇ ਵਿੱਚ, 26 ਸਾਲ ਉਸ ਵੇਲੇ ਉਹਨਾਂ ਦੀ ਉਮਰ ਸੀ ਕਾਲਜ ਕੰਪਲੀਟ ਕਰਨ ਤੋਂ ਬਾਅਦ, 1975 ਦੇ ਵਿੱਚ ਐਕਟਿੰਗ ਕਰਨ ਦਾ ਸ਼ੁਰੂ ਤੋਂ ਸ਼ੌਕ ਸੀ ਔਰ ਇਸੇ ਕਰਕੇ ਫਿਲਮ ਲਾਈਨ ਦੇ ਵਿੱਚ ਉਹਨਾਂ ਦੀ ਮੁਲਾਕਾਤ ਹੋਈ ਉਸ ਵੇਲੇ ਦੇ ਕਮਾਲ ਦੇ ਪ੍ਰੋਡਿਊਸਰ ਡਾਇਰੈਕਟਰ ਬੀ ਆਰ ਇਸ਼ਾਰਾ ਜੀ ਦੇ ਨਾਲ। ਬੀ ਆਰ ਇਸ਼ਾਰਾ ਜੀ ਨੇ ਜਦੋਂ ਰਾਜ ਕਿਰਨ ਨੂੰ ਵੇਖਿਆ ਤਾਂ ਉਹਨਾਂ ਦਾ, ਵੈਸੇ ਅਸੀਂ ਸਾਰਿਆਂ ਨੇ ਉਹਨਾਂ ਨੂੰ ਵੇਖਿਆ ਫਿਲਮੀ ਪਰਦੇ 'ਤੇ, ਤਾਂ ਉਹਨਾਂ ਦਾ ਇੱਕ ਨਾ ਮਤਲਬ ਬੜਾ ਅਟਰੈਕਟਿਵ ਜਿਹਾ ਫੇਸ ਸੀ ਔਰ ਐਕਟਿੰਗ ਕਰਨ ਦਾ ਜੁਦਾ ਅੰਦਾਜ਼, ਬੜਾ ਕਿਸੇ ਕੈਰੈਕਟਰ ਦੇ ਵਿੱਚ ਸ਼ਰਮੀਲਾ, ਕਿਸੇ ਕੈਰੈਕਟਰ ਦੇ ਵਿੱਚ ਕਿਸੇ ਕੁੜੀ ਦੇ ਨਾਲ ਮੁਹੱਬਤ ਕਰਨ ਵਾਲਾ ਆਸ਼ਿਕ ਔਰ ਪਿਆਰ ਦੇ ਵਿੱਚ ਧੋਖਾ ਖਾਣ ਵਾਲਾ ਆਸ਼ਿਕ, ਇਸ ਤੋਂ ਇਲਾਵਾ ਹੋਰ ਵੀ ਇੱਦਾਂ ਦੇ ਬੜੇ ਹੀ ਸੌਫਟ ਕਿਰਦਾਰ ਉਹਨਾਂ ਨੇ ਰੋਮੈਂਟਿਕ ਹੀਰੋਜ਼ ਦੇ ਕਿਰਦਾਰ ਨਿਭਾਏ ਔਰ ਇਸੇ ਕਰਕੇ ਉਹਨਾਂ ਦੇ ਇਸ ਅੰਦਾਜ਼ ਔਰ ਉਹਨਾਂ ਦੀ ਉਹ ਜੋ ਅਪੀਅਰੈਂਸ ਸੀ, ਸਕਰੀਨ ਪ੍ਰੈਜੈਂਸ ਸੀ, ਉਸਨੂੰ ਦੇਖਦਿਆਂ ਹੋਇਆਂ ਬੀ ਆਰ ਇਸ਼ਾਰਾ ਨੇ ਉਹਨਾਂ ਨੂੰ ਆਪਣੀ ਫਿਲਮ ਦੇ ਲਈ ਚੁਣ ਲਿਆ। ਔਰ ਕਹਿੰਦੇ ਨੇ ਖੁਦ, ਇੱਕ ਵਾਰ ਰਾਜ ਕਿਰਨ ਜੀ ਨੇ ਗੱਲ ਕੀਤੀ ਕਿ ਬੀ ਆਰ ਇਸ਼ਾਰਾ ਨੇ ਜਦੋਂ ਉਹਨਾਂ ਨੂੰ ਫਿਲਮ ਦੇ ਲਈ ਕਾਸਟ ਕੀਤਾ ਤਾਂ ਪਹਿਲੇ 15-20 ਦਿਨ ਤਾਂ ਉਹਨਾਂ ਨੂੰ ਸਿਰਫ ਕੈਮਰੇ ਦੇ ਅੱਗੇ, ਕੈਮਰਾ ਔਨ ਕੀਤਾ ਜਾਂਦਾ ਸੀ, ਕੈਮਰੇ ਦੇ ਅੱਗੇ ਵਿਦਆਊਟ ਐਨੀ ਡਾਇਲੋਗ, ਬਲੈਂਕ

ਹੀ ਮੂਗ ਐਕਟਿੰਗ ਦੇ ਲਈ ਹੀ ਉਹਨਾਂ ਨੂੰ ਕਿਹਾ ਗਿਆ। ਔਰ ਇਹ ਸਿਰਫ ਇਸੇ ਕਰਕੇ ਹੀ ਕਿ ਕੈਮਰਾ ਦਾ ਜਿਹੜਾ ਫੋਬੀਆ ਹੈ ਉਹ ਉਹਨਾਂ ਦੇ ਅੰਦਰ ਨਾ ਰਹੇ। ਬਟ ਰਾਜ ਕਿਰਨ ਤਾਂ ਸ਼ੁਰੂ ਤੋਂ ਐਕਟਿੰਗ ਦੇ ਸ਼ੌਕੀਨ ਸੀ ਔਰ ਬਹੁਤ ਸਾਰੇ ਹੋਰ ਐਕਟਰਸ ਨੂੰ ਵੱਡੇ ਵੱਡੇ ਦਿੱਗਜਾਂ ਨੂੰ ਐਕਟਿੰਗ ਕਰਦਿਆਂ ਵੇਖਿਆ, ਉਹਨਾਂ ਕੋਲੋਂ ਬਹੁਤ ਕੁਝ ਸਿੱਖਿਆ ਔਰ ਉਸ ਤੋਂ ਬਾਅਦ ਐਕਟਿੰਗ ਦੇ ਖੇਤਰ ਦੇ ਵਿੱਚ ਆਏ। ਔਰ ਬੀ ਆਰ ਸ਼ਾਰਾ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਐਕਸਪੀਰੀਅੰਸ ਸੀ ਔਰ ਉਹਨਾਂ ਨੇ ਉਹਨਾਂ ਦੇ ਨਾਲ ਇਹ ਜਿਹੜਾ ਐਕਸਪੈਰੀਮੈਂਟ ਕੀਤਾ ਉਹ ਕਾਮਯਾਬ ਹੋਇਆ। ਔਰ ਉਹਨਾਂ ਨੂੰ ਉਸ ਫਿਲਮ ਦੇ ਵਿੱਚ ਉਹਨਾਂ ਦਾ ਇੱਕ ਡਾਇਲੋਗ ਸੀ ਔਰ ਉਹ ਡਾਇਲੋਗ ਸਵਾਲ ਇੱਕ ਹੀ ਹੈ, ਬਸ ਬੜਾ ਹੋ ਰਿਹਾ ਹੈ, ਬਹੁਤ ਬੜਾ। ਔਰ ਇਹ ਜਿਹੜੀ ਲਾਈਨ ਉਹਨਾਂ ਦੀ ਪਹਿਲੀ ਫਿਲਮ 'ਚ ਸੀ ਇਹ ਤਾਂ ਉਮਰ ਉਹਨਾਂ ਦੇ ਨਾਲ ਰਹੀ। ਔਰ ਇਸ ਇੱਕ ਲਾਈਨ ਕੌਣ ਜਾਣਦਾ ਸੀ ਕਿ ਇਹ ਇੱਕ ਲਾਈਨ ਉਹਨਾਂ ਦੀ ਆਪਣੀ ਹੀ ਲਾਈਫ ਦਾ ਇੱਕ ਬਹੁਤ ਵੱਡਾ ਸਵਾਲ ਬਣ ਜਾਏਗੀ ਕਿ ਰਾਜ ਕਿਰਨ ਜਿਹਦੀ ਜ਼ਿੰਦਗੀ ਔਰ ਉਹ ਖੁਦ ਸ਼ਾਇਦ ਇੱਕ ਬਹੁਤ ਵੱਡੇ ਸਵਾਲ ਔਰ ਉਹਨਾਂ ਦੇ ਚਾਹੁਣ ਵਾਲਿਆਂ ਦੇ ਲਈ ਬੜੇ ਵੱਡੇ ਸਵਾਲ ਇੱਕ ਟਾਈਮ 'ਤੇ ਆ ਕੇ ਬਣੇ ਔਰ ਉਹਨਾਂ ਦੇ ਆਪਣੇ ਚਾਹੁਣ ਵਾਲੇ ਯਾਰ ਦੋਸਤ ਕੋ ਆਰਟਿਸਟ ਐਕਟਰਸ ਉਹਨਾਂ ਨੂੰ ਲੱਭਣ ਦੇ ਲਈ ਬਹੁਤ ਉਹਨਾਂ ਨੇ ਜੱਦੋਜਹਿਦ ਵੀ ਕੀਤੀ, ਉਹਨਾਂ ਦੇ ਪਰਿਵਾਰ ਨੇ ਵੀ। ਔਰ ਕੀ ਅੱਗੇ ਉਹਨਾਂ ਦੀ ਲਾਈਫ ਦੇ ਵਿੱਚ ਹੋਇਆ ਸਭ ਕੁਝ ਦੱਸਾਂਗਾ ਤੁਹਾਨੂੰ, ਫਿਕਰ ਨਹੀਂ ਕਰਨੀ। ਹਰੀਸ਼ ਨਾਲ ਤੁਹਾਡੇ ਔਰ ਫਿਲਮੀ ਦੁਨੀਆ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਗੱਲ ਕਰ ਰਹੇ ਹਾਂ ਰਾਜ ਕਿਰਨ ਜੀ ਦੀ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

ਸਭ ਤੋਂ ਵੱਖਰੀ ਸੀ ਔਰ ਐਕਟਿੰਗ ਦਾ ਸਟਾਈਲ ਵੀ ਵੱਖਰਾ ਸੀ। ਔਰ ਕਿੱਸਾ ਕੁਰਸੀ ਕਾ ਜਦੋਂ 1979 ਦੇ ਵਿੱਚ ਰਿਲੀਜ਼ ਹੋਈ ਤਾਂ ਇਸ ਫਿਲਮ ਨੇ ਵੀ ਉਹਨਾਂ ਨੂੰ ਲਾਈਮ ਲਾਈਟ ਦੇ ਵਿੱਚ ਲਿਆਂਦਾ, ਫਿਲਮ ਲੋਕਾਂ ਤੱਕ ਪਹੁੰਚੀ। ਔਰ ਉਸ ਤੋਂ ਬਾਅਦ 1980s ਦੇ ਵਿੱਚ ਕਹਿੰਦੇ ਨੇ ਕਿ ਇਹਨਾਂ ਦੀਆਂ ਲਗਾਤਾਰ 8 ਫਿਲਮਾਂ ਜਿਹੜੀਆਂ ਨੇ ਉਹ ਰਿਲੀਜ਼ ਹੋਈਆਂ ਸੀ। ਜਿਹੜੀਆਂ ਫਿਲਮਾਂ ਸੀ ਮਹਾਰਾਜਾ, ਮਾਨ ਅਭਿਮਾਨ, ਮਨੋਕਾਮਨਾ, ਨਜ਼ਰਾਨਾ ਪਿਆਰ ਕਾ, ਪਤਿਤਾ, ਸਾਜਨ ਮੇਰੇ ਮੈਂ ਸਾਜਨ ਕੀ ਔਰ ਯੇ ਕੈਸਾ ਇਨਸਾਫ਼। ਇਹ ਸਾਰੀਆਂ ਫਿਲਮਾਂ ਜਿਹੜੀਆਂ ਸੀ ਲਗਭਗ 80s ਦੇ ਵਿੱਚ ਜਦੋਂ ਰਿਲੀਜ਼ ਹੋਈਆਂ ਜ਼ਿਆਦਾਤਰ ਫਿਲਮਾਂ ਸੁਪਰ ਹਿੱਟ ਹੋਈਆਂ। ਔਰ ਇਸੇ ਕਰਕੇ ਰਾਜ ਕਿਰਨ ਜਿਹੜੇ ਨੇ ਉਸ ਵੇਲੇ ਸਟਾਰਸ ਦੀ ਲਿਸਟ ਦੇ ਵਿੱਚ ਆ ਕੇ ਖੜ੍ਹੇ ਹੋ ਗਏ। ਇੱਕ ਅਨਨੋਨ ਸ਼ਖਸ ਜਦੋਂ ਇੰਡਸਟਰੀ ਦੇ ਵਿੱਚ ਆਉਂਦਾ, ਉਸਦੀ ਖਿਆਤੀ ਵੱਧਦੀ ਹੈ, ਉਸਦੀ ਪ੍ਰਸਿੱਧੀ ਵੱਧਦੀ ਹੈ, ਉਸਨੂੰ ਕੰਮ ਮਿਲਣਾ ਸਟਾਰਟ ਹੁੰਦਾ। ਸਟਾਰਟ ਨਹੀਂ ਹੁੰਦਾ ਮਤਲਬ ਧੜਾਧੜ ਧੜੱਲੇ ਦੇ ਨਾਲ ਉਸਨੂੰ ਕੰਮ ਮਿਲਦਾ। ਲਗਾਤਾਰ 8 ਫਿਲਮਾਂ ਉਸਦੀਆਂ 80s ਦੇ ਵਿੱਚ ਰਿਲੀਜ਼ ਹੋ ਜਾਂਦੀਆਂ ਨੇ ਔਰ ਸਾਰੀਆਂ ਫਿਲਮਾਂ ਸੁਪਰ ਹਿੱਟ ਵੀ ਹੋ ਜਾਂਦੀਆਂ ਨੇ। ਔਰ ਇਹ ਚੀਜ਼ ਜਿਹੜੀ ਹੈ ਉਸ ਤੋਂ ਵੀ ਕਿਸੇ ਖੁਆਬ ਤੋਂ ਘੱਟ ਨਹੀਂ ਲੱਗੀ ਹੋਣੀ ਰਾਜ ਕਿਰਨ ਸਾਹਿਬ ਨੂੰ। ਔਰ ਜਦੋਂ ਉਹਨਾਂ ਨੂੰ ਇਹ ਖੁਆਬ ਸੱਚ ਹੁੰਦਾ ਹੋਇਆ ਨਜ਼ਰ ਆਇਆ ਤਾਂ ਉਹਨਾਂ ਨੂੰ ਲੱਗਾ ਕਿ ਵਾਕਈ ਸਟਾਰ ਬਣ ਚੁੱਕੇ ਸੀ। ਔਰ ਇੰਟਰਵਿਊਜ਼ ਹੋਣੀਆਂ, ਫੈਨ ਫੋਲੋਇੰਗ ਹੋਣੀ, ਲੋਕਾਂ ਦਾ ਪਸੰਦ ਕਰਨਾ, ਆਉਣ ਜਾਣ ਵੇਲੇ ਆਟੋਗ੍ਰਾਫਸ ਦੇਣਾ, ਇਹ ਸਾਰਾ ਸਿਲਸਿਲਾ ਜਿਹੜਾ ਉਹ ਸਟਾਰਟ ਹੋ ਚੁੱਕਾ ਸੀ। 80s ਦਾ ਉਹ ਦੌਰ ਸੀ ਔਰ ਇਸੇ ਦੌਰ ਦੇ ਵਿੱਚ ਉਹਨਾਂ ਇਹ ਇੱਦਾਂ ਦਾ ਉਹਨਾਂ ਦੇ ਲਈ ਮਤਲਬ ਦੌਰ ਸ਼ੁਰੂ ਹੋਇਆ ਜਦੋਂ ਰਾਜ ਕਿਰਨ, ਰਿਸ਼ੀ ਕਪੂਰ, ਟੀਨਾ ਮੁਨੀਮ, ਸਿਮੀ ਗਰੇਵਾਲ ਔਰ ਹੋਰ ਨਾਮੀ ਐਕਟਰਸ ਦੇ ਨਾਲ ਉਹਨਾਂ ਨੇ ਕੰਮ ਕੀਤਾ। ਔਰ ਇਹ ਜਿਹਨਾਂ ਐਕਟਰਾਂ ਦੀ ਮੈਂ ਗੱਲ ਕੀਤੀ ਇਸ ਵੇਲੇ, ਕਰਜ਼ ਫਿਲਮ ਉਹਨਾਂ ਨੂੰ ਮਿਲੀ ਸੀ ਕਿੱਸਾ ਕੁਰਸੀ ਤੋਂ ਬਾਅਦ। ਔਰ ਇਸ ਫਿਲਮ ਦੇ ਵਿੱਚ ਮਤਲਬ ਰਾਜ ਕਿਰਨ ਦਾ ਇਹ ਪੁਨਰ ਜਨਮ ਰਿਸ਼ੀ ਕਪੂਰ ਮੌਂਟੀ ਦੇ ਕਿਰਦਾਰ ਦੇ ਵਿੱਚ ਸਾਨੂੰ ਨਜ਼ਰ ਆਏ ਸੀ। ਔਰ ਇਹ ਫਿਲਮ ਤੋਂ ਬਾਅਦ ਉਹਨਾਂ ਨੂੰ ਪੂਰੇ ਮੁਲਕ ਦੇ ਵਿੱਚ ਜ਼ਬਰਦਸਤ ਵਾਲੀ ਜਿਹੜੀ ਪਛਾਣ ਹੁੰਦੀ ਹੈ ਨਾ ਉਹ ਮਿਲੀ ਸੀ ਔਰ ਉਹਨਾਂ ਦੀ ਐਕਟਿੰਗ ਨੂੰ ਇਸ ਵਿੱਚ ਵੀ ਸਰਾਇਆ ਗਿਆ ਸੀ। ਔਰ ਇਸ ਤੋਂ ਬਾਅਦ ਉਹਨਾਂ ਨੇ ਬਹੁਤ ਸਾਰੇ ਹੋਰ ਰੋਲਸ ਕੀਤੇ, ਸਾਈਡ ਨਹੀਂ ਲੀਡ ਦੇ ਵਿੱਚ ਰੋਲਸ ਕੀਤੇ। ਔਰ ਉਹਨਾਂ ਫਿਲਮਾਂ ਦੇ ਵਿੱਚੋਂ ਇੱਕ ਫਿਲਮ ਜ਼ਬਰਦਸਤ ਸੀ, ਕਿਹੜੀ ਫਿਲਮ ਸੀ ਮੈਂ ਵਾਪਸ ਆਉਣਾ ਅਤੇ ਤੁਹਾਨੂੰ ਜ਼ਰੂਰ ਦੱਸਾਂਗਾ। ਪਰ ਫਿਲਹਾਲ ਇਹ ਟਰੈਕ ਸੁਣਦੇ ਹਾਂ ਰਾਜ ਕਿਰਨ ਸਾਹਿਬ ਦੀ ਹੀ ਫਿਲਮ ਦਾ। ਮਿਊਜ਼ਿਕ ਤੋਂ ਪਤਾ ਲੱਗ ਹੀ ਗਿਆ ਹੋਏਗਾ ਕਿ ਮੈਂ ਕਿਸ ਫਿਲਮ ਦੀ ਔਰ ਕਿਸ ਗਾਣੇ ਦੀ ਗੱਲ ਕਰ ਰਿਹਾ। ਇਹ ਗਾਣਾ ਜਿਸ ਫਿਲਮ ਦੀ ਗੱਲ ਕੀਤੀ ਪਛਾਣੂ ਹਾਂ ਭਲਾ।

107 FM Rainbow ਤੇ ਹਰੀਸ਼ ਨਾਲ ਹੈ ਤੁਹਾਡੇ ਔਰ ਸ਼ੋਅ ਤੁਸੀਂ ਇੰਜੋਏ ਕਰ ਰਹੇ ਹੋ ਫਿਲਮੀ ਦੁਨੀਆ। ਔਰ ਦੋਸਤੋ ਰਾਜ ਕਿਰਨ ਜੀ ਦੀ ਲਾਈਫ ਨਾਲ ਜੁੜੀਆਂ ਗੱਲਾਂ ਸ਼ੇਅਰ ਕਰ ਰਹੇ ਹਾਂ ਔਰ ਤੁਹਾਨੂੰ ਦੱਸਦੇ ਹਾਂ ਕਿ ਉਹਨਾਂ ਨੇ ਕਰਜ਼ ਫਿਲਮ ਕੀਤੀ ਔਰ ਉਸ ਤੋਂ ਬਾਅਦ 1982 ਦੇ ਵਿੱਚ ਮਹੇਸ਼ ਭੱਟ ਔਰ ਪ੍ਰਵੀਨ ਬੌਬੀ ਤੁਹਾਨੂੰ ਦੱਸਦੇ ਹਾਂ ਕਿ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਔਰ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਜੋ ਕੁਝ ਘਟਿਆ ਉਸ ਸਾਰੀਆਂ ਚੀਜ਼ਾਂ ਦੇ ਆਧਾਰ ਦੇ ਉੱਤੇ ਮਹੇਸ਼ ਭੱਟ ਨੇ ਇੱਕ ਫਿਲਮ ਬਣਾਈ ਸੀ। ਤੁਹਾਨੂੰ ਸਭ ਨੂੰ ਪਤਾ ਹੋਏਗਾ ਫਿਲਮ ਕਿਹੜੀ ਹੈ, ਅਰਥ ਫਿਲਮ ਸੀ ਔਰ 1982 ਦੇ ਵਿੱਚ ਉਹ ਫਿਲਮ ਜਿਹੜੀ ਸੀ ਉਹ ਕਮਾਲ ਦੀ ਹਿੱਟ ਹੋਈ ਸੀ ਔਰ ਤੁਹਾਨੂੰ ਦੱਸਦੇ ਹਾਂ ਕਿ ਇਹ ਫਿਲਮ ਨੇ ਉਸ ਵੇਲੇ 2 ਕਰੋੜ ਦੇ ਕਰੀਬ ਦਾ ਬਿਜ਼ਨਸ ਵੀ ਕੀਤਾ ਸੀ ਔਰ ਮਿਊਜ਼ਿਕ ਇਸ ਫਿਲਮ ਦਾ ਅਲਟੀਮੇਟ ਸੀ। ਇਸ ਫਿਲਮ ਦੇ ਵਿੱਚ ਬੜੀਆਂ ਕਮਾਲ ਦੀਆਂ ਗਜ਼ਲ ਸੀ ਜੋ ਅਸੀਂ ਅੱਜ ਵੀ ਸੁਣਦੇ ਹਾਂ। ਵੈਸੇ ਗਾਣੇ ਤਾਂ ਗੋਲਡਨ ਪੀਰੀਅਡ ਦੇ ਜੋ ਅਸੀਂ ਸੁਣਦੇ ਹਾਂ ਔਰ ਸਾਡੇ ਦਿਲ ਦੇ ਵਿੱਚ ਅੱਜ ਵੀ ਵਾਸ ਕਰਦੇ ਨੇ, ਉਹਦਾ ਰੀਜ਼ਨ ਇਹ ਹੀ ਹੈ ਕਿ ਉਹ ਅਸਲੀਅਤ, ਉਹ ਪਿਓਰਿਟੀ ਜਿਹੜੀ ਹੈ ਉਹ ਅੱਜ ਕਿਤੇ ਨਾ ਕਿਤੇ ਗੁਆਚ ਗਈ ਹੈ। ਔਰ ਮਹੇਸ਼ ਭੱਟ ਦੀ ਇਸ ਫਿਲਮ ਤੋਂ ਬਾਅਦ ਪ੍ਰਕਾਸ਼ ਝਾ ਦੀ ਫਿਲਮ ਡੈਬਿਊ ਫਿਲਮ ਸੀ ਉਹਨਾਂ ਦੀ ਔਰ ਡਾਇਰੈਕਟੋਰੀਅਲ ਫਿਲਮ ਦੇ ਵਿੱਚ ਉਹਨਾਂ ਨੇ ਹਿਪ ਹਿਪ ਹੁਰੇ ਫਿਲਮ ਸੀ ਔਰ ਇਸ ਫਿਲਮ ਦੇ ਵਿੱਚ ਫੁੱਟਬਾਲ ਕੋਚ ਦਾ ਕੈਰੈਕਟਰ ਜਿਹੜਾ ਉਹਨਾਂ ਨੇ ਦੀਪਤੀ ਨਵਲ ਦੇ ਨਾਲ ਨਿਭਾਇਆ ਸੀ ਔਰ ਜ਼ਬਰਦਸਤ ਕੈਮਿਸਟਰੀ ਸੀ ਦੋਨਾਂ ਦੀ ਔਰ ਦੋਵੇਂ ਐਕਟਿੰਗ ਦੇ ਵਿੱਚ ਜਦੋਂ ਤੁਸੀਂ ਇਸ ਫਿਲਮ ਨੂੰ ਅੱਜ ਵੀ ਦੇਖਦੇ ਹੋ ਨਾ ਤਾਂ ਦੋਵਾਂ ਦੀ ਐਕਟਿੰਗ ਦੀ ਮਤਲਬ ਜਿਹੜਾ ਕੋਈ ਨਵਾਂ ਐਕਟਰ ਹੈ ਤਾਂ ਉਸਦਾ ਲੈਸਨ ਜਿਹੜਾ ਉਸਨੂੰ ਇਹਨਾਂ ਦੀ ਫਿਲਮ ਵੇਖ ਕੇ ਮਿਲ ਸਕਦਾ। ਇੰਨੀ ਜ਼ਬਰਦਸਤ ਐਕਟਿੰਗ ਔਰ ਕਮਾਲ ਦੇ ਐਕਸਪ੍ਰੈਸ਼ਨ, ਕਮਾਲ ਦੇ ਡਾਇਲੋਗ ਡਿਲੀਵਰੀ, ਹਰ ਇੱਕ ਚੀਜ਼ ਜਿਹੜੀ ਆ ਉਹ ਅਲਟੀਮੇਟ ਸੀ। ਔਰ ਇਸ ਤੋਂ ਬਾਅਦ ਰਾਜ ਕਿਰਨ ਇਕਲੌਤੇ ਇੱਦਾਂ ਦੇ ਐਕਟਰ ਸੀ ਜਿਨ੍ਹਾਂ ਨੇ ਅਲੱਗ ਕਿਸਮ ਦੇ ਰੋਲਸ ਕੀਤੇ ਔਰ ਸਪੋਰਟਿੰਗ ਰੋਲ ਦੇ ਵਿੱਚ ਵੀ ਸਾਨੂੰ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਉਹ ਨਜ਼ਰ ਆਏ। 1982 ਤੋਂ ਬਾਅਦ 1983 ਦੇ ਵਿੱਚ ਉਹਨਾਂ ਨੇ ਮਜ਼ਦੂਰ ਫਿਲਮ ਦੇ ਵਿੱਚ ਵੀ ਕੰਮ ਕੀਤਾ ਔਰ ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਘਰ ਹੋ ਤੋ ਐਸਾ ਔਰ ਇਹ ਫਿਲਮ ਵੀ 1990

ਦੇ ਵਿੱਚ ਰਿਲੀਜ਼ ਹੋਈ ਸੀ। ਇਹ ਕੁਝ ਇਦਾਂ ਦੀ ਫਿਲਮਾਂ ਸੀ ਜਿਸ ਵਿੱਚ ਉਹਨਾਂ ਨੇ ਸਪੋਰਟਿੰਗ ਐਕਟਰ ਦੇ ਤੌਰ 'ਤੇ ਵੀ ਕੰਮ ਕੀਤਾ। ਮਤਲਬ ਕਿ ਰਾਜ ਕਿਰਨ ਜੀ ਨੇ ਕਿਸੇ ਵੀ ਰੋਲ ਨੂੰ, ਜਿਹੜਾ ਕੰਮ ਉਹਨਾਂ ਦੇ ਕੋਲ ਉਸ ਦੌਰ ਦੇ ਦੌਰਾਨ ਆਇਆ, ਉਹਨਾਂ ਨੇ ਕਿਸੇ ਵੀ ਕੰਮ ਨੂੰ ਕਰਨ ਤੋਂ ਕੁਤਾਹੀ ਨਹੀਂ ਵਰਤੀ ਔਰ ਉਸ ਕੰਮ ਨੂੰ ਕੰਮ ਸਮਝਿਆ, ਭਾਵੇਂ ਛੋਟਾ ਸੀ ਵੱਡਾ ਸੀ, ਹਰ ਰੋਲ ਨੂੰ ਹਾਂ ਕੀਤੀ ਔਰ ਹਰ ਕਿਰਦਾਰ ਦੇ ਵਿੱਚ ਆਪਣੇ ਆਪ ਨੂੰ ਰਮਣ ਦੀ ਕੋਸ਼ਿਸ਼ ਕੀਤੀ ਔਰ ਰਮੇ ਵੀ ਔਰ ਲੋਕਾਂ ਨੂੰ ਪਸੰਦ ਵੀ ਆਏ ਉਹਨਾਂ ਦੇ ਹਰ ਇੱਕ ਕਿਰਦਾਰ। ਔਰ ਇਸੇ ਕਰਕੇ ਉਹਨਾਂ ਨੂੰ ਉਸ ਦੌਰਾਨ ਕੰਮ ਕਦੇ ਵੀ ਕੰਮ ਮੰਗਣ ਦੀ ਉਹਨਾਂ ਨੂੰ ਜ਼ਰੂਰਤ ਨਹੀਂ ਪਈ ਔਰ ਕੰਮ ਉਹਨਾਂ ਨੂੰ ਮਿਲਦਾ ਚਲਾ ਗਿਆ। ਕੰਮ ਕਦੋਂ ਉਹਨਾਂ ਕੋਲ ਘਟਿਆ, ਕਿਸ ਰੀਜ਼ਨ ਕਰਕੇ ਘਟਿਆ, ਕੀ ਸਿਚੁਏਸ਼ਨ ਜ਼ਿੰਦਗੀ ਦੇ ਵਿੱਚ ਆਈਆਂ, ਸਭ ਕੁਝ ਦੱਸਾਂਗਾ ਬਟ ਇਸ ਟਰੈਕ ਤੋਂ ਬਾਅਦ।

107 FM Rainbow ਤੇ ਹਰੀਸ਼ ਨਾਲ ਹੈ ਤੁਹਾਡੇ ਔਰ ਫਿਲਮੀ ਦੁਨੀਆ ਤੁਸੀਂ ਇੰਜੋਏ ਕਰ ਰਹੇ ਹੋ ਮੇਰੇ ਨਾਲ 107 FM Rainbow ਤੁਸੀਂ ਇੰਜੋਏ ਕਰ ਰਹੇ ਹੋ ਔਰ ਰਾਜ ਕਿਰਨ ਜੀ ਦੀ ਲਾਈਫ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਉਸ ਤੋਂ 1980s ਦੇ ਮਿਡ ਦੇ ਤੱਕ ਉਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਜਿਸ ਵਿੱਚ ਕੁਝ ਫਿਲਮਾਂ ਦੇ ਵਿੱਚ ਉਹਨਾਂ ਨੇ ਸਪੋਰਟਿੰਗ ਐਕਟਰ ਦੇ ਤੌਰ 'ਤੇ ਵੀ ਕੰਮ ਕੀਤਾ 1985 ਤੋਂ ਬਾਅਦ ਦਾ ਜੇਕਰ ਅਸੀਂ ਦੌਰ ਦੇਖੀਏ 1975 ਤੋਂ ਉਹਨਾਂ ਦਾ ਸਫ਼ਰ ਸਟਾਰਟ ਹੋਇਆ 79

ਦੇ ਵਿੱਚ ਵੀ ਉਹਨਾਂ ਨੇ ਸੁਪਰ ਹਿੱਟ ਫਿਲਮ ਦਿੱਤੀ। 80s ਦੇ ਵਿੱਚ ਤਾਂ ਝੜੀ ਹੀ ਲਗਾ ਦਿੱਤੀ ਫਿਲਮਾਂ ਦੀ, ਸੁਪਰ ਹਿੱਟ ਵਾਲੀਆਂ ਫਿਲਮਾਂ ਦੀ। ਔਰ ਉਸ ਤੋਂ ਬਾਅਦ ਕਿਤੇ ਨਾ ਕਿਤੇ ਟਾਈਪਕਾਸਟ ਹੋਣਾ ਕਹਿ ਸਕਦੇ ਹਾਂ, ਕਿਉਂਕਿ ਇੱਕੋ ਤਰ੍ਹਾਂ ਦੇ ਰੋਲਸ ਕਰਨਾ, ਜਾਂ ਤਾਂ ਧੋਖਾ ਖਾਧੇ ਹੋਏ ਆਸ਼ਿਕ ਦਾ ਰੋਲ, ਜਾਂ ਫਿਰ ਸੌਫਟ ਸਪੋਕਨ, ਔਰ ਜਾਂ ਫਿਰ ਕਿਸੇ ਨਾ ਕਿਸੇ ਫਿਲਮ ਦੇ ਵਿੱਚ ਨੈਗੇਟਿਵ ਕਿਰਦਾਰ ਨਿਭਾਉਣਾ, ਕਿਤੇ ਨਾ ਕਿਤੇ ਉਸ ਵੇਲੇ ਉਹ ਜਿਹੜਾ ਦੌਰ ਸਟਾਰਟ ਹੋਇਆ ਸੀ 80s 85 ਦੇ ਦੌਰਾਨ, ਐਕਸ਼ਨ ਹੀਰੋ ਦਾ ਔਰ ਡਿਸ਼ਮ ਡਿਸ਼ਮ ਵਾਲਾ ਦੌਰ ਸਟਾਰਟ ਹੋ ਗਿਆ ਸੀ। ਔਰ ਡਾਇਰੈਕਟਰ ਪ੍ਰੋਡਿਊਸਰ ਜਿਹੜੇ ਨੇ ਰਾਜ ਕਿਰਨ ਨੂੰ ਉਸ ਕਿਰਦਾਰ ਦੇ ਵਿੱਚ, ਉਸ ਇਮੇਜ ਦੇ ਵਿੱਚ ਸ਼ਾਇਦ ਇਮੈਜਿਨ ਨਹੀਂ ਕਰ ਪਾਏ, ਦੇਖ ਨਹੀਂ ਪਾਏ, ਔਰ ਇਸੇ ਕਰਕੇ ਉਹਨਾਂ ਨੂੰ ਹੀਰੋ ਦੇ ਭਰਾ ਦਾ ਰੋਲ, ਜਾਂ ਫਿਰ ਚਾਚੇ ਦਾ ਛੋਟੇ ਵੱਡੇ ਭਰਾ ਦਾ ਰੋਲ, ਇੱਦਾਂ ਦੇ ਰੋਲਸ ਜਿਹੜੇ ਨੇ ਉਹ ਔਫਰ ਹੋਣ ਲੱਗੇ। ਬਟ ਉਹਨਾਂ ਨੇ ਉਹਨਾਂ ਰੋਲਸ ਨੂੰ ਵੀ ਮਨ੍ਹਾ ਨਹੀਂ ਕੀਤਾ, ਉਹ ਰੋਲ ਨੂੰ ਵੀ ਕਰਨ ਨੂੰ ਉਹਨਾਂ ਨੇ ਹਾਂ ਹੀ ਕੀਤੀ, ਔਰ ਕੰਮ ਲਗਾਤਾਰ ਕਰਦੇ ਰਹੇ। ਬਟ ਇੱਕ ਇੰਟਰਵਿਊ ਦੇ ਦੌਰਾਨ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜੇਕਰ ਫਿਲਮਾਂ ਦੇ ਵਿੱਚ ਮੈਨੂੰ ਕੰਮ ਮਿਲਦਾ ਰਹੇ ਕਰਦਾ ਰਹਾਂਗਾ, ਜਾਂ ਤਾਂ ਮੈਂ ਕੰਮ ਕਰਾਂਗਾ ਬੜਾ ਅੱਛਾ ਕਰਾਂਗਾ, ਜਾਂ ਤਾਂ ਮੈਂ ਇਸ ਇੰਡਸਟਰੀ ਨੂੰ ਛੱਡ ਦਿਆਂਗਾ। ਔਰ ਇਹ ਸ਼ਾਇਦ ਗੱਲ ਉਹਨਾਂ ਦੀ ਸੱਚ ਸਾਬਤ ਹੋਈ ਉਹਨਾਂ ਦੀ ਲਾਈਫ ਦੇ ਵਿੱਚ, ਕਿ ਜਦੋਂ ਕੰਮ ਉਹਨਾਂ ਦੇ ਕੋਲ ਆਉਂਦਾ ਸੀ ਤਾਂ ਛੋਟੇ ਛੋਟੇ ਰੋਲਸ ਜਿਹੜੇ ਨੇ ਉਹਨਾਂ ਨੂੰ ਮਿਲਦੇ ਸੀ, ਕਰਦੇ ਸੀ। ਬਟ ਇੱਕ ਟਾਈਮ ਇੱਦਾਂ ਦਾ ਆਉਣ ਲੱਗ ਪਿਆ ਕਿ ਇੱਕ ਸਾਲ ਦੇ ਵਿੱਚ ਕੋਈ ਵੀ ਫਿਲਮ ਜਿਹੜੀ ਹੈ ਉਹਨਾਂ ਨੂੰ, ਉਹਨਾਂ ਨੇ ਕੋਈ ਫਿਲਮ ਸਾਈਨ ਨਹੀਂ ਕੀਤੀ। ਔਰ ਇਹ ਜਿਹੜਾ ਸਮਾਂ ਸੀ, ਇਹ ਡਿਪਰੈਸ਼ਨ ਦਾ ਜਿਹੜਾ ਦੌਰ ਸੀ ਉਹਨਾਂ ਦੇ ਲਈ ਸਟਾਰਟ ਹੋ ਗਿਆ। ਔਰ ਜਦੋਂ ਕੋਈ ਸ਼ਖਸ ਉਸ ਮੁਕਾਮ 'ਤੇ ਪਹੁੰਚਿਆ ਹੋਵੇ, ਸਟਾਰਡਮ ਉਸਨੇ ਚੱਖਿਆ ਹੋਵੇ, ਔਰ ਸੁਪਰ ਸਟਾਰਸ ਦਾ ਸਵਾਦ, ਉਸ ਅਹਿਸਾਸ ਨੂੰ ਫੀਲ ਕੀਤਾ ਹੋਵੇ, ਔਰ ਉਸ ਕੋਲ ਕੰਮ ਨਾ ਹੋਵੇ, ਔਰ ਉਸਨੂੰ ਕੰਮ ਮੰਗਣਾ ਪਵੇ ਕਿਸੇ ਪ੍ਰੋਡਿਊਸਰ ਡਾਇਰੈਕਟਰ ਦੇ ਕੋਲ ਜਾ ਕੇ, ਔਰ ਜੇਕਰ ਰੋਲ ਮਿਲੇ ਵੀ ਤਾਂ ਉਹ ਰੋਲ ਨਾ ਮਿਲੇ ਜੋ ਉਹ ਡਿਜ਼ਰਵ ਕਰਦਾ ਹੋਵੇ, ਤਾਂ ਮਨ ਜਿਹੜਾ ਉਹ ਅੰਦਰੋਂ ਟੁੱਟ ਜਾਂਦਾ, ਨਿਚੜ ਜਾਂਦਾ। ਔਰ ਸ਼ਾਇਦ ਇਹੀ ਚੀਜ਼ਾਂ ਉਸ ਵੇਲੇ ਰਾਜ ਕਿਰਨ ਸਾਹਿਬ ਫੀਲ ਕਰ ਰਹੇ ਸੀ। ਔਰ ਇਹ ਟੁੱਟਿਆ ਹੋਇਆ ਇਨਸਾਨ ਜਦੋਂ ਹੁੰਦਾ, ਜਦੋਂ ਤਾਂ ਉਹ ਉਸ ਫੀਲਡ ਦੇ ਵਿੱਚ ਜਾਣ ਤੋਂ ਖਤਰਾਉਂਦਾ, ਔਰ ਉਹ ਇਸੇ ਕਰਕੇ ਇਸ ਇੰਡਸਟਰੀ ਨੂੰ ਛੱਡ ਗਏ। ਔਰ ਉਹਨਾਂ ਨੇ ਹੋਰ ਕੰਮ ਵੀ ਜਿਹੜੇ ਔਡ ਜੋਬਸ ਕਰਨੀਆਂ ਸ਼ੁਰੂ ਕੀਤੀਆਂ, ਬਟ ਗੱਲ ਨਹੀਂ ਬਣੀ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਇਸ ਇੰਡਸਟਰੀ ਨੂੰ ਛੱਡ ਕੇ, ਐਕਟਿੰਗ ਛੱਡ ਕੇ ਤਾਂ ਦੁਬਾਰਾ ਸਟੱਡੀ ਜਿਹੜੀ ਆਪਣੀ ਮੁਕੰਮਲ ਕਰਾਂਗਾ, ਪਰ ਉਹਨਾਂ ਕੋਲੋਂ ਉਹ ਵੀ ਨਹੀਂ ਹੋਇਆ। ਔਰ ਇਸੇ ਕਰਕੇ ਉਹਨਾਂ ਨੇ ਆਪਣੇ ਜਿਹੜੇ ਉਹਨਾਂ ਦੇ ਬੱਚੇ ਸੀ, ਉਹਨਾਂ ਦਾ ਪਾਲਣ ਪੋਸ਼ਣ ਤਾਂ ਜ਼ਰੂਰੀ ਸੀ, ਕਰਨਾ ਹੀ ਸੀ। ਔਰ ਇਸੇ ਕਰਕੇ ਉਹ ਸ਼ਿਫਟ ਹੁੰਦੇ ਨੇ ਨਿਊਯਾਰਕ ਦੇ ਵਿੱਚ, ਉੱਥੇ ਜਾ ਕੇ ਟੈਕਸੀ ਤੱਕ ਚਲਾਉਂਦੇ ਨੇ ਰਾਜ ਕਿਰਨ। ਔਰ ਉਸ ਤੋਂ ਬਾਅਦ ਉਹਨਾਂ ਦੀ ਲਾਈਫ ਦੇ ਵਿੱਚ ਕੀ ਹੁੰਦਾ, ਕੀ ਟਰਨਿੰਗ ਪੁਆਇੰਟ ਆਉਂਦਾ, ਤੁਹਾਨੂੰ ਦੱਸਦਾ। ਤਾਂ ਟੈਕਸੀ ਚਲਾਉਂਦੇ ਸੀ 6-7 ਮਹੀਨੇ ਤੱਕ ਉਹਨਾਂ ਨੇ ਉੱਥੇ ਟੈਕਸੀ ਚਲਾਈ ਨਿਊਯਾਰਕ ਦੇ ਵਿੱਚ। ਬਟ ਕਹਿੰਦੇ ਨਾ ਕਿ ਜਿਸ ਚੀਜ਼ ਦੇ ਨਾਲ ਰੂਹ ਜੁੜੀ ਹੋਵੇ, ਮਨ ਜੁੜਿਆ ਹੋਵੇ, ਤਾਂ ਉੱਥੇ ਤੁਸੀਂ ਉਸਨੂੰ ਛੱਡ ਕੇ ਜ਼ਿਆਦਾ ਟਾਈਮ ਨਹੀਂ ਸਪੈਂਡ ਕਰ ਸਕਦੇ। ਉਹ ਨਿਊਯਾਰਕ ਛੱਡ ਕੇ ਵੀ ਆਫਟਰ 6-7 ਮਹੀਨਿਆਂ ਤੋਂ ਬਾਅਦ ਵਾਪਸ ਆਉਂਦੇ ਨੇ, ਔਰ ਇੱਥੇ ਆ ਕੇ ਦੁਬਾਰਾ ਕੋਸ਼ਿਸ਼ ਕਰਦੇ ਨੇ ਫਿਲਮਾਂ ਦੇ ਵਿੱਚ ਕੰਮ ਲੈਣ ਦੀ। ਕਲਿੰਗਾ ਫਿਲਮ ਦੇ ਵਿੱਚ ਉਹਨਾਂ ਨੂੰ ਕੰਮ ਮਿਲਦਾ ਵੀ ਹੈ, ਦਲੀਪ ਸਾਹਿਬ ਦੀ ਉਹ ਫਿਲਮ ਸੀ, ਬਟ ਉਹ ਫਿਲਮ ਮੁਕੰਮਲ ਨਹੀਂ ਹੋਈ। ਬਟ ਇਹ ਬੰਦ ਤਾਂ ਹੋਈ, ਬਟ ਉਹਨਾਂ ਨੇ ਆਪ ਛੱਡ ਦਿੱਤੀ ਸੀ, ਕਿਉਂਕਿ ਉਹਨਾਂ ਦੀ ਮੈਂਟਲ ਸਥਿਤੀ ਜਿਹੜੀ ਸੀ ਉਹ ਸਟੇਬਲ ਨਹੀਂ ਸੀ। ਬਹੁਤ ਸਾਰੀਆਂ ਗੱਲਾਂ ਰਾਜ ਕਿਰਨ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਹਰੀਸ਼ ਤੁਹਾਡੇ ਨਾਲ ਕਰ ਰਿਹਾ ਵਾ, ਬਟ ਇਸ ਵੇਲੇ ਇਸ ਟਰੈਕ ਨੂੰ ਇੰਜੋਏ ਕਰਦੇ ਹਾਂ ਔਰ ਵਾਪਸ ਆਉਣਾ ਹੋਰ ਦਿਲਚਸਪ ਗੱਲਾਂ ਦੇ ਨਾਲ। ਰਾਜ ਕਿਰਨ ਦੀ ਲਾਈਫ ਫਿਲਮੀ ਦੁਨੀਆ ਪ੍ਰੋਗਰਾਮ ਦੇ ਵਿੱਚ 102.7 FM ਰੇਨਬੋ 'ਤੇ।

ਹਰੀਸ਼ ਨਾਲ ਤੁਹਾਡੇ ਔਰ ਸਾਡੀ ਮਹਿਫਿਲ ਚੱਲ ਰਹੀ ਹੈ ਔਰ 11 ਵਜੇ ਤੱਕ ਹਰੀਸ਼ ਨਾਲ ਰਹੇਗਾ ਤੁਹਾਡੇ। ਇਹ ਪੜਾਅ ਚੱਲ ਰਿਹਾ ਇਸ ਵੇਲੇ ਫਿਲਮੀ ਦੁਨੀਆ ਦਾ। ਫਿਲਮੀ ਦੁਨੀਆ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਰਾਜ ਕਿਰਨ ਸਾਹਿਬ ਦੀ। ਰਾਜ ਕਿਰਨ ਨਿਊਯਾਰਕ ਤੋਂ ਵਾਪਸ ਆਉਂਦੇ ਨੇ ਔਰ ਇੱਥੇ ਆ ਕੇ ਕੰਮ ਦੀ ਤਲਾਸ਼ ਕਰਦੇ ਨੇ, ਇੰਟਰਵਿਊ ਹੁੰਦੇ ਨੇ ਉਹਨਾਂ ਦੇ। 1997 ਦੇ ਵਿੱਚ ਇੱਕ ਇੰਟਰਵਿਊ ਉਹਨਾਂ ਦਾ ਸਾਹਮਣੇ ਆਇਆ ਸੀ ਔਰ ਇੱਕ ਮੈਗਜ਼ੀਨ ਦੇ ਵਿੱਚ ਛਪਿਆ ਸੀ ਉਹ ਇੰਟਰਵਿਊ ਔਰ ਉਸ ਦਾ ਟਾਈਟਲ ਸੀ ਮੁਝੇ ਜ਼ਿੰਦਾ ਰਹਿਣੇ ਕੇ ਲੀਏ ਮਦਦ ਕੀ ਜ਼ਰੂਰਤ ਹੈ। ਇਹ ਉਸ ਜੋ ਮੈਗਜ਼ੀਨ ਦੇ ਵਿੱਚ ਇਹਨਾਂ ਦੀ ਇੰਟਰਵਿਊ ਛਪੀ ਸੀ ਉਸਦਾ ਟਾਈਟਲ ਇਹ ਰੱਖਿਆ ਗਿਆ ਸੀ ਕਿ ਮੁਝੇ ਜ਼ਿੰਦਾ ਰਹਿਣੇ ਕੇ ਲੀਏ ਮਦਦ ਕੀ ਜ਼ਰੂਰਤ ਹੈ। ਯਾਨੀ ਕਹਿਣ ਦਾ ਮਤਲਬ ਇਹ ਕਿ ਉਹ ਕੰਮ ਮੰਗਦੇ ਸੀ ਉਸ ਵੇਲੇ ਪ੍ਰੋਡਿਊਸਰ ਡਾਇਰੈਕਟਰਸ ਦੇ ਕੋਲੋਂ, ਆਪਣੇ ਕੋ ਆਰਟਿਸਟ ਦੇ ਕੋਲੋਂ ਮਦਦ ਦੀ। ਮਤਲਬ ਹੁਣ ਕੋਈ ਆਪ ਬੋਲ ਕੇ ਤਾਂ ਚੀਜ਼ਾਂ ਨੂੰ ਬਿਆਨ ਨਹੀਂ ਕਰ ਸਕਦਾ ਨਾ। ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਬਹੁਤ ਈਜ਼ੀਲੀ ਹਰ ਕਿਸੇ ਦੀ ਲਾਈਫ ਦੇ ਵਿੱਚ ਕੀ ਹੋ ਰਿਹਾ ਵਾਪਰ ਰਿਹਾ ਸਭ ਕੁਝ ਬੜੀ ਆਸਾਨੀ ਦੇ ਨਾਲ ਉਹ ਸ਼ਖਸ ਸਾਰਿਆਂ ਨੂੰ ਦੱਸ ਸਕਦਾ, ਸਟੇਟਸ ਪਾ ਸਕਦਾ, ਸਟੋਰੀਜ਼ ਪਾ ਸਕਦਾ, ਵੀਡੀਓਜ਼ ਅਪਲੋਡ ਕਰ ਸਕਦਾ, ਬਹੁਤ ਸਾਰੀਆਂ ਚੀਜ਼ਾਂ ਮਿੰਟਾਂ ਸਕਿੰਟਾਂ ਦੇ ਵਿੱਚ ਸਭ ਨੂੰ ਉਸ ਦੀ ਸਥਿਤੀ ਦਾ ਪਤਾ ਲੱਗ ਜਾਏਗਾ। ਬਟ ਉਹ ਦੌਰ ਕੁਝ ਹੋਰ ਸੀ, ਪ੍ਰਿੰਟ ਮੀਡੀਆ ਦਾ ਦੌਰ ਸੀ ਔਰ ਪ੍ਰਿੰਟ ਮੀਡੀਆ ਦੇ ਵਿੱਚ ਜਦੋਂ ਤੱਕ ਸ਼ਾਇਦ ਉਹਨਾਂ ਦੀ ਸਥਿਤੀ ਬਾਰੇ ਲੋਕਾਂ ਨੂੰ, ਉਹਨਾਂ ਦੇ ਕਲੀਗਸ, ਉਹਨਾਂ ਦੇ ਦੋਸਤਾਂ ਨੂੰ, ਯਾਰਾਂ ਮਿੱਤਰਾਂ ਨੂੰ, ਆਸ ਪਾਸ ਦੇ ਹੋਰ ਐਕਟਰਸ, ਪ੍ਰੋਡਿਊਸਰਸ, ਡਾਇਰੈਕਟਰਸ ਨੂੰ ਪਤਾ ਲੱਗਾ ਤਾਂ ਸ਼ਾਇਦ ਕਾਫੀ ਦੇਰ ਹੋ ਚੁੱਕੀ ਸੀ। ਔਰ ਉਹ ਚਿਹਰਾ ਜਿਹੜਾ ਹੈ ਉਹ ਲੋਕਾਂ ਦੇ ਸ਼ਾਇਦ ਅੱਖਾਂ ਦੇ ਵਿੱਚੋਂ ਭੁੱਲਦਾ ਜਾ ਰਿਹਾ ਸੀ। ਔਰ ਤੁਹਾਨੂੰ ਦੱਸਦੇ ਹਾਂ ਕਿ ਜਦੋਂ ਵਾਪਸ ਆਉਂਦੇ ਨੇ ਨਿਊਯਾਰਕ ਤੋਂ ਤਾਂ ਸਟੇਬਿਲਟੀ ਜਿਹੜੀ ਹੈ ਉਹਨਾਂ ਨੂੰ ਕਿਤੇ ਨਜ਼ਰ ਹੀ ਨਹੀਂ ਪੈ ਰਹੀ ਸੀ। ਔਰ ਇੱਕ ਆਸ਼ਰਮ ਦੇ ਵਿੱਚ ਇਹ ਵੀ ਉਸ ਵੇਲੇ ਸਾਹਮਣੇ ਆਇਆ ਕਿ ਉਹ ਰਾਤ ਨੂੰ ਜਾਂਦੇ ਹੋਏ ਜਦੋਂ ਉੱਥੋਂ ਦੇ ਗਾਰਡਸ ਨੇ ਉਹਨਾਂ ਨੂੰ ਫੜਿਆ ਤਾਂ ਉਹਨਾਂ 'ਤੇ ਇਲਜ਼ਾਮ ਲਗਾ ਦਿੱਤਾ ਗਿਆ, ਉਹਨਾਂ ਨੂੰ ਪੁਲਿਸ ਚੌਕੀ ਦੇ ਵਿੱਚ ਰੱਖਿਆ ਗਿਆ ਔਰ ਉਸ ਤੋਂ ਬਾਅਦ ਕਹਿੰਦੇ ਨੇ ਕਿ 1 ਮਹੀਨੇ ਤੱਕ ਉਹਨਾਂ ਨੂੰ ਸਜ਼ਾ ਵੀ ਦਿੱਤੀ ਗਈ। ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਸ ਵੇਲੇ ਉਹਨਾਂ ਦੇ ਨਾਲ ਹੋ ਰਹੀਆਂ ਸੀ ਨਾ, ਇਹ ਕਿਸੇ ਵੀ ਸ਼ਖਸ ਨੂੰ ਤੋੜ ਦਿੰਦੀਆਂ ਨੇ ਅੰਦਰ ਤੱਕ। ਔਰ ਇਹ ਜੋ ਕੁਝ ਵੀ ਉਹਨਾਂ ਦੇ ਨਾਲ ਉਸ ਦੌਰਾਨ ਹੋਇਆ ਉਹਦਾ ਸਾਰਾ ਪ੍ਰਭਾਵ ਉਹਨਾਂ ਦੇ ਸ਼ਾਇਦ ਮਾਇੰਡ 'ਤੇ ਪੈਂਦਾ ਗਿਆ ਔਰ ਇਹ ਸਾਰੀ ਸਿਚੁਏਸ਼ਨ ਜਿਹੜੀ ਹੈ ਉਹਨਾਂ ਕੋਲੋਂ ਬਰਦਾਸ਼ਤ ਨਹੀਂ ਸੀ ਹੋ ਰਹੀ। ਔਰ ਹਿਊਮਨ ਮਾਇੰਡ ਆਖਰ ਕੀ ਕਰ ਸਕਦਾ ਔਰ ਇਹ ਸ਼ਾਇਦ ਉਹਨਾਂ ਦੇ ਲਈ ਵੀ ਸਹਿਣਯੋਗ ਨਹੀਂ ਸੀ। ਔਰ ਤਾਂ ਹੀ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਕਿ ਇਹ ਸਭ ਕੁਝ ਨੋਰਮਲਾਈਜ਼ ਹੋਵੇ, ਫਿਲਮਾਂ ਦੇ ਵਿੱਚ ਦੁਬਾਰਾ ਆਉਣ ਦੀ ਕੋਸ਼ਿਸ਼ ਕੀਤੀ ਬਟ ਗੱਲ ਨਹੀਂ ਬਣੀ। ਔਰ ਉਹਨਾਂ ਨੂੰ ਇੱਕ ਦੌਰ ਇੱਦਾਂ ਦਾ ਆਇਆ ਕਿ ਫਿਲਮਾਂ ਦੇ ਵਿੱਚ ਕੰਮ ਮਿਲਣਾ ਹੀ ਬੰਦ ਹੋ ਗਿਆ। ਔਰ ਉਸ ਦੌਰਾਨ ਉਹਨਾਂ ਦੇ ਫਾਦਰ ਨੇ ਉਹਨਾਂ ਨੂੰ ਉਸ ਸਜ਼ਾ ਤੋਂ, ਉਸ ਜੇਲ੍ਹ 'ਚ ਦੇ ਵਿੱਚ ਰੱਖਿਆ ਗਿਆ ਸੀ ਉਹਨਾਂ ਨੂੰ ਉਹਨਾਂ ਦੀ

ਬੇਲ ਕਰਵਾਈ ਔਰ ਇਹ ਸਾਰੀ ਸਿਚੁਏਸ਼ਨ ਜਿਹੜੀ ਉਸ ਵੇਲੇ ਹੋਈ ਉਹਨਾਂ ਨੂੰ ਹੋਰ ਵੀ ਨਿਚੋੜ ਗਈ ਤੋੜ ਗਈ ਔਰ ਉਹ ਦੁਬਾਰਾ ਜਾਂਦੇ ਨੇ ਅਮੈਰੀਕਾ ਦੇ ਵਿੱਚ ਆਪਣੇ ਬ੍ਰਦਰ ਦੇ ਕੋਲ। ਇਹ ਨਿਊਜ਼ ਦੇ ਵਿੱਚ ਉਸ ਵੇਲੇ ਆਉਂਦਾ ਔਰ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਬਹੁਤ ਸਾਰੇ ਉਹਨਾਂ ਦੇ ਚਾਹੁਣ ਵਾਲੇ ਨੇ ਇਹ ਉਸ ਵੇਲੇ ਪਬਲਿਸਾਈਜ਼ ਕੀਤਾ ਗਿਆ ਔਰ ਜਦੋਂ ਦੀਪਤੀ ਨਵਲ ਨੇ ਇੱਕ ਪੋਸਟ ਸ਼ੇਅਰ ਕੀਤੀ 2011 ਦੇ ਵਿੱਚ ਕਿ ਮੇਰਾ ਦੋਸਤ ਕਿੱਥੇ ਹੈ ਉਹਨੂੰ ਲੱਭੋ ਜਿਹਨੂੰ ਵੀ ਉਹਦੇ ਬਾਰੇ ਕੁਝ ਵੀ ਪਤਾ ਲੱਗਦਾ ਤਾਂ ਪਲੀਜ਼ ਸ਼ੇਅਰ ਕਰੋ। ਰਿਸ਼ੀ ਕਪੂਰ ਅਮੈਰੀਕਾ ਜਾਂਦੇ ਨੇ ਉੱਥੇ ਉਹਨਾਂ ਦੇ ਬ੍ਰਦਰ ਨੂੰ ਮਿਲਦੇ ਨੇ ਔਰ ਬ੍ਰਦਰ ਕਹਿੰਦਾ ਹੈ ਕਿ ਉਹ ਐਟਲਾਂਟਾ ਦੀ ਇੱਕ ਅਸਾਈਲਮ ਦੇ ਵਿੱਚ ਉੱਥੇ ਕੰਮ ਵੀ ਕਰਦੇ ਆ ਉੱਥੇ ਰਹਿ ਰਹੇ ਆ ਮੈਂਟਲੀ ਸਟੇਬਲ ਨਹੀਂ ਹੈਗੇ ਬਟ ਕਿਸੇ ਨੇ ਕਿਹਾ ਸੀ ਕਿ ਉਹ ਅਮੈਰੀਕਾ ਦੀ ਸੜਕਾਂ 'ਤੇ ਡਰਾਈਵਿੰਗ ਕਰਦੇ ਹੋਏ ਨਜ਼ਰ ਆਏ ਨੇ। ਹੁਣ ਸੱਚ ਕੀ ਸੀ ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਵੱਲੋਂ ਕਿਹਾ ਗਿਆ ਕਿ ਉਹ ਤਾਂ 10 ਸਾਲ ਹੋ ਗਏ ਸਾਨੂੰ ਨਜ਼ਰ ਨਹੀਂ ਆਏ ਅਸੀਂ ਤਾਂ ਪ੍ਰਾਈਵੇਟ ਡਿਟੈਕਟਿਵਸ ਜਿਹੜੇ ਨੇ ਹਾਇਰ ਕੀਤੇ ਹੋਏ ਨੇ ਉਹਨਾਂ ਨੂੰ ਲੱਭਣ ਦੇ ਲਈ ਮਤਲਬ ਉਹ ਨਹੀਂ ਲੱਭੇ। ਰਿਸ਼ੀ ਕਪੂਰ ਦੀ ਮੁਲਾਕਾਤ ਉਹਨਾਂ ਦੇ ਕਿਸੇ ਕਾਰਨ ਬ੍ਰਦਰ ਦੇ ਨਾਲ ਨਹੀਂ ਹੋਈ ਔਰ ਰਾਜ ਕਿਰਨ ਦੇ ਨਾਲ ਵੀ ਨਹੀਂ ਹੋਈ ਔਰ ਵਾਪਸ ਆ ਜਾਂਦੇ ਨੇ। ਤੁਹਾਨੂੰ ਦੱਸ ਦਿਆਂ ਕਿ ਉਹ ਐਕਟਰ ਉਹ ਸਟਾਰ ਹਾਲੇ ਤੱਕ ਵੀ ਇੱਕ ਤਰੀਕੇ ਦੇ ਨਾਲ ਅਦ੍ਰਿਸ਼ ਹੋ ਗਏ ਲੱਗਦੇ ਔਰ ਬਟ ਦਿਲਾਂ ਦੇ ਵਿੱਚ ਅੱਜ ਵੀ ਵਾਸ ਕਰਦੇ ਨੇ ਫਿਲਮਾਂ ਦੇ ਵਿੱਚ ਅੱਜ ਵੀ ਅਸੀਂ ਉਹਨਾਂ ਨੂੰ ਵੇਖ ਸਕਦੇ ਹਾਂ ਉਹਨਾਂ ਦੀ ਐਕਟਿੰਗ ਨੂੰ ਸਰਾਹੁੰਦੇ ਹਾਂ ਉਹਨਾਂ ਦੀ ਜੋ ਜਿਸ ਤਰ੍ਹਾਂ ਦੀ ਉਹਨਾਂ ਦੀ ਪਰਸਨੈਲਿਟੀ ਸੀ ਬਾ ਕਮਾਲ ਸੀ ਔਰ ਸਾਡੇ ਸਾਰਿਆਂ ਦੇ ਲਈ ਅੱਜ ਵੀ ਉਹ ਸਟਾਰ ਨੇ ਔਰ ਹਮੇਸ਼ਾ ਰਹਿਣਗੇ ਔਰ ਉਹਨਾਂ ਦੇ ਚਾਹੁਣ ਵਾਲੇ ਉਹਨਾਂ ਨੂੰ ਅੱਜ ਵੀ ਉਹਨਾਂ ਦੀ ਐਕਟਿੰਗ ਨੂੰ ਵੇਖ ਸਕਦੇ ਨੇ ਫਿਲਮਾਂ ਦੇ ਜ਼ਰੀਏ। ਫਿਲਮੀ ਦੁਨੀਆ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਉਸ ਸਟਾਰ ਦੀ ਗੱਲ ਕੀਤੀ ਜੋ ਇੱਕ ਟਾਈਮ 'ਤੇ ਵਾਕਈ ਸੁਪਰ ਸਟਾਰ ਸੀ ਔਰ ਹਾਲਾਤਾਂ ਦੀ ਵਜ੍ਹਾ ਦੇ ਨਾਲ ਉਹ ਉਹਨਾਂ ਚੀਜ਼ਾਂ ਨੂੰ ਸਹਿ ਨਹੀਂ ਸਕਿਆ ਔਰ ਇਸ ਇੰਡਸਟਰੀ ਤੋਂ ਇਸ ਲਾਈਮਲਾਈਟ ਤੋਂ ਦੂਰ ਹੁੰਦਾ ਗਿਆ। ਅਸੀਂ ਵੱਧਦੇ ਹਾਂ ਅੱਗੇ ਔਰ ਇਸ ਪ੍ਰੋਗਰਾਮ ਦਾ ਲਾਸਟਲਾ ਟਰੈਕ ਤੁਹਾਡੀ ਪੇਸ਼ੇ ਖਿਦਮਤ ਹੈ ਔਰ ਹਰੀਸ਼ ਨਾਲ ਰਹੇਗਾ ਤੁਹਾਡੇ ਠੀਕ 11 ਵਜੇ ਤੱਕ 107 FM ਰੇਨਬੋ 'ਤੇ। ਇਹ ਮਹਿਫਿਲ ਸੱਜੀ ਰਹੇਗੀ 11 ਵਜੇ ਤੱਕ।

ਪੰਜਾਬ 'ਚ ਇਹ ਪ੍ਰੋਗਰਾਮ 6 ਥਾਵਾਂ 'ਤੇ ਕਰਾਇਆ ਗਿਆ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਭਾਰਤ 2047 ਦੇ ਰਾਸ਼ਟਰੀ ਟੀਚੇ ਤੋਂ ਬਹੁਤ ਪਹਿਲਾਂ ਸਕਿੱਲ ਸੈੱਲ ਬਿਮਾਰੀ ਨੂੰ ਖਤਮ ਕਰ ਦੇਵੇਗਾ। ਦਿੱਲੀ ਹਾਈ ਕੋਰਟ ਨੇ 21 ਜੂਨ ਨੂੰ ਨੀਟ UG ਦੀ ਮੁੜ ਪ੍ਰੀਖਿਆ ਤੋਂ ਪਹਿਲਾਂ ਟੈਲੀਗ੍ਰਾਮ ਮੈਸੇਜਿੰਗ ਪਲੇਟਫਾਰਮ 'ਤੇ ਅਸਥਾਈ ਤੌਰ 'ਤੇ ਰੋਕ ਲਾਉਣ ਦੇ ਕੇਂਦਰ ਦੇ ਫੈਸਲੇ ਨੂੰ ਬਰਕਰਾਰ ਰੱਖਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਤਲੁਜ ਪੱਟੀ ਨੂੰ ਹੜ੍ਹਾਂ ਤੋਂ ਬਚਾਉਣ ਅਤੇ ਸ਼ਾਹਕੋਟ ਲੋਹੀਆਂ ਖੇਤਰ 'ਚ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਧੁੱਸੀ ਬੰਨ ਲਿੰਕ ਸੜਕ ਦਾ ਨੀਂਹ ਪੱਥਰ ਰੱਖਿਆ। ਪੰਜਾਬ ਸਰਕਾਰ ਵੱਲੋਂ ਬਕਾਏ ਵਸੂਲਣ ਲਈ ਵੈਟ ਤੇ GST ਡਿਫਾਲਟਰਾਂ ਦੀਆਂ ਜਾਇਦਾਦਾਂ ਦੀ ਨਿਲਾਮੀ ਦੀ ਸ਼ੁਰੂਆਤ। ਮੋਹਾਲੀ ਤੇ ਜਲੰਧਰ 'ਚ ਨਿਲਾਮੀ ਰਾਹੀਂ ਵੱਡਾ ਮਾਲੀਆ ਵਸੂਲਿਆ। ਮਹਿਲਾ ਤੇ ਬਾਲ ਵਿਕਾਸ ਮੰਤਰੀ ਬਲਜੀਤ ਕੌਰ ਨੇ ਕਿਹਾ, ਸੂਬਾ ਸਰਕਾਰ ਨੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ 5 ਬੰਗਲਾਦੇਸ਼ੀ ਬੱਚਿਆਂ ਨੂੰ ਵਤਨ ਭੇਜਿਆ। ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਨੇ ਅਗਨੀਵੀਰਾਂ ਨੂੰ ਸਿੱਖਿਆ ਤੇ ਹੁਨਰ ਵਿਕਾਸ ਰਾਹੀਂ ਸਮਰੱਥ ਬਣਾਉਣ ਲਈ ਅੰਮ੍ਰਿਤਸਰ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਮਝੌਤੇ ਤੇ ਦਸਤਖਤ ਕੀਤੇ। ਪੰਜਾਬ 'ਚ ਨਾਰਕੋਟਿਕਸ ਕੰਟਰੋਲ ਬਿਊਰੋ ਯਾਨੀ NSB, ਚੰਡੀਗੜ੍ਹ ਜ਼ੋਨਲ ਯੂਨਿਟ ਤੇ ਚੰਡੀਗੜ੍ਹ ਪੁਲਿਸ ਨੇ ਇੱਕ ਸਾਂਝੇ ਆਪਰੇਸ਼ਨ 'ਚ ਖਰੜ ਤੋਂ ਇੱਕ ਪ੍ਰੈਕਟਿਸ ਕਰ ਰਹੇ ਵਕੀਲ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕੀਤਾ ਹੈ। ਪੰਜਾਬ ਪੁਲਿਸ ਵੱਲੋਂ ਸੂਬੇ 'ਚ ਰੇਲਵੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ 'ਚ ਸ਼ਾਮਲ ਪਾਬੰਦੀ ਸ਼ੁਦਾ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ 2 ਕਾਰਕੁਨ ਮਲੇਸ਼ੀਆ ਤੋਂ ਡਿਪੋਰਟ ਕਰਵਾ ਕੇ ਗ੍ਰਿਫਤਾਰ। BSF ਨੇ ਅੰਮ੍ਰਿਤਸਰ ਸਰਹੱਦ ਤੋਂ ਇੱਕ ਮੁਲਜ਼ਮ ਨੂੰ ਇੱਕ AK-47 ਰਾਈਫਲ ਤੇ ਅਸਲੇ ਸਮੇਤ ਕੀਤਾ ਕਾਬੂ। ਇਸ NFM ਨਿਊਜ਼ ਹੈਡਲਾਈਨਸ ਹੁਣ ਤੋਂ ਕੁਝ ਕੁ ਪਲਾਂ ਬਾਅਦ ਤੁਸੀਂ ਸਾਡਾ ਅਗਲਾ ਪ੍ਰੋਗਰਾਮ ਇੰਜੋਏ ਕਰੋਗੇ।

ਟ੍ਰੈਫਿਕ ਨਿਯਮ ਤੋੜਨ ਤੇ ਦੁਨੀਆ ਭਰ ਵਿੱਚ ਹਰ ਸਾਲ 12.5 ਲੱਖ ਲੋਕ ਮਾਰੇ ਜਾਂਦੇ ਨੇ, ਯਾਨੀ 3,424 ਮੌਤਾਂ ਹਰ ਰੋਜ਼, ਤੇ ਉਹਨਾਂ ਵਿੱਚੋਂ ਅੱਧੇ ਤੋਂ ਜ਼ਿਆਦਾ 15 ਤੋਂ 45 ਸਾਲ ਦੀ ਉਮਰ ਵਿੱਚ ਹੀ ਹੁੰਦੇ ਨੇ। ਸੜਕ ਦੁਰਘਟਨਾ 'ਚ ਮਰਨ ਵਾਲੇ ਦੋ ਪਹੀਆ ਵਾਹਨ ਚਾਲਕਾਂ ਵਿੱਚੋਂ ਹਰੇਕ 5ਵਾਂ ਮ੍ਰਿਤਕ ਉਹ ਹੁੰਦਾ ਹੈ ਜਿਸ ਨੇ ਹੈਲਮੇਟ ਨਹੀਂ ਪਾਇਆ ਹੁੰਦਾ। ਅਸੀਂ ਮੋਬਾਈਲ ਸਕਰੀਨ ਗਾਰਡ ਤੋਂ ਲੈ ਕੇ ਹਰ ਚੀਜ਼ ਦੀ ਹਿਫਾਜ਼ਤ ਲਈ ਉਪਰਾਲੇ ਕਰਦੇ ਹਾਂ, ਤੇ ਫਿਰ ਸਿਰ ਦੀ ਹਿਫਾਜ਼ਤ ਵਿੱਚ ਅਣਗਹਿਲੀ ਕਿਉਂ? ਸੀਟ ਬੈਲਟ ਨਾ ਲਾ ਕੇ, ਡਰਾਈਵਿੰਗ ਵੇਲੇ ਫੋਨ ਸੁਣ ਕੇ ਤੇ ਗਲਤ ਓਵਰਟੇਕਿੰਗ ਕਰਕੇ ਅਸੀਂ ਟ੍ਰੈਫਿਕ ਪੁਲਿਸ ਨੂੰ ਨਹੀਂ, ਖੁਦ ਨੂੰ ਹੀ ਧੋਖਾ ਦੇ ਰਹੇ ਹੁੰਦੇ ਹਾਂ। ਓਵਰ ਸਪੀਡ ਗੱਡੀ ਚਲਾਉਣ ਨਾਲ ਤੁਹਾਡੇ ਗਲ ਵਿੱਚ ਕੋਈ ਤਮਗਾ ਨਹੀਂ ਪਾ ਦੇਵੇਗਾ, ਹਾਂ ਤੁਹਾਡੀ ਫੋਟੋ ਨੂੰ ਸ਼ਰਧਾਂਜਲੀ ਦਿੰਦਿਆਂ ਫੁੱਲਾਂ ਦਾ ਹਾਰ ਜ਼ਰੂਰ ਪੈ ਜਾਏਗਾ। ਕੀ ਤੁਸੀਂ ਜਾਣਦੇ ਹੋ ਕਿ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੇ ਕਾਰਨ ਸੜਕ ਹਾਦਸਿਆਂ ਵਿੱਚ ਮਰਨ ਵਾਲੇ ਲੋਕਾਂ ਦੀ ਗਿਣਤੀ ਲਗਭਗ 1/3 ਹੁੰਦੀ ਹੈ? ਸ਼ਰਾਬ ਦੇ ਨਾਲ ਹੁਣ ਤੁਸੀਂ ਇਨਸਾਨੀ ਖੂਨ ਦੇ ਪਿਆਸੇ ਤੇ ਨਾ ਬਣੋ। ਕਦੋਂ ਤੱਕ ਰੰਗਦੇ ਰਹੋਗੇ ਸੜਕਾਂ ਨੂੰ ਆਪਣੇ ਜਾਂ ਦੂਜਿਆਂ ਦੇ ਖੂਨ ਨਾਲ? ਕਦੋਂ ਤੱਕ, ਆਖਿਰ ਕਦੋਂ ਤੱਕ?

ਅਸੀਂ ਜਾਣਦੇ ਹਾਂ, ਅਸੀਂ ਸਭ ਕੁਝ ਸਮਝਦੇ ਹਾਂ ਕਿਉਂਕਿ ਅਸੀਂ ਬਹੁਤ ਜ਼ਿਆਦਾ ਇੰਟੈਲੀਜੈਂਟ ਹਾਂ, ਅਸੀਂ ਬਹੁਤ ਸਮਝਦਾਰ ਹਾਂ, ਔਰ ਇਹ ਸਮਝਦਾਰੀ ਦੇ ਕਰਕੇ ਹੀ ਅਸੀਂ ਜਦੋਂ ਘਰਾਂ ਦੇ ਨਿਕਲਦੇ ਹਾਂ ਗੱਡੀ ਲੈ ਕੇ ਤਾਂ ਅਸੀਂ ਆਪਣੇ ਸਿਰ ਨੂੰ ਇਸੇ ਤਰ੍ਹਾਂ ਰੱਖਿਆ ਹੁੰਦਾ, ਯਾਨੀ ਕਿ ਨਿਯਮ ਦੇ ਅਨੁਸਾਰ ਅਸੀਂ ਹੈਲਮਟ ਨਹੀਂ ਪਾਇਆ ਹੁੰਦਾ ਕਿਉਂਕਿ ਅਸੀਂ ਬਹੁਤ ਸਮਝਦਾਰ ਹਾਂ ਨਾ, ਔਰ ਕਿਤੇ ਨਾ ਕਿਤੇ ਜਾਂਦੇ ਹੋਏ ਗੱਡੀ ਦੇ ਵਿੱਚ ਅਸੀਂ ਸੀਟ ਬੈਲਟ ਵੀ ਨਹੀਂ ਲਗਾਈ ਹੁੰਦੀ ਕਿਉਂਕਿ ਅਸੀਂ ਬਹੁਤ ਜ਼ਿਆਦਾ ਸਮਝਦਾਰ ਹਾਂ। ਔਰ ਇਹ ਚੀਜ਼ ਇਸ ਲਈ ਤਾਂ ਮੈਂ ਕਹਿ ਰਿਹਾ ਕਿ ਇਹ ਕੌੜਾ ਸੱਚ ਹੈ ਜੋ ਸਾਨੂੰ ਕਬੂਲਣਾ ਪੈਣਾ, ਕਿਉਂਕਿ ਇਹ ਗਲਤੀਆਂ ਸਾਡੇ ਕੋਲੋਂ ਹੀ ਹੁੰਦੀਆਂ ਨੇ, ਔਰ ਇੰਟੈਲੀਜੈਂਸ, ਡਿਜੀਟਲਾਈਜੇਸ਼ਨ, ਐਵਰੀਥਿੰਗ, ਸਭ ਕੁਝ ਮਤਲਬ ਚਰਮ ਸੀਮਾ 'ਤੇ ਪਹੁੰਚ ਰਿਹਾ, ਪੀਕ 'ਤੇ ਪਹੁੰਚ ਰਿਹਾ, ਬਟ ਇਹ ਨਿਯਮ ਜਿਹੜੇ ਨੇ ਉਹ ਅਸੀਂ ਮੰਨਦੇ ਹਾਂ ਜਾਂ ਨਹੀਂ ਮੰਨਦੇ, ਔਰ ਇਹਨਾਂ ਨੂੰ ਮਨਾਉਣ ਦੇ ਲਈ ਸਾਨੂੰ ਕੀ ਉਪਰਾਲੇ ਕਰਨੇ ਚਾਹੀਦੇ ਨੇ ਤੁਹਾਡੇ ਕਰਕੇ, ਸਾਡੇ ਕਰਕੇ। ਇਸ ਬਾਬਤ ਅਸੀਂ ਵਿਚਾਰ ਚਰਚਾ ਸਾਡੇ ਪ੍ਰੋਗਰਾਮ ਪਬਲਿਕ ਮੰਚ ਦੇ ਵਿੱਚ ਤੁਸੀਂ ਸ਼ਿਰਕਤ ਕਰ ਸਕਦੇ ਹੋ। ਸਾਡਾ ਜਿਹੜਾ ਨੰਬਰ ਹੈ ਜੀ 01 81 ਲਗਾਉਣਾ, 2342-174 ਨੰਬਰ ਡਾਇਲ ਕਰਨਾ, ਮੇਰੇ ਤੱਕ ਤੁਸੀਂ ਪਹੁੰਚਣਾ, ਔਰ ਫਿਰ ਇਸ ਚਰਚਾ 'ਤੇ ਅਸੀਂ ਚਰਚਾ ਨੂੰ ਹੋਰ ਜ਼ਿਆਦਾ ਗਹਿਰਾਵਾਂਗੇ ਔਰ ਵਧਾਵਾਂਗੇ ਤੁਹਾਡੀ ਮੌਜੂਦਗੀ ਦੇ ਨਾਲ। ਤੁਸੀਂ ਮੇਰੇ ਤੱਕ ਪਹੁੰਚੋ 01 81 2342-174 ਨੰਬਰ ਡਾਇਲ ਕਰਕੇ, ਔਰ ਇਸ ਪ੍ਰੋਗਰਾਮ ਦਾ ਹਿੱਸਾ ਔਰ ਯੋਗਦਾਨ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਪਾਓ, ਔਰ ਨਾਲ ਨਾਲ ਗਾਣੇ ਤਾਂ ਹਰੀਸ਼ ਪਲੇ ਕਰ ਹੀ ਰਿਹਾ ਤੁਹਾਡੇ ਲਈ ਮਹਾਰਾਜ, ਆ ਜਾਓ ਫਿਰ ਗਾਣੇ ਇੰਜੋਏ ਕਰਦੇ ਹਾਂ, ਔਰ ਆ ਕੇ ਫਿਰ ਲਿਸਨਰ ਦੇ ਨਾਲ ਗੱਲ ਕਰਦੇ ਹਾਂ।

ਵਾਕਈ ਆਖਿਰ ਕਦੋਂ ਤੱਕ 107 FM ਰੇਨਬੋ ਤੇ ਹਰੀਸ਼ ਨਾਲ ਹੈ ਤੁਹਾਡੇ ਔਰ ਇਸ ਵੇਲੇ ਤੁਸੀਂ ਮੇਰੇ ਨਾਲ ਜੁੜੇ ਹੋਏ ਹੋ ਔਰ ਸਾਡਾ ਪ੍ਰੋਗਰਾਮ ਜਿਸ ਦਾ ਆਗਾਜ਼ ਹੋ ਚੁੱਕਾ ਹੈ ਔਰ ਉਸਦਾ ਹਿੰਟ ਵੀ ਤੁਹਾਡੇ ਤੱਕ ਪਹੁੰਚ ਚੁੱਕਾ ਹੈ ਹਿੰਟ ਕੀ ਪੂਰੇ ਦੀ ਪੂਰੀ ਫਿਲਮ ਤੁਹਾਡੇ ਤੱਕ ਮੈਂ ਪਹੁੰਚਾ ਚੁੱਕਾ ਪਬਲਿਕ ਮੰਚ ਸਾਡਾ ਪ੍ਰੋਗਰਾਮ ਜਿਸ ਦਾ ਆਗਾਜ਼ ਹੋ ਚੁੱਕਾ ਹੈ ਮੈਂ ਹਰੀਸ਼ ਨਾਲ ਹਾਂ ਤੁਹਾਡੇ ਔਰ ਪਬਲਿਕ ਮੰਚ ਸਾਡਾ ਪ੍ਰੋਗਰਾਮ ਜਿਸ ਵਿੱਚ ਤੁਹਾਨੂੰ ਪਤਾ ਹੈ ਕਿ ਤੁਹਾਡੀ ਸ਼ਿਰਕਤ ਹੁੰਦੀ ਹੈ ਔਰ ਪਬਲਿਕ ਦਾ ਮੰਚ ਹੈ ਔਰ ਤੁਹਾਡੀ ਸ਼ਿਰਕਤ ਇਸ ਪ੍ਰੋਗਰਾਮ ਦੇ ਵਿੱਚ ਲਾਜ਼ਮੀ ਹੁੰਦੀ ਹੈ ਔਰ ਅੱਜ ਦਾ ਸਾਡਾ ਸਵਾਲ ਮੁੱਦਾ ਜਿਸ ਉੱਤੇ ਅਸੀਂ ਇਹ ਪਬਲਿਕ ਮੰਚ ਸਜਾਇਆ ਉਹ ਇਹੋ ਹੀ ਹੈ ਸੜਕ ਸੁਰੱਖਿਆ ਅਤੇ ਉਸਦੇ ਨਿਯਮ ਦੋਸਤੋ ਅਸੀਂ ਬਹੁਤ ਸਾਰੀਆਂ ਅਣਗਹਿਲੀਆਂ ਜਿਹੜੀਆਂ ਹੈ ਉਹ ਕਰਦੇ ਹਾਂ ਔਰ ਇਹ ਸਾਰੀਆਂ ਚੀਜ਼ਾਂ ਜੋ ਤੁਸੀਂ ਇਸ ਪ੍ਰੋਮੋ ਦੇ ਵਿੱਚ ਸੁਣਿਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸੱਚ ਹੈ ਉਹ ਕੌੜਾ ਸੱਚ ਹੈ

0: 107 FM ਰੇਨਬੋ ਤੇ ਹਰੀਸ਼ ਦੇ ਨਾਲ ਤੁਸੀਂ ਜੁੜੇ ਹੋਏ ਹੋ ਔਰ ਪ੍ਰੋਗਰਾਮ ਇਸ ਵੇਲੇ ਪਬਲਿਕ ਮੰਚ ਤੁਸੀਂ ਇੰਜੋਏ ਕਰ ਰਹੇ ਹੋ, ਤੁਹਾਡੀ ਸ਼ਿਰਕਤ ਪ੍ਰੋਗਰਾਮ ਦੇ ਵਿੱਚ ਹੋ ਰਹੀ ਹੈ। ਇੱਕ ਕਾਲਰ ਜੁੜੇ ਨੇ। ਹੈਲੋ।
1: ਹੈਲੋ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ ਜੀ?
1: ਕੁਲਵਿੰਦਰ ਸਿੰਘ ਬੋਲਦਾ, ਪਿੰਡ ਬਿਹਾਲਾ, ਜ਼ਿਲ੍ਹਾ ਹੁਸ਼ਿਆਰਪੁਰ ਤੋਂ।
0: ਕੁਲਵਿੰਦਰ ਜੀ, ਪ੍ਰੋਗਰਾਮ 'ਚ ਸਵਾਗਤ ਹੈ ਔਰ ਪਬਲਿਕ ਮੰਚ ਪ੍ਰੋਗਰਾਮ ਸੱਜ ਚੁੱਕਿਆ ਔਰ ਤੁਹਾਨੂੰ ਪਤਾ ਹੈ ਕਿ ਅੱਜ ਅਸੀਂ ਕਿਸ ਬਾਬਤ ਗੱਲ ਕਰ ਰਹੇ ਹਾਂ।
1: ਹਾਂਜੀ ਹਾਂਜੀ, ਰੋਡ ਸੇਫਟੀ ਦੇ ਬਾਰੇ।
0: ਬਿਲਕੁਲ ਜੀ ਬਿਲਕੁਲ, ਹਾਂ ਬਿਲਕੁਲ, ਸੜਕ ਸੁਰੱਖਿਆ ਨੂੰ ਲੈ ਕੇ, ਨਿਯਮਾਂ ਨੂੰ ਲੈ ਕੇ ਗੱਲ ਹੋ ਰਹੀ ਹੈ। ਮੈਨੂੰ ਪਹਿਲਾਂ ਇਹ ਦੱਸੋ ਕੁਲਿੰਦਰ ਜੀ ਕਿ ਤੁਸੀਂ ਕਾਰ ਚਲਾਉਂਦੇ ਹੋ ਜਾਂ ਦੋ ਪਹੀਆ ਵਾਹਨ ਚਲਾਉਂਦੇ ਹੋ?
1: ਅਸੀਂ ਦੋ ਪਹੀਆ
0: ਦੋ ਪਹੀਆ ਵਾਹਨ ਚਲਾਉਂਦੇ ਹੋ ਤੁਸੀਂ ਕੁਲਵਿੰਦਰ ਜੀ, ਤਾਂ ਮੇਰੀ ਗੱਲ ਸੁਣੋ, ਤਾਂ ਤੁਸੀਂ ਕਦੇ ਹੈਲਮਟ ਦਾ ਇਸਤੇਮਾਲ ਕਰਦੇ ਹੋ?
1: ਨਹੀਂ, ਹੈਲਮਟ ਦਾ ਇਸਤੇਮਾਲ ਨਹੀਂ ਕਦੇ ਕੀਤਾ।
0: ਕਿਉਂ?
1: ਉਹ ਇਦਾਂ ਹੁੰਦਾ

0: ਉਹਦੀ ਵਰਤੋਂ ਜਿਹੜੀ ਘੱਟ ਕਰੀ ਦੀ ਆ, ਬਾਕੀ ਉਹ ਮੈਂ ਜਿਹੜਾ ਮੇਨ ਰੋਡ ਸੇਫਟੀ ਦੇ ਉੱਤੇ ਨਾ ਆਪਣਾ ਸਟੈਂਡ ਦੱਸਣਾ, ਉਹ ਮੈਂ ਤੁਹਾਨੂੰ ਦੱਸਦਾ ਆ।
1: ਨਹੀਂ ਨਹੀਂ ਜ਼ਰੂਰੀ ਗੱਲ ਇਹ ਹੈ
0: ਕਿ ਬਾਕੀ ਤਾਂ ਕਈ ਢੰਗ ਵਾ ਗੱਲਾਂ ਆ, ਪਰ ਇੱਕ ਅਸੀਂ ਨਾ ਬਚਪਨ ਦੀ ਗੱਲ ਸਾਨੂੰ ਚੇਤੇ ਆ ਗਈ ਜਦੋਂ ਮਿਸ਼ਨ ਤੁਸੀਂ ਇਹ ਰੋਡ ਸੇਫਟੀ ਦਾ ਜਿਹੜਾ ਮੁੱਦਾ ਗੱਲ ਵਿਸ਼ਾ ਬਣਾਇਆ, ਉਹ ਏਦਾਂ ਸੀ ਅਸੀਂ ਸਕੂਲ ਚ ਪੜ੍ਹਦੇ ਸੀਗੇ, ਸਾਡੇ ਪਿੰਡ ਡਾਹਾਨਾ ਵੀ ਆ, ਡਾਹਾਨੇ ਦੇ ਵਿੱਚ ਪਸ਼ੂ ਹੋਸਪਿਟਲ ਸਰਕਾਰੀ ਦੂਜਾ ਹੋਸਪਿਟਲ ਉਹ ਸਾਰੇ ਸੀਗੇ, ਜਿਹੜੇ ਮਾਸਟਰ ਸੀਗੇ ਨਾ ਉਹ ਤਿੰਨ ਚਾਰ ਦਾ ਪਿੰਡ ਦੇ ਹੁੰਦੇ ਸੀ,
1: ਰੋਡ ਸੇਫਟੀ ਦੀ ਗੱਲ ਕਰ ਰਹੇ ਹਾਂ। ਰੋਡ ਸੇਫਟੀ ਬਾਰੇ ਤੁਸੀਂ ਕੁਛ ਜਾਗਰੂਕ ਕਰਨਾ ਜਾਂ ਤਾਂ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਫਿਲਹਾਲ, ਪਰ ਗੱਲ ਇਹ ਹੈ
0: ਜਿਹੜਾ ਅਸੀਂ ਨਾ ਲੋੜ ਤੋਂ ਜ਼ਿਆਦਾ ਕੰਮ ਵਧਾ ਲਿਆ ਆ।
1: ਬਿਲਕੁਲ ਬਿਲਕੁਲ, ਹਾਂ ਇਹੀ ਗੱਲ ਹੈ, ਬਟ
0: ਚੱਲ ਸਕਦਾ ਇਹ ਆ
1: ਕੁਲਵਿੰਦਰ ਜੀ, ਜੇਕਰ ਇਹ ਚੀਜ਼ਾਂ ਵੱਧ ਗਈਆਂ, ਇਹ ਚੀਜ਼ਾਂ ਵੱਧ ਗਈਆਂ ਤੇ ਸਾਨੂੰ ਰੋਡ ਸੇਫਟੀ ਵੀ ਤਾਂ ਬਣਾਉਣੀ ਚਾਹੀਦੀ ਹੈ ਨਾ, ਜੋ ਨਿਯਮ ਬਣਾਏ ਜਾ ਰਹੇ ਨੇ ਉਹਨਾਂ ਨੂੰ ਮੰਨਣਾ ਵੀ ਤਾਂ ਚਾਹੀਦਾ ਨਾ, ਜੇਕਰ ਅਸੀਂ ਹੈਲਮੈਟ ਹੀ ਨਹੀਂ ਪਾਵਾਂਗੇ ਤਾਂ ਗੱਲ ਕਿੱਦਾਂ ਚੱਲੇਗੀ, ਹੈ ਕਿ ਨਹੀਂ। ਥੈਂਕ ਯੂ ਕੁਲਵਿੰਦਰ ਜੀ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ, ਥੈਂਕ ਯੂ ਸੋ ਮਚ। ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਸੀਂ ਜੁੜੋ ਸਾਡੇ ਨਾਲ ਤਾਂ ਛੇਤੀ ਛੇਤੀ ਮੇਰੇ ਤੱਕ ਤੁਸੀਂ ਪਹੁੰਚ ਸਕਦੇ ਹੋ, ਔਰ ਨੰਬਰ ਹੈ ਜੀ 0181 ਲਗਾਉਣਾ, 2342-174 ਨੰਬਰ ਡਾਇਲ ਕਰਨਾ, ਔਰ ਤੁਹਾਡੇ ਤੱਕ ਸਵਾਲ ਹਰੀਸ਼ ਪਹੁੰਚਾ ਰਿਹਾ ਔਰ ਤੁਸੀਂ ਉਸਦਾ ਜਵਾਬ ਦੇਣਾ ਔਰ ਉਸਦਾ ਹੱਲ ਅਸੀਂ ਮਿਲ ਕੇ ਇਸ ਪ੍ਰੋਗਰਾਮ ਦੇ ਜ਼ਰੀਏ ਆਪਣੇ ਹੋਰ ਸਰੋਤਿਆਂ ਤੱਕ ਪਹੁੰਚਾਉਣਾ ਵੀ ਹੈ। ਜੇਕਰ ਤੁਸੀਂ ਹੈਲਮੇਟ ਦਾ ਇਸਤੇਮਾਲ ਦੋ ਪਹੀਆ ਵਾਹਨ ਚਲਾਉਣ ਲੱਗਿਆਂ, ਬਾਈਕ ਵਗੈਰਾ ਚਲਾਉਣ ਲੱਗਿਆਂ ਜਾਂ ਕਿਸੇ ਆਪਣੀ ਸਕੂਟੀ ਨੂੰ ਜੋ ਸੜਕਾਂ 'ਤੇ ਨਿਕਲਦੇ ਹਾਂ ਨਹੀਂ ਪਾਉਂਦੇ ਤਾਂ ਉਹ ਕਿਤੇ ਨਾ ਕਿਤੇ ਰੋਂਗ ਹੈ ਔਰ ਤੁਸੀਂ ਨਿਯਮਾਂ ਦੀ ਉਲੰਘਣਾ ਤਾਂ ਕਰ ਹੀ ਰਹੇ ਹੋ, ਬਟ ਉਹਦੇ ਨਾਲ ਨਾਲ ਆਪਣੀ ਸਿਹਤ ਦੇ ਨਾਲ ਵੀ ਇਹ ਖਿਲਵਾੜ ਹੁੰਦਾ, ਉਹ ਨਾ ਹੋਵੇ। ਇਹ ਗਾਣਾ ਇੰਜੋਏ ਕਰਦੇ ਹਾਂ ਔਰ ਉਸ ਤੋਂ ਬਾਅਦ ਇੱਕ ਹੋਰ ਕਾਲ ਲੈਂਦੇ ਹਾਂ ਆਪਾਂ।

0: ਚੱਲ ਬੋਲਦਾ
1: ਵਨ ਟੂ ਵਨ ਸੈਵਨ ਐਫ ਐਮ ਰੇਨਬੋ ਅਤੇ ਗਾਣਿਆਂ ਦੇ ਨਾਲ ਨਾਲ ਸਾਡਾ ਪਬਲਿਕ ਮੰਚ ਪ੍ਰੋਗਰਾਮ ਸਜਿਆ ਹੋਇਆ ਔਰ ਲਿਸਨਰਸ 2342-174 ਨੰਬਰ ਡਾਇਲ ਕਰਕੇ ਮੇਰੇ ਤੱਕ ਪਹੁੰਚ ਰਹੇ ਨੇ। ਗੱਲ ਕਰਦੇ ਹਾਂ, ਇੱਕ ਕਾਲਰ ਜੁੜੇ ਨੇ। ਹੈਲੋ
2: ਹੈਲੋ ਸਰ ਜੀ, ਨਮਸਕਾਰ ਜੀ।
1: ਨਮਸਕਾਰ ਜੀ, ਕੌਣ ਗੱਲ ਕਰ ਰਹੇ ਹੋ ਜੀ?
2: ਸਰ ਜੀ ਮੈਂ ਪੌਲ ਬੋਲਦਾ, ਸਰਾਭਾ ਨਗਰ ਜਲੰਧਰ ਤੋਂ ਜੀ।
1: ਹਾਂਜੀ, ਸਵਾਗਤ ਹੈ ਤੁਹਾਡਾ ਔਰ ਪ੍ਰੋਗਰਾਮ ਸੁਣ ਰਹੇ ਹੋ। ਤੁਹਾਨੂੰ ਪਤਾ ਹੈ ਮੁੱਦਾ ਅੱਜ ਦਾ ਕੀ ਹੈ ਜੀ?
2: ਬਿਲਕੁਲ ਜੀ, ਬਿਲਕੁਲ ਸੜਕ ਸੁਰੱਖਿਆ,
1: ਹਾਂ, ਰੋਡ ਸੇਫਟੀ
2: ਨੂੰ ਤਾਂ ਸੀਟ ਬੈਲਟ ਬੰਨਣੀ ਜ਼ਰੂਰੀ ਆ।
1: ਹਾਂ ਬਿਲਕੁਲ, ਸੀਟ ਬੈਲਟ ਲਾਉਣੀ, ਤੁਸੀਂ ਲਾਉਂਦੇ ਹੋ ਸੀਟ ਬੈਲਟ?
2: ਬਿਲਕੁਲ ਜੀ, ਸੀਟ ਬੈਲਟ ਵੀ ਲਾਈਦੀ ਜਦੋਂ ਗੱਡੀ ਚਲਾਈ ਦੀ ਆ, ਤਾਂ ਨਹੀਂ ਤਾਂ ਜ਼ਿਆਦਾ ਕਰਕੇ ਤਾਂ ਮੈਂ ਸਕੂਟਰ ਚਲਾਉਂਦਾ।
1: ਅੱਛਾ, ਸਕੂਟਰ ਚਲਾਉਂਦੇ ਹੋ ਔਰ ਕਦੇ ਕਦੇ ਜੇਕਰ ਅਸੀਂ ਜਾਂਦੇ ਹਾਂ ਰੋਡ 'ਤੇ ਅਤੇ ਕਿਤੇ ਘਰੋਂ ਕਿਤੇ

0: ਹਾਈ ਕਮਾਨ ਦਾ ਫੋਨ ਆ ਜੇ ਤੇ ਸਾਨੂੰ ਫੋਨ ਚੱਕਣਾ ਪੈ ਜਾਂਦਾ ਹੈ ਨਾ, ਤੇ ਚੱਕਦੇ ਹੋ ਫਿਰ ਫੋਨ, ਹਾਈ ਕਮਾਨ ਦਾ ਫੋਨ ਤਾਂ ਚੱਕਣਾ ਹੀ ਪੈਂਦਾ ਰੋਡ ਦੇ ਉੱਤੇ ਵੀ, ਭਾਵੇਂ ਜਦੋਂ ਅਸੀਂ ਜਿੱਥੇ ਮਰਜ਼ੀ ਹੋਈਏ
1: ਸਕੂਟਰ ਲਾ ਕੇ ਤਾਂ ਫਿਰ ਫੋਨ ਚੱਕੀਦਾ, ਜੇ ਗੱਡੀ ਵਿੱਚ ਹੋਵੇ ਤਾਂ ਗੱਡੀ ਵਿੱਚ ਫਿਰ ਬਲੂਟੁੱਥ ਫੋਨ ਕਰ ਲਈਦਾ ਫਿਰ ਚਲਾਈਦਾ, ਉੱਦਾਂ ਨਹੀਂ।
0: ਅੱਛਾ, ਮਤਲਬ ਇਹ ਕਿ ਤੁਸੀਂ ਮੋਬਾਈਲ ਤੇ ਗੱਲ ਨਹੀਂ ਕਰਦੇ ਜਦੋਂ ਡਰਾਈਵਿੰਗ ਕਰਦੇ ਹੋ, ਵਾਹਨ ਚਲਾਉਂਦੇ ਹੋ ਕੋਈ ਵੀ
1: ਗੱਡੀ ਦੀ ਹੋਈਏ ਚਾਹੇ ਉੱਦਾਂ ਹੋਈਏ, ਅਸੀਂ ਮੋਬਾਈਲ ਤੇ ਉੱਦਾਂ ਗੱਲ ਕਰੀਦੀ ਨਹੀਂ, ਸਾਈਡ ਤੇ ਹੋ ਕੇ ਗੱਲ ਕਰ ਲਈ ਦੀ। ਅੱਗੇ ਇੱਦਾਂ ਹੁੰਦਾ ਸੀਗਾ ਵੀ ਕਿਸੇ ਦਾ ਫੋਨ ਆ ਗਿਆ ਪਤਾ ਨਹੀਂ ਕਾਰ ਹੋਣਾ ਕਿ ਨਹੀਂ, ਹੁਣ ਤਾਂ ਜਿਹਨੂੰ ਮਰਜ਼ੀ ਭਾਵੇਂ ਬਾਹਰੋਂ ਫੋਨ ਆ ਜਾਏ ਤਾਂ ਬਾਹਰ ਵੀ ਬੰਦਾ ਦੁਬਾਰਾ ਕਰ ਲੈਂਦਾ ਫੋਨ।
0: ਬਿਲਕੁਲ ਬਿਲਕੁਲ ਬਿਲਕੁਲ, ਇਹ ਚੀਜ਼ ਜ਼ਰੂਰੀ ਹੈ ਕਿਉਂਕਿ
1: ਕੋਈ ਗੱਲ ਨਹੀਂ ਹੁੰਦੀ ਜੀ।
0: ਹਾਂ, ਇਹ ਛੋਟੀ ਜਿਹੀ ਗੱਲ ਹੈ, ਇਹ ਛੋਟੀ ਜਿਹੀ ਗੱਲ ਹੈ, ਸਾਨੂੰ ਸਾਨੂੰ ਲੱਗਦਾ ਕਿ ਇਹਦਾ ਕੋਈ ਕੋਈ ਖਾਸ ਗੱਲ ਨਹੀਂ ਹੈਗੀ, ਫੋਨ ਫਿਰ ਕੀ ਹੋਇਆ ਫੋਨ ਸੁਣ ਲਿਆ ਤਾਂ, ਬਟ ਇਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ।
1: ਇਹ ਕਹਿੰਦਾ ਵੀ ਨਹੀਂ ਸੁਣਨਾ ਚਾਹੀਦਾ ਇੱਦਾਂ ਫੋਨ, ਕਿਹੜਾ ਕੋਈ ਇੰਨਾ ਐਮਰਜੈਂਸੀ ਜਾਂ ਕੋਈ ਜ਼ਿਆਦਾ ਗੱਲ ਜਿਹੜੀ ਹੈ, ਇੱਕ ਮਿੰਟ ਦਾ ਜਾਂ 2 ਮਿੰਟ ਦਾ ਫਰਕ ਹੁੰਦਾ ਆ। ਜੇ ਬੰਦਾ ਰੋਡ ਦੇ ਉੱਤੇ ਗੱਡੀ ਚਲਾ ਰਿਹਾ ਜਾਂ ਸਾਈਡ ਨੂੰ ਕਰ ਲਵੇ, ਜਾਂ ਬੰਦਾ ਸਾਈਡ ਤੇ ਹੋ ਕੇ 5 ਮਿੰਟ 2 ਮਿੰਟ ਕਿਤੇ ਰਸਤਾ ਹੋਵੇ ਤਾਂ ਉੱਥੇ ਜਾ ਕੇ ਗੱਲ ਕਰ ਸਕਦਾ, ਆਪਣੀ ਜ਼ਿੰਦਗੀ ਨਾਲੋਂ ਕੁਛ ਵੀ ਚੰਗਾ ਨਗਾ।
0: ਬਿਲਕੁਲ,
1: ਬਾਕੀ ਤੇਰੀ ਜ਼ਿੰਦਗੀ ਵੀ ਬਚਾਉਣੀ ਤਾਂ ਆਪਣੀ ਵੀ ਬਚਾਉਣੀ ਹੈ, ਦੋਨਾਂ ਦਾ ਸੁਰੱਖਿਆ ਸਾਨੂੰ ਕਰਨੀ ਚਾਹੀਦੀ।
0: ਬਿਲਕੁਲ, ਜਦੋਂ ਅਸੀਂ ਜਾਂਦੇ ਹਾਂ ਕੋਈ ਬਾਈ ਚਾਂਸ ਇੱਦਾਂ ਸਾਨੂੰ ਕੋਈ ਨਜ਼ਰ ਆਉਂਦਾ ਬਾਈਕ ਤੇ, ਤਾਂ ਉਹ ਆਪਣੇ ਨਾਲ ਤਾਂ ਖਿਲਵਾੜ ਕਰ ਹੀ ਰਿਹਾ, ਬਟ ਜਿਹੜਾ ਨਾਲ ਦਾ ਹੋਰ ਉਹਦੇ ਪਿੱਛੇ ਆ ਰਿਹਾ ਜਾਂ ਉਹਦੇ ਨਾਲ ਚੱਲ ਰਿਹਾ ਕੋਈ ਹੋਰ ਸਾਥੀ ਹੋਰ ਵਾਹਨ ਚਾਲਕ, ਤਾਂ ਉਹਦਾ ਵੀ ਨੁਕਸਾਨ ਹੋ ਸਕਦਾ ਨਾ ਉਹਦੇ ਨਾਲ, ਕਿਉਂਕਿ ਉਹ ਉਹਨੂੰ ਤਾਂ ਪਤਾ ਨਹੀਂ ਲੱਗਦਾ, ਉਹ ਤਾਂ ਮਸਤ ਹੋਇਆ ਗੱਲ 'ਤੇ ਗੱਲ ਕਰਨ ਦੇ ਵਿੱਚ, ਔਰ ਬ੍ਰੇਕ ਇੱਕ ਹੱਥ ਦੇ ਨਾਲ ਗੱਡੀ ਕਿੱਥੋਂ ਅਸੀਂ ਹੈ ਨਾ ਬਾਈਕ ਚਲਾ ਲਵਾਂਗੇ ਜਾਂ ਕੋਈ ਕਾਰ ਹੀ ਚਲਾ ਰਿਹਾ ਜੇਕਰ, ਹੈ ਨਾ, ਅਤੇ ਇਹ ਚੀਜ਼ਾਂ ਦਾ ਕਿਆ।
1: ਹਰੀ ਜੀ, ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਹੈ ਕਿ ਮੀਆਂ ਬੀਬੀ ਕਿਤੇ ਜਾ ਰਹੇ ਸੀਗੇ, ਸਾਡੇ ਰਿਸ਼ਤੇਦਾਰੀ ਜੋ ਲੱਗਦੇ ਸੀਗੇ, ਤਾਂ ਉਹ ਬੰਦੇ ਨੇ ਹੈਲਮਟ ਨਹੀਂ ਸੀ ਪਾਇਆ ਤਾਂ ਜਨਾਨੀ ਕੋਲ ਹੈਲਮਟ ਪਾਇਆ ਉਹਨੇ।
0: ਅੱਛਾ ਜੀ।
1: ਜਦੋਂ ਅੱਗੇ ਗਏ ਤਾਂ ਉਹ ਕਹਿੰਦਾ ਪੁਲਿਸ ਆ ਗਈ ਹੈ ਮੇਰੇ ਸਿਰ 'ਤੇ, ਕਹਿੰਦਾ ਹੈਲਮਟ ਪਾ ਦੇ। ਉਹ ਜਨਾਨੀ ਨੇ ਜਿੱਦਾਂ ਫੜਿਆ ਸੀ ਉਹਨੇ ਪੁੱਠਾ ਹੈਲਮਟ ਪਾ ਤਾ, ਮੂਹਰੇ ਜਾ ਕੇ ਸਿੱਧਾ ਹੀ ਉਹ ਦੂਜੇ 'ਚ ਵੱਜਿਆ, ਮੂਹਰੇ ਟੈਂਪੂ ਜਾਂਦਾ ਸੀ, ਟੈਂਪੂ ਖੜਾ ਸੀ, ਟੈਂਪੂ 'ਚ ਵੱਜਿਆ ਤਾਂ ਦੋਨਾਂ ਦੇ ਸੱਟਾਂ ਸੁੱਟਾਂ ਕਾਫੀ ਲੱਗੀਆਂ, ਬਚਾਅ ਹੋ ਗਿਆ ਉਹਦਾ, ਮਰਨੋਂ ਬਚ ਗਿਆ।
0: ਬਿਲਕੁਲ,
1: ਪਰ ਇੱਦਾਂ ਨਹੀਂ ਹੋਣਾ ਚਾਹੀਦਾ ਵੀ ਪੁਲਿਸ ਨੂੰ ਦੇਖ ਕੇ ਹੈਲਮਟ ਪਾਉਣਾ। ਮੈਂ ਤਾਂ ਘਰੋਂ ਬਾਜ਼ਾਰ ਸਾਡੇ ਘਰ ਤੋਂ 1 ਕਿਲੋਮੀਟਰ ਚੌਂਕ ਆ ਬਾਈਪਾਸ ਤੋਂ, ਮੈਂ ਉੱਥੋਂ ਵੀ ਜਾਣਾ, ਇੱਥੇ ਨੂੰ ਵੀ ਜਾਣਾ ਹੋਵੇ ਨਾ ਮਹੱਲੇ 'ਚ ਵੀ ਮੈਂ ਹੈਲਮਟ ਪਾ ਕੇ ਨਿਕਲਦਾ ਹੁੰਦਾ, ਇਹ ਨਹੀਂ ਸੜਕ 'ਤੇ ਜਾ ਕੇ।
0: ਨਹੀਂ, ਬਹੁਤ ਬਹੁਤ ਵਧੀਆ ਗੱਲ ਹੈ, ਇਹ ਨਿਯਮਾਂ ਨੂੰ ਤਾਂ ਅਸੀਂ ਮੰਨ ਹੀ ਰਹੇ ਹਾਂ, ਉਹਦੇ ਨਾਲ ਨਾਲ ਅਸੀਂ ਆਪਣੀ ਸਿਹਤ ਦਾ ਵੀ ਤਾਂ ਖਿਆਲ ਰੱਖ ਰਹੇ ਹਾਂ ਨਾ, ਬਹੁਤ ਜ਼ਰੂਰੀ ਹੈ। ਬਿਲਕੁਲ ਬਿਲਕੁਲ ਬਿਲਕੁਲ, ਥੈਂਕ ਯੂ ਸੋ ਮਚ ਸਾਡੇ ਨਾਲ ਵਿਚਾਰ ਸਾਂਝੇ ਕਰਨ ਲਈ। ਬਿਲਕੁਲ ਜੀ, ਔਰ ਇੱਦਾਂ ਦੀਆਂ ਘਟਨਾਵਾਂ ਅਸੀਂ ਬਹੁਤ ਦੇਖਦੇ ਹਾਂ, ਔਰ ਮੇਰੇ ਜੇਕਰ ਅਸੀਂ ਪੌਲ ਸਾਹਿਬ ਦੱਸ ਰਹੇ ਉਹਨਾਂ ਦੇ ਰਿਲੇਟਿਵ ਰਿਲੇਸ਼ਨ ਦੇ ਵਿੱਚ ਇੱਦਾਂ ਦੀ ਘਟਨਾ ਹੋਈ, ਮੈਂ ਇੱਕ ਵਾਕਈ ਸੜਕ 'ਤੇ ਜਾਂਦਿਆਂ ਇਹ ਚੀਜ਼ ਦੇਖੀ, ਜਦੋਂ ਕਿਸੇ ਨੇ ਦੇਖਿਆ ਸਾਹਮਣੇ ਪੁਲਿਸ ਵਾਲੇ ਖੜ੍ਹੇ ਹੈ ਤਾਂ ਚਲਾਉਣ ਤੋਂ ਬਚਣ ਦੇ ਲਈ, ਉਹ ਪਿੱਛੇ ਵਾਈਫ ਬੈਠੀ ਸੀ, ਉਹਨੇ ਹੈਲਮਟ ਪਾਇਆ, ਔਰ ਹੈਲਮਟ ਜਿਹੜਾ ਉਹ ਸਹੀ ਤਰੀਕੇ ਨਾਲ ਨਹੀਂ ਪਿਆ, ਪੁੱਠਾ ਨਹੀਂ ਪਿਆ, ਸਹੀ ਤਰੀਕੇ ਦੇ ਨਾਲ ਪਿਆ ਨਹੀਂ, ਔਰ ਹਸਬੈਂਡ ਦੁਬਾਰਾ ਸਹੀ ਤਰੀਕੇ ਦੇ ਨਾਲ ਜਦੋਂ ਲੱਗਾ ਪਾਉਣ, ਔਰ ਚਲਦੇ ਚਲਦੇ ਜਦੋਂ ਇੱਕ ਹੱਥ ਨਾਲ ਸੈਟਿੰਗ ਕਰਨ ਲੱਗ ਪਿਆ, ਉੱਧਰੋਂ ਕੋਈ ਹੋਰ ਬਾਈਕ ਵਾਲਾ ਆ ਗਿਆ ਤੇਜ਼ ਸਪੀਡ ਦੇ ਨਾਲ, ਉਹ ਜਦੋਂ ਉਹਦੇ ਕੋਲੋਂ ਲੰਘਿਆ ਤਾਂ ਇੱਕਦਮ ਡਰ ਜਿਹਾ ਜਾਂਦਾ ਬੰਦਾ, ਉਹ ਡਰਿਆ ਔਰ ਹੈਂਡਲ ਕੰਬਿਆ, ਔਰ ਦੋਨੇ ਜਣੇ ਬਾਈਕ ਸਲਿਪ ਕੀਤੀ ਔਰ ਡਿੱਗ ਗਏ, ਔਰ ਇਹਦੇ ਨਾਲ ਆਪਣੇ ਜਾਨ ਨੂੰ ਤਾਂ ਅਸੀਂ ਖਤਰੇ ਦੇ ਵਿੱਚ ਪਾਉਂਦੇ ਹਾਂ, ਜਿਹੜੇ ਪਿੱਛੋਂ ਕੋਈ ਵਾਹਨ ਆ ਰਿਹਾ ਹੋਏਗਾ ਉਹਦੇ ਨਾਲ ਤੁਹਾਡੀ ਜਾਨੀ ਨੁਕਸਾਨ ਦਾ ਵੀ ਡਰ ਰਹਿੰਦਾ, ਉਹ ਇਹ ਨਾ ਹੋਵੇ, ਇਸੇ ਕਰਕੇ ਰੋਡ 'ਤੇ ਜਾਂਦਿਆਂ ਹੋਇਆਂ ਬਹੁਤ ਇਹਤਿਆਤ ਵਰਤਣੀ ਜ਼ਰੂਰੀ ਹੈ, ਕਿਉਂਕਿ ਅੱਜ ਕੱਲ੍ਹ ਹਰ ਕਿਸੇ ਨੂੰ ਕਾਲ ਹੈ, ਹਰ ਕੋਈ ਚਾਹੁੰਦਾ ਹੈ ਕਿ ਮੈਂ ਦੂਸਰੇ ਨਾਲੋਂ ਅੱਗੇ ਨਿਕਲਾਂ। ਫਿਲਹਾਲ ਇਹ ਟਰੈਕ ਇੰਜੋਏ ਕਰਦੇ ਹਾਂ ਔਰ ਵਾਪਸ ਆਉਂਦੇ ਹਾਂ, 2342174 ਨੰਬਰ ਡਾਇਲ ਕਰਨਾ, 01 81 ਲਾਓ, 2342174 ਡਾਇਲ ਕਰੋ, ਮੇਰੇ ਤੱਕ ਪਹੁੰਚੋ ਛੇਤੀ ਛੇਤੀ।

0: ਸੁਣਨ ਦਿੰਦਾ ਝਣਕਾਟਾ ਤੇਰੀ ਵੰਗਾ ਦਾ
1: ਮਹਿੰਦਰਪਾਲ
2: ਜੀ ਸਵਾਗਤ ਹੈ ਔਰ ਪ੍ਰੋਗਰਾਮ ਪਬਲਿਕ ਮੰਚ ਚ ਅਸੀਂ ਕਿਸ ਮੁੱਦੇ ਤੇ ਗੱਲ ਕਰ ਰਹੇ ਹਾਂ ਪਤਾ ਹੀ ਹੈ ਤੁਹਾਨੂੰ
1: ਹਾਂਜੀ ਰੋਡ ਸੇਫਟੀ
2: ਹਾਂ ਰੋਡ ਸੇਫਟੀ ਨੂੰ ਲੈ ਕੇ ਗੱਲ ਕਰ ਰਹੇ ਹਾਂ ਔਰ ਤੁਸੀਂ ਮੈਂ ਅਸੀਂ ਬੜੀਆਂ ਗੱਲਾਂ ਕਰਦੇ ਹਾਂ ਕਿ ਜਦੋਂ ਸੜਕ 'ਤੇ ਚੱਲੋ ਤਾਂ ਇੱਕ ਸਪੀਡ ਜਿਹੜੀ ਆ ਉਹ ਲਿਮਿਟਿਡ ਹੋਣੀ ਚਾਹੀਦੀ ਹੈ ਨਾ ਲਿਮਿਟ ਦੇ ਵਿੱਚ ਹੀ ਚਲਾਉਣੀ ਚਾਹੀਦੀ ਹੈ ਐਕਚੁਲੀ ਇਹ ਕਿਉਂ ਹੈ ਸੜਕ 'ਤੇ ਚਲਾਉਂਦੇ ਹੋਏ ਜਦੋਂ ਅਸੀਂ ਕੋਈ ਵੀ ਗੱਡੀ ਚਲਾਉਂਦੇ ਹਾਂ ਤਾਂ ਸਪੀਡ ਲਿਮਿਟ ਦਾ ਧਿਆਨ ਜਾਂ ਪਾਲਣਾ ਉਹਦੀ ਕਿਉਂ ਕਰਨੀ ਚਾਹੀਦੀ ਹੈ ਬਿਲਕੁਲ ਬਿਲਕੁਲ ਕਿਉਂਕਿ ਕਾਲੀ ਤਾਂ ਹਰ ਸ਼ਖਸ ਨੂੰ ਹੈਗੀ ਹੈ ਹਰ ਬੰਦੇ ਨੂੰ ਅੱਜ ਕੱਲ ਕਾਲ ਹਰ ਸ਼ਖਸ ਕਾਲ ਦੇ ਵਿੱਚ ਹੈ ਕਿ ਮੈਂ ਪਹਿਲਾਂ ਪਹੁੰਚਾ ਹਨ ਬਟ
1: ਕਾਲੀ ਨਾਲੋਂ ਦੋ ਟਾਈਮ ਦੋ ਮਿੰਟ ਪਿਛੜ ਜਾਈਏ ਲੇਕਿਨ ਮੁੜ ਕੇ ਜ਼ਿੰਦਗੀ ਹੱਥ ਨਹੀਂ ਆਉਂਦੀ
2: ਹਾਂ ਕਾਲੀ ਨਾਲੋਂ ਦੇਰੀ ਜਿਹੜੀ ਹੈ ਉਹ ਚੰਗੀ ਏਦਾਂ ਦੇ ਸਾਈਨ ਬੋਰਡ ਵੀ ਅਸੀਂ ਹਰ ਜਗ੍ਹਾ ਪੜ੍ਹਦੇ ਹਾਂ ਬਟ ਸਿਰਫ ਪੜ੍ਹਦੇ ਹੀ ਹਾਂ ਮੈਨੂੰ ਲੱਗਦਾ ਨਾ
1: ਹਾਂਜੀ ਪੜ੍ਹਦੇ ਹੀ ਆ ਉਹਦੀ ਫਾਲੋ ਨਹੀਂ ਸਰ ਕਰਦਾ ਕੋਈ
2: ਅੱਜ ਕੱਲ੍ਹ
1: ਬਾਹਰ ਆ ਸਰ ਮੈਂ ਚਲੋ ਬਾਹਰ ਯੂਰਪ ਵੀ ਜਾਂਦਾ ਘੁੰਮਦਾ ਫਿਰਦਾ
2: ਹਾਂਜੀ
1: ਉੱਥੇ ਹਰ ਇੱਕ ਬੰਦਾ ਕਾਨੂੰਨੀ ਪਾਲਣਾ ਕਰਦਾ ਕੋਈ ਦੂਜੀ ਲਾਈਨ 'ਚ ਗੱਡੀ ਨਹੀਂ ਜਾਊਗੀ ਕੋਈ ਕੁਛ ਨਹੀਂ ਜਾਊਗਾ ਇੱਥੇ ਆਟੋ ਰਿਕਸ਼ੇ ਵਾਲੇ ਲਿਆਣ ਕੇ ਮੂਹਰੇ ਵਾੜ ਦਿੰਦੇ ਆ ਕੋਈ ਕੁਛ ਕਰਦਾ ਆ ਪਰ ਇੱਥੇ ਬਾਰੇ ਕਾਨੂੰਨ ਉਹਦੀ ਰੋਡ ਸੇਫਟੀ ਤੋਂ ਕੋਈ ਜਾਣਦਾ ਨਹੀਂ ਸਰ ਇੱਥੇ
2: ਬਿਲਕੁਲ ਬਿਲਕੁਲ ਔਰ ਇਹ ਜਾਣਨਾ ਬੜਾ ਜ਼ਰੂਰੀ ਹੈ ਕਿਉਂਕਿ
1: ਨਿਕਲਦੇ ਕਰੋ ਤੁਸੀਂ ਆਪਣੀ ਸੇਫਟੀ ਦਾ ਆਪਣਾ ਖਿਆਲ ਨਹੀਂ ਰੱਖੋ ਦੂਜੇ ਦਾ ਵੀ ਖਿਆਲ ਰੱਖੋ
2: ਬਿਲਕੁਲ ਬਿਲਕੁਲ ਔਰ ਇਹ ਮੰਨਣੀਆਂ ਹਰ ਸ਼ਖਸ ਦੇ ਲਈ ਬੜੀਆਂ ਜ਼ਰੂਰੀ ਹੈ
1: ਤੁਹਾਨੂੰ ਹੈਲਮਟ ਜ਼ਰੂਰੀ ਚਾਹੀਦਾ ਹੈਲਮਟ ਤਾਂ ਜ਼ਰੂਰ ਪਾਓ ਤੁਹਾਡੇ ਹੋਰ ਕਿਤੇ ਸੱਟ ਲੱਗ ਜਾ ਮਾੜੀ ਮੋਟੀ ਕੋਈ ਗੱਲ ਤੁਹਾਡਾ ਸਿਰ ਤਾਂ ਬਚੂ ਨਾ
2: ਬਿਲਕੁਲ ਜੀ ਬਿਲਕੁਲ
1: ਹਾਂ ਤੇ ਜੇ ਤੁਸੀਂ ਜਾਂਦੇ ਆਪਣੀ ਫੋਰ ਵੀਲ ਤੇ ਆਪਣੀ ਬੈਲਟ ਜ਼ਰੂਰ ਲਾਓ ਬੈਲਟ ਦਾ ਮੀਨਿੰਗ

0: ਬਹੁਤ ਵਧੀਆ ਆ ਉਹਨੇ ਜੋ ਲਾਇਆ ਕਾਨੂੰਨ ਦੇ ਹਿਸਾਬ ਨਾਲ, ਕੋਈ ਮਾੜੀ ਗੱਲ ਨੀ, ਬੈਲਟ ਬੈਲਟ ਤੁਹਾਨੂੰ ਅੱਛੀ ਤਰ੍ਹਾਂ ਬਚਾਉਣੀ, ਕੋਈ ਬੋਰੇ ਬ੍ਰੇਕ ਲਾਉਣੀ ਆ ਤੁਹਾਡਾ ਸਿਰ ਜਾ ਕੇ ਸ਼ੀਸ਼ੇ 'ਚ ਲੱਗੂਗਾ, ਤੇ ਬੈਲਟ ਲਾਈ ਹੋਈ ਤੁਹਾਡਾ ਉਹ ਵੀ ਬਚੂਗਾ ਤੁਸੀਂ।
1: ਹਾਂ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬੜੀਆਂ ਲਾਜ਼ਮੀ ਨੇ, ਜੇਕਰ ਜਿਹੜੇ ਰੂਲਸ ਬਣੇ ਨੇ ਉਹ ਸਾਡੀ ਸੇਫਟੀ ਦੇ ਲਈ ਹੈ, ਔਰ ਅਸੀਂ ਆਪਣੀ ਹੀ ਸੇਫਟੀ ਨਹੀਂ ਰੱਖਦੇ, ਉਹ ਆਪਾਂ ਆਪਣੀ ਸੇਫਟੀ ਨਹੀਂ ਨਾ ਰੱਖਦੇ, ਗੱਲ ਤਾਂ ਇਹ ਸੇਫਟੀ ਲਈ ਬਣੇ ਆ, ਬਟ ਸੇਫਟੀ ਨਹੀਂ ਰੱਖਦੇ, ਹੈਲਮੇਟ ਹੀ ਨਹੀਂ ਪਾਵਾਂਗੇ ਜਾਂ ਹੋਰ ਚੀਜ਼ਾਂ ਬਹੁਤ ਸਾਰੀਆਂ ਲਿਮਿਟ ਜਿਹੜੀ ਆ, ਅਸੀਂ ਕ੍ਰੋਸ ਕਰਕੇ ਕੋਈ ਗੱਲ ਨਹੀਂ ਦੇਖ ਲਾਂਗੇ, ਭੁਗਤ ਲਾਂਗੇ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਕੇਅਰਲੈਸ ਬੇਸਿਕਲੀ ਆ ਜਿਹੜਾ ਨੇਚਰ ਹੈ ਉਹ ਨਹੀਂ ਹੋਣਾ ਚਾਹੀਦਾ।
0: ਚਲੋ ਤੁਸੀਂ ਬਾਕੀ ਜਿਹੜੀ ਆਪਾਂ ਪਹਿਲਾਂ ਸਟਾਰਟਿੰਗ ਦੀ ਗੱਲ ਕੀਤੀ, ਬਿਲਕੁਲ ਲਿਮਿਟ 'ਚ ਗੱਡੀ ਚਲਾਉਣੀ ਚਾਹੀਦੀ, ਕਈ ਵਾਰ ਆਪਾਂ ਸਹੀ ਆ, ਆਪਾਂ ਡਰਿੰਕ ਨਹੀਂ ਕਰਦੇ, ਅਗਲੇ ਨੇ ਡਰਿੰਕ ਕੀਤੀ ਹੁੰਦੀ, ਆਪਾਂ ਲਿਮਿਟ ਛੋਵਾਂਗੇ ਤਾਂ ਆਪਾਂ ਵੀ ਬਚਾਂਗੇ, ਉਹਨੂੰ ਵੀ ਬਚਾਵਾਂਗੇ।
1: ਬਿਲਕੁਲ ਬਿਲਕੁਲ ਸੀ, ਬਿਲਕੁਲ, ਔਰ ਇਹ ਤਾਂ ਖਤਰੇ ਵਾਲੀ ਗੱਲ ਹੀ ਹੈ ਜਦੋਂ ਅਸੀਂ ਜੇਕਰ ਨਸ਼ਾ ਕਰਕੇ ਗੱਡੀ ਚਲਾਉਂਦੇ ਹਾਂ ਤਾਂ।
0: ਥੈਂਕ
1: ਯੂ ਸੋ ਮਚ ਇਹ ਵਿਚਾਰ ਸਾਂਝੇ ਕਰਨ ਦੇ ਲਈ ਸਾਡੇ ਨਾਲ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਵੀ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰੋ ਤਾਂ ਛੇਤੀ ਛੇਤੀ ਮੇਰੇ ਤੱਕ ਪਹੁੰਚੋ, ਪਹਿਲਾਂ ਪਹੁੰਚਣਾ ਪੈਣਾ ਮੇਰੇ ਤੱਕ, ਕਿਉਂਕਿ ਪਬਲਿਕ ਮੰਚ ਪ੍ਰੋਗਰਾਮ ਇਸ ਵੇਲੇ 102.7 FM ਰੇਨਬੋ 'ਤੇ ਤੁਸੀਂ ਇੰਜੋਏ ਕਰ ਰਹੇ ਹੋ, ਔਰ ਮੇਰੇ ਦੋਸਤ ਇਸ ਵੇਲੇ ਜੋ ਸੜਕਾਂ 'ਤੇ ਜਾ ਰਹੇ ਨੇ ਗੱਡੀਆਂ ਦੇ ਵਿੱਚ FM 'ਤੇ 102.7 FM ਰੇਨਬੋ, ਮੇਰੀ ਆਵਾਜ਼ ਉਹਨਾਂ ਤੱਕ ਪਹੁੰਚ ਰਹੀ ਹੈ, ਸੇਫਟੀ ਬਣਾ ਕੇ ਬਰਕਰਾਰ ਰੱਖ ਕੇ ਚੱਲਦੇ ਜਾਓ ਔਰ ਹਮੇਸ਼ਾ ਮੁਸਕਰਾਉਂਦੇ ਜਾਓ, ਕਿਉਂਕਿ ਸੇਫਟੀ ਲਾਜ਼ਮੀ ਹੈ, ਜ਼ਰੂਰੀ ਹੈ ਸਾਡੇ ਲਈ ਔਰ ਸਾਡੇ ਪਿਆਰਿਆਂ ਦੇ ਲਈ ਵੀ। 102.7 FM ਰੇਨਬੋ 'ਤੇ ਇਸ ਵੇਲੇ ਤੁਸੀਂ ਪਬਲਿਕ ਮੰਚ ਪ੍ਰੋਗਰਾਮ ਸੁਣ ਰਹੇ ਹੋ ਹਰੀਸ਼ ਦੇ ਨਾਲ, ਔਰ 2342-174 ਨੰਬਰ ਡਾਇਲ ਕਰੋ, ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਔਰ ਆਪਣੇ ਵਿਚਾਰ ਰੋਡ ਸੇਫਟੀ ਨੂੰ ਲੈ ਕੇ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ।

0: 107 FM ਰੇਨਬੋ ਤੇ ਪਬਲਿਕ ਮੰਚ ਪ੍ਰੋਗਰਾਮ ਚੱਲ ਰਿਹਾ ਇਸ ਵੇਲੇ। ਹਰੀਸ਼ ਨਾਲ ਹੈ ਤੁਹਾਡੇ ਔਰ ਮੇਰੇ ਲਿਸਨਰਸ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜੁੜ ਰਹੇ ਨੇ ਔਰ ਰੋਡ ਸੇਫਟੀ ਨੂੰ ਲੈ ਕੇ ਅੱਜ ਅਸੀਂ ਵਿਚਾਰ ਜਿਹੜੇ ਨੇ ਉਹ ਆਪਣੇ ਸਰੋਤਿਆਂ ਕੋਲੋਂ ਲੈ ਰਹੇ ਹਾਂ, ਸ਼ੇਅਰ ਵੀ ਕਰ ਰਹੇ ਹਾਂ। ਇੱਕ ਲਿਸਨਰ ਸਾਡੇ ਨਾਲ ਜੁੜੇ ਨੇ, ਗੱਲ ਕਰਦੇ ਉਹਨਾਂ ਦੇ ਨਾਲ। ਹੈਲੋ
1: ਹੈਲੋ ਹਰੀਸ਼ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ ਜੀ? ਹਾਂਜੀ ਕੁਲਦੀਪ ਜੀ, ਪ੍ਰੋਗਰਾਮ ਪਬਲਿਕ ਮੰਚ ਤੁਸੀਂ ਸੁਣ ਰਹੇ ਹੋ ਔਰ ਇਸ ਵੇਲੇ ਰੋਡ ਸੇਫਟੀ, ਹਾਂਜੀ ਰੋਡ ਸੇਫਟੀ ਨੂੰ ਲੈ ਕੇ ਗੱਲ ਕਰ ਰਹੇ ਹਾਂ। ਮੈਨੂੰ ਇੱਕ ਚੀਜ਼ ਦੱਸੋ, ਜ਼ੈਬਰਾ ਕ੍ਰੋਸਿੰਗ ਜਿਹੜੀ ਹੈ ਉਹਦਾ ਕੀ ਇੰਪੋਰਟੈਂਸ ਕੀ ਹੈ, ਕੀ ਮਹੱਤਵ ਹੈ ਉਹਦਾ? ਜ਼ੈਬਰਾ ਕ੍ਰੋਸਿੰਗ ਜਿਹੜੀ ਸੜਕਾਂ ਦੇ ਉੱਤੇ ਜਿਹੜੀਆਂ ਲਾਈਨਾਂ ਪਾਈਆਂ ਹੁੰਦੀਆਂ, ਜ਼ੈਬਰਾ ਕ੍ਰੋਸਿੰਗ, ਉਹਦੇ ਬਾਰੇ ਤੁਹਾਨੂੰ ਪਤਾ ਕੁਝ?

0: ਨਹੀਂ ਲਾਈਨਾਂ ਤੇ ਉਹ ਤੇ ਲਾਈਨ ਤਾਂ ਪਾਈ ਹੈ, ਉਹ ਤਾਂ ਮੈਂ ਮੰਨ ਗਿਆ, ਖੱਬੇ ਸੱਜੇ ਵਾਲੀ ਉਹਦੀ ਗੱਲ ਨਹੀਂ ਕਰ ਰਿਹਾ। ਸੜਕ ਦੇ ਵਿਚਕਾਰ ਲਾਈਨਸ ਹੁੰਦੀਆਂ ਵਾਈਟ ਕਲਰ ਦੀਆਂ। ਹਾਂਜੀ
1: ਬਾਰੇ ਤਾਂ ਸਰ ਮੈਂ ਜਾਣਕਾਰੀ ਨੀ, ਜਿਹੜੇ ਨੌਜਵਾਨ ਆ ਨਾ ਇਹ ਬਹੁਤ ਤੇਜ਼ੀ ਕਰਦੇ ਆ। ਮੇਰੀ ਚਾਹੀਦਾ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਜ਼ਿੰਦਗੀ ਦੁਬਾਰਾ ਨੀ ਮਿਲਦੀ, ਤੁਸੀਂ ਹੌਲੀ ਚੱਲਿਆ ਕਰੋ।
0: ਬਿਲਕੁਲ ਹੌਲੀ ਹੌਲੀ ਚੱਲਣਾ ਚਾਹੀਦਾ ਕੁਲਦੀਪ ਜੀ, ਬਿਲਕੁਲ ਸਹੀ ਗੱਲ ਹੈ, ਤੇਜ਼ੀ ਨਹੀਂ ਕਰਨੀ ਚਾਹੀਦੀ ਹੈ, ਬੜੀ
1: ਬਹੁਤ ਤੇਜ਼ੀ ਕਰਦੇ ਆ ਜੀ।
0: ਹਾਂ, ਔਰ ਤੇਜ਼ੀ ਨਾਲੋਂ ਪਹਿਲਾਂ ਹੀ ਆਪਾਂ ਕਹਿ ਚੁੱਕੇ ਹਾਂ ਕਿ ਤੇਜ਼ੀ ਦੀ ਬਜਾਏ ਤੁਸੀਂ ਥੋੜ੍ਹੇ ਜਿਹਾ ਛੇਤੀ ਘਰੋਂ ਨਿਕਲ ਜਾਓ, ਉਹ ਜ਼ਿਆਦਾ ਬੈਟਰ ਹੈ। ਔਰ ਜਿਹੜੀਆਂ ਲਾਈਨਸ ਹੁੰਦੀਆਂ ਨਾ ਉਹ ਪੈਦਲ ਯਾਤਰੀ ਜਿਹੜੇ ਸੜਕ ਪਾਰ ਕਰਦੇ ਆ ਨਾ ਉਹਨਾਂ ਦੇ ਲਈ ਹੁੰਦੀਆਂ, ਇਹਦੇ ਬਾਰੇ ਜਾਣਕਾਰੀ ਸਾਨੂੰ ਹੋਣੀ ਬੜੀ ਜ਼ਰੂਰੀ ਹੈ। ਔਰ ਉਹਨਾਂ ਉਹਨਾਂ ਲਾਈਨਸ ਤੋਂ ਪਿੱਛੇ ਦੋ ਲਾਈਨਸ ਵੀ ਹੁੰਦੀਆਂ, ਉਸ ਤੋਂ ਪਿੱਛੇ ਗੱਡੀ ਰੋਕਣੀ ਚਾਹੀਦੀ ਹੈ, ਔਰ ਕਿਉਂਕਿ ਜਦੋਂ ਰੈੱਡ ਲਾਈਟ ਹੁੰਦੀ ਹੈ ਤਾਂ ਉਸ ਤੋਂ ਪਿੱਛੇ ਰੋਕਣੀ ਚਾਹੀਦੀ ਹੈ ਗੱਡੀ ਸਾਨੂੰ। ਔਰ ਉਹ ਲਾਈਨਸ ਦੇ ਉੱਤੇ ਜਿਹੜਾ ਕੋਈ ਸੜਕ ਪਾਰ ਕਰਨਾ ਚਾਹੁੰਦਾ ਉਸ ਲਾਈਨ ਦੇ ਉੱਤੇ ਸੜਕ ਪਾਰ ਕਰਨੀ ਚਾਹੀਦੀ ਹੈ।
1: ਇਹਦਾ ਇਹ ਮਾਂ ਪਿਓ ਇਹਨਾਂ ਨੂੰ ਸਮਝਾਵੇ ਬੱਚਿਆਂ ਨੂੰ, ਹਾਂ
0: ਕੁਲਦੀਪ ਜੀ। ਔਰ ਇਹ ਕੁਲਦੀਪ ਜੀ ਨੇ ਗੱਲ ਤਾਂ ਸਹੀ ਕੀਤੀ ਹੈ, ਔਰ ਇਹ ਭਾਵੇਂ ਕੋਈ ਯੰਗਰ ਹੈ ਜਾਂ ਕੋਈ ਕਿਸੇ ਵੀ ਏਜ ਗਰੁੱਪ ਦਾ, ਜ਼ਰੂਰੀ ਨਹੀਂ, ਮਾਇਨੇ ਨਹੀਂ ਰੱਖਦਾ। ਕਈ ਜਿਹੜੇ ਵੱਡੀ ਏਜ ਦੇ ਨੇ ਉਹ ਵੀ ਫਾਸਟ ਗੱਡੀ ਚਲਾਉਣ ਦੇ ਆਦੀ ਹੁੰਦੇ ਨੇ ਸ਼ੁਰੂ ਤੋਂ, ਕਹਿੰਦੇ ਨੇ ਕਈ, ਮੈਂ ਸੁਣਿਆ ਕਿ ਉਹ ਕਹਿੰਦੇ ਨੇ ਕਿ ਜੇਕਰ ਅੰਮ੍ਰਿਤਸਰ ਤੋਂ ਜਲੰਧਰ ਜਾਣਾ ਯਾਰ ਮੈਂ 45 ਮਿੰਟਾਂ ਦੇ ਵਿੱਚ ਗੱਡੀ ਲਾ ਦਿੰਦਾ ਹੁੰਦਾ। ਜੇਕਰ ਕੋਈ ਪੁੱਛੇ ਯਾਰ 45 ਮਿੰਟਾਂ 'ਚ ਪਹੁੰਚ ਗਿਆ, ਉਹ ਫਿਰ ਗੱਡੀ ਕੌਣ ਚਲਾ ਰਿਹਾ ਸੀ, ਡਰਾਈਵਰ ਕੌਣ ਸੀ, ਆ ਸ਼ੇਖੀ ਜਿਹੜੀ ਆ ਅਸੀਂ ਮਾਰਦੇ ਹਾਂ, ਇਹ ਤਾਂ ਗੱਲ ਸਹੀ ਆ, ਪਰ ਸ਼ੇਖੀ ਦੇ ਵਿੱਚ ਨਾ ਕਦੇ ਕਦੇ ਨੁਕਸਾਨ ਹੋ ਸਕਦਾ, ਔਰ ਇਸ ਕਰਕੇ ਸ਼ੇਖੀ ਸਾਨੂੰ ਨਹੀਂ ਮਾਰਨੀ ਚਾਹੀਦੀ, ਆਪਣੀ ਆਪਣੇ ਮੂੰਹ ਮੀਆਂ ਮਿੱਠੂ ਨਹੀਂ ਬਣਨਾ ਚਾਹੀਦਾ। ਔਰ ਰੂਲਸ ਦੇ ਮੁਤਾਬਕ ਸਪੀਡ ਨੂੰ ਲਿਮਿਟ ਦੇ ਵਿੱਚ ਰੱਖ ਕੇ ਹੀ ਗੱਡੀ ਚਲਾਉਣੀ ਚਾਹੀਦੀ ਹੈ, ਔਰ ਇਹ ਬੜੀ ਜ਼ਰੂਰੀ ਗੱਲ ਹੈ ਜੋ ਨਿਕਲ ਕੇ ਸਾਹਮਣੇ ਆਈ ਹੈ। 101.7 FM ਰੇਨਬੋ 'ਤੇ ਤੁਸੀਂ ਹਰੀਸ਼ ਦੇ ਨਾਲ ਜੁੜੇ ਹੋਏ ਹੋ, ਇਸ ਵੇਲੇ ਪ੍ਰੋਗਰਾਮ ਚੱਲ ਰਿਹਾ ਪਬਲਿਕ ਮੰਚ, ਔਰ ਮੇਰੇ ਸਰੋਤੇ ਮੇਰੇ ਨਾਲ ਜੁੜ ਰਹੇ ਨੇ, ਔਰ ਤੁਸੀਂ ਹਾਲੇ ਕੀ ਕਰ ਰਹੇ ਹੋ, ਕਿਹਦਾ ਇੰਤਜ਼ਾਰ ਕਰ ਰਹੇ ਹੋ, ਛੇਤੀ ਛੇਤੀ ਨੰਬਰ ਡਾਇਲ ਕਰੋ, 01 ਲਾਓ 2341 ਨੰਬਰ ਡਾਇਲ ਕਰਨਾ ਮੇਰੇ ਤੱਕ ਪਹੁੰਚਣਾ, ਔਰ ਆਪਣੇ ਵਿਚਾਰ ਸਾਂਝੇ ਕਰਨੇ ਨੇ, ਕਿਉਂਕਿ ਪਬਲਿਕ ਮੰਚ ਪ੍ਰੋਗਰਾਮ ਹੈਗਾ ਹੀ ਤੁਹਾਡਾ, ਬਿਲਕੁਲ ਤੁਹਾਡਾ ਮਹਾਰਾਜ। ਆਓ ਟਰੈਕ ਸੁਣਦੇ ਹਾਂ, ਫਿਰ ਵਾਪਸ ਆਉਣਾ, ਤੁਹਾਡੀ ਗੱਲ ਵੀ ਸੁਣਾਂਗਾ।

0: 107 FM ਰੇਨਬੋ ਤੇ ਇਸ ਵੇਲੇ ਤੁਸੀਂ ਹਰੀਸ਼ ਦੇ ਨਾਲ ਜੁੜੇ ਹੋਏ ਹੋ। ਪ੍ਰੋਗਰਾਮ ਚੱਲ ਰਿਹਾ ਜੀ ਪਬਲਿਕ ਮੰਚ, ਔਰ ਸਾਡੇ ਨਾਲ ਸਾਡੇ ਲਿਸਨਰ ਜੁੜ ਰਹੇ ਨੇ, ਗੱਲ ਕਰਦੇ ਹਾਂ ਉਹਨਾਂ ਦੇ ਨਾਲ। ਹੈਲੋ,
1: ਹਾਂਜੀ ਨਮਸਕਾਰ ਸਰ ਜੀ।
0: ਨਮਸਕਾਰ ਜੀ, ਕੌਣ ਗੱਲ ਕਰ ਰਹੇ ਹੋ ਜੀ?
1: ਸਰ ਸੁਖਦੇਵ ਸਿੰਘ ਬੋਲ ਰਿਹਾ।
0: ਸੁਖਦੇਵ ਜੀ, ਪ੍ਰੋਗਰਾਮ ਚੱਲ ਰਿਹਾ ਪਬਲਿਕ ਮੰਚ ਔਰ ਰੋਡ ਸੇਫਟੀ ਦੀ ਗੱਲ ਕਰ ਰਹੇ ਹਾਂ। ਤੁਸੀਂ ਇਹ ਦੱਸੋ ਕਿ ਜਦੋਂ ਤੁਸੀਂ ਘਰੋਂ ਨਿਕਲਦੇ ਹੋਵੋਗੇ, ਮੰਨ ਲਓ ਤੁਸੀਂ ਦੋ ਪਹੀਆ ਵਾਹਨ ਤੇ ਬਾਈਕ ਉੱਤੇ ਜਾਂਦੇ ਹੋ, ਸਕੂਟੀ 'ਤੇ ਜਾਂਦੇ ਹੋ, ਬੱਚਿਆਂ ਨੂੰ ਤਾਂ ਨਾਲ ਬਿਠਾਉਂਦੇ ਹੋਵੋਗੇ, ਹੈ ਨਾ?
1: ਹਾਂਜੀ ਸਰ ਜੀ।
0: ਅਤੇ ਬੱਚਿਆਂ ਨੂੰ ਹੈਲਮਟ ਪਵਾਉਂਦੇ ਹੋ?
1: ਸਰ ਜੀ ਮੈਂ ਵੈਸੇ ਰੋਡ ਦੇ ਉੱਪਰ ਚੱਲਦਾ ਬਹੁਤ ਘੱਟ ਹੈਗਾ, ਮੇਰੇ ਮਨ 'ਚ ਇੱਦਾਂ ਡਰ ਰਹਿੰਦਾ, ਕਿਉਂਕਿ ਮੇਰੇ ਨਾ ਮਿਸਿਜ 2020 ਦੇ ਵਿੱਚ ਐਕਸੀਡੈਂਟ 'ਚ ਪੂਰੀ ਹੋ ਗਈ ਸੀ।
0: ਓਕੇ, ਸੋਰੀ।
1: ਤੇ ਬਾਕੀ ਗੱਲ ਸਰ ਜੀ ਇਹ ਹੈ ਕਿ ਹੁਣ ਤੇ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਲੱਗ ਸਕੇ, ਅਸੀਂ ਦੇਖਦੇ ਰਹਿੰਦੇ ਹਾਂ।
0: ਬਿਲਕੁਲ,
1: ਤੇ ਬੜਾ ਮਨ ਮਤਲਬ ਦੁਖੀ ਹੁੰਦਾ।
0: ਕੀ ਲੱਗਦਾ ਕਿ ਜਿਹੜੇ
1: ਕਿਸੇ ਨਾਲ ਐਸਾ ਨਾ ਕਰੇ, ਪਰ ਕਿਤੇ ਨਾ ਕਿਤੇ ਸਾਡਾ ਹੁਣ ਜਿੱਦਾਂ ਜੀਵਨ ਦੇ ਵਿੱਚ ਬਹੁਤ ਤੇਜ਼ੀ ਆ ਗਈ ਹੈ, ਡਿਪਰੈਸ਼ਨ ਹੈਗਾ, ਟੈਨਸ਼ਨ ਹੈਗਾ, ਹਰ ਇੱਕ ਬੰਦਾ
0: ਕਾਰਨ
1: ਤੇ ਬਹੁਤ ਸਾਰੇ ਹੋ ਸਕਦੇ ਆ, ਪਰ ਸਭ ਤੋਂ ਵੱਡਾ ਕਾਰਨ ਇਹ ਕਿ ਸਾਡਾ ਮਨ ਜਿਹੜਾ ਨਾ ਉਹ ਆਪਣਾ ਮਨ ਹੀ ਸਾਡਾ ਮਤਲਬ ਉੱਥੇ ਨਹੀਂ ਹੁੰਦਾ ਜਿੱਥੇ ਜੇਕਰ ਅਸੀਂ ਡਰਾਈਵਿੰਗ ਕਰ ਰਹੇ ਹਾਂ, ਤੇ ਸਾਡਾ ਮਨ ਤੇ ਉਸ ਚੀਜ਼ ਦੇ ਵਿੱਚ ਹੋਣਾ ਚਾਹੀਦਾ ਨਾ।
0: ਮਤਲਬ ਜੇਕਰ ਅਸੀਂ ਸੜਕ ਤੇ,
1: ਬਹੁਤ ਸਾਰੇ ਹੋ ਸਕਦੇ ਆ ਜਿੱਦਾਂ ਤੇਜ਼ੀ ਵੀ ਹੈਗੀ ਆ, ਜਾਂ ਅਸੀਂ ਸਾਡੀ ਅਣਗਹਿਲੀ ਆ, ਅਸੀਂ ਦੇਖ ਕੇ ਨਹੀਂ ਚਲਾ ਰਹੇ ਆ, ਜਾਂ ਕਾਹਲੀ ਕਰ ਰਹੇ ਆ, ਕਿਤੇ ਨਾ ਕਿਤੇ ਇਨਸਾਨ ਦੀ ਵਿੱਚ ਗਲਤੀ ਤੇ ਹੈ ਕਿਤੇ ਨਾ ਕਿਤੇ।
0: ਹਾਂ, ਬੇਕਰ ਜੇਕਰ ਅਸੀਂ ਸਾਡਾ ਧਿਆਨ ਕਿਤੇ ਹੋਰ ਹੈ, ਮੰਨ ਲਓ ਦਿਮਾਗ ਦੇ ਵਿੱਚ ਕੋਈ ਟੈਨਸ਼ਨ ਚੱਲ ਰਹੀ ਹੈ, ਕੋਈ ਵੀ ਕਿਸੇ ਦੀ ਕਹੀ ਹੋਈ ਗੱਲ ਜਿਹੜੀ ਹੈ, ਜਾਂ ਆਫਿਸ ਤੋਂ ਬੰਦਾ ਨਿਕਲਿਆ ਬੌਸ ਦੇ ਨਾਲ, ਜਾਂ ਆਫਿਸ ਦੇ ਵਿੱਚ ਕੋਈ ਕਹਾ ਸੁਣੀ ਹੋਈ ਹੈ, ਹੈ ਨਾ, ਉਹ ਚੀਜ਼ਾਂ ਦਿਮਾਗ ਦੇ ਵਿੱਚ ਘੁੰਮਦੀਆਂ, ਬਟ ਉਹ ਜਦੋਂ ਰੋਡ 'ਤੇ ਚੱਲ ਰਹੇ ਹਾਂ ਤਾਂ ਉਹ ਨਿਯਮ ਭੰਗ ਨਹੀਂ ਹੋਣੇ ਚਾਹੀਦੇ, ਹੈ ਨਾ? ਉਹ ਜਿਹੜੇ
1: ਨਿਯਮ ਤੇ ਜੇਕਰ ਅਸੀਂ ਨਿਯਮਾਂ ਵਿੱਚ ਵੀ ਰਹਿ ਕੇ ਚਲਾਉਂਦੇ ਹੈਗੇ ਹਾਂ, ਪਰ ਦੂਸਰਾ ਕੋਈ ਵਿੱਚ ਸਾਡੇ ਮਾਰ ਜਾਂਦਾ ਹੈਗਾ, ਫਿਰ ਵੀ ਮੁਸ਼ਕਲ ਹੋ ਜਾਂਦੀ ਹੈ। ਪਰ ਚਲੋ ਸਾਨੂੰ ਖੁਦ ਤੇ ਮਤਲਬ ਨਿਯਮਾਂ ਦੀ ਪਾਲਣਾ
0: ਕਰਨੀ ਚਾਹੀਦੀ ਹੈ। ਹੁਣ ਜੇਕਰ ਅਸੀਂ ਜਾ ਰਹੇ ਹਾਂ, ਅਸੀਂ ਕੰਨਾਂ ਦੇ ਵਿੱਚ ਜੇਕਰ ਉੱਚੀ ਆਵਾਜ਼ ਦੇ ਵਿੱਚ ਏਅਰਫੋਨਸ ਲਗਾਏ ਹੋਏ ਆ, ਹੈ ਨਾ, ਤਾਂ ਪਿੱਛੇ ਨਾਲ ਜਾਂ ਕੌਣ ਜਾ ਰਿਹਾ, ਕਿੱਥੋਂ ਹੌਰਨ ਵੱਜ ਰਿਹਾ, ਕੀ ਹੈ, ਹੈ ਨਾ, ਜੇਕਰ ਸਾਈਡ ਮਿਰਰ ਵੀ ਨਹੀਂ ਸਾਡੇ ਲੱਗੇ ਬਾਈਕ 'ਤੇ, ਤਾਂ ਉਹ ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਉਹਦੇ ਵਿੱਚ ਕੰਮ ਕਰਦੀਆਂ, ਕਾਰਨਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜੁੜ ਜਾਂਦੀਆਂ।
1: ਵੀ ਪ੍ਰੋਬਲਮ ਹੈ ਨਾ, ਹੁਣ ਬਾਹਰਲੇ ਦੇਸ਼ਾਂ 'ਚ ਦੇਖੀਏ ਤਾਂ ਕੈਮਰੇ ਜਗ੍ਹਾ ਜਗ੍ਹਾ ਪਰ ਲੱਗੇ, ਸਾਡੇ ਇੱਧਰ ਮਤਲਬ ਕੋਈ ਇੱਦਾਂ ਦਾ ਸਿਸਟਮ ਨਹੀਂ, ਇੰਨਾ ਵਧੀਆ ਨਹੀਂ ਹੈ। ਜੇ ਰੋਡ 'ਤੇ ਕੋਈ ਕਿਸੇ ਦਾ ਕੋਈ ਨੁਕਸਾਨ ਹੋ ਜਾਂਦਾ ਤਾਂ ਉਹਦਾ ਹੀ ਹੋ ਜਾਂਦਾ, ਉਹਦੇ ਲਈ ਦੁੱਖ ਦਾ ਕਾਰਨ ਬਣ ਜਾਂਦਾ। ਇਹ ਬੜੀ ਵੱਡੀ ਪ੍ਰੋਬਲਮ ਹੈ। ਬਾਕੀ ਰੋਡ ਸੇਫਟੀ ਜਿਹੜੀ ਹੈ ਉਹ ਜਿੰਨੀ ਵੱਧ ਹੋਏਗੀ ਉਨਾ ਹੀ ਅਸੀਂ ਹਾਦਸੇ ਤੋਂ ਬਚ ਜਾਵਾਂਗੇ।
0: ਬਿਲਕੁਲ, ਜੇਕਰ ਕੱਲਾ ਕੱਲਾ ਬੰਦਾ ਇਸ ਚੀਜ਼ ਦੀ ਜ਼ਿੰਮੇਵਾਰੀ ਸਮਝੇ, ਆਪਣੀ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾਵੇ ਨਾ, ਉਹ ਤਾਂ ਹੀ ਹੋ ਸਕਦਾ। ਜੇਕਰ ਅਸੀਂ ਕੱਲਾ ਕੱਲਾ ਇੱਕ ਇੱਕ ਸ਼ਖਸ ਜੇਕਰ ਕਰੇਗਾ, ਇੱਕ ਤੋਂ ਅਨੇਕ ਤਾਂ ਹੀ ਬਣਦੇ ਆ ਜੀ, ਹੈ ਕਿ ਨਹੀਂ?
1: ਬਿਲਕੁਲ ਬਿਲਕੁਲ। ਪਤਾ ਗੱਲ ਕੀ ਹੈ ਕਿ ਚਲੋ ਇਨਸਾਨ ਦਾ ਲੋਸ ਨੀ ਪੂਰਾ ਹੋ ਸਕਦਾ, ਚਲੋ ਅਸੀਂ ਪੈਸੇ ਦੀ ਦੌੜ ਦੇ ਮਗਰ ਲੱਗ ਕੇ ਜਾਂ ਕਾਹਲੀ ਕਰਦੇ ਹਾਂ ਕਿਸੇ ਤਰ੍ਹਾਂ ਵੀ, ਕੋਈ ਤਣਾਓ ਦੇ ਵਿੱਚ, ਕੋਈ ਜਲਦਬਾਜ਼ੀ ਵਿੱਚ, ਕੋਈ ਜਦੋਂ ਬਾਅਦ ਵਿੱਚ ਜਦੋਂ ਉਹ ਹਾਦਸਾ ਹੋ ਜਾਂਦਾ ਸਾਡੇ ਨਾਲ, ਫਿਰ ਸਾਨੂੰ ਪਤਾ ਲੱਗਦਾ ਕਿ
0: ਬਿਲਕੁਲ ਉਹ ਸਮਝਣਾ ਜ਼ਰੂਰੀ ਹੈ ਜੀ। ਥੈਂਕ ਯੂ ਸੋ ਮੱਚ, ਇਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ। ਔਰ ਜੇਕਰ ਤੁਸੀਂ ਚਾਹੁੰਦੇ ਹੋ ਸਾਡੇ ਨਾਲ ਗੱਲਬਾਤ ਕਰਨੀ, ਇਸ ਪ੍ਰੋਗਰਾਮ ਦਾ ਹਿੱਸਾ ਬਣਨਾ, ਤਾਂ 0181 ਲਾ ਕੇ 23 42 174 ਡਾਇਲ ਕਰੋ, ਛੇਤੀ ਛੇਤੀ ਮੇਰੇ ਕੋਲ ਪਹੁੰਚੋ, ਔਰ ਫਿਰ ਅਸੀਂ ਗੱਲਾਂ ਬਾਤਾਂ ਕਰਾਂਗੇ ਜੀ। ਔਰ ਇਸ ਮੁੱਦੇ ਜੋ ਅਸੀਂ ਅੱਜ ਛੇੜਿਆ, ਪਬਲਿਕ ਮੰਚ ਦਾ ਮੁੱਦਾ ਸਾਡਾ, ਰੋਡ ਸੇਫਟੀ ਨੂੰ ਲੈ ਕੇ, ਨਿਯਮਾਂ ਨੂੰ ਲੈ ਕੇ, ਕਿੰਨੇ ਕੁ ਤੁਸੀਂ ਨਿਯਮਾਂ ਨੂੰ ਮੰਨਦੇ ਹੋ, ਪਾਲਣ ਕਰਦੇ ਹੋ ਉਹਨਾਂ ਦਾ, ਦੇਖਦੇ ਹਾਂ ਜਦੋਂ ਤੁਸੀਂ ਮੇਰੇ ਨਾਲ ਜੁੜੋਗੇ।

0: 107 FM ਰੇਨਬੋ ਤੇ ਇਸ ਵੇਲੇ ਹਰੀਸ਼ ਤੁਹਾਡੇ ਨਾਲ ਜੁੜਿਆ ਹੋਇਆ ਪਬਲਿਕ ਮੰਚ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਔਰ ਇਸ ਪ੍ਰੋਗਰਾਮ ਦਾ ਹਿੱਸਾ ਵੀ ਬਣ ਰਹੇ ਹੋ ਤੁਸੀਂ 2342-174 ਨੰਬਰ ਡਾਇਲ ਕਰਕੇ ਇੱਕ ਕਾਲਰ ਜੁੜ ਗਏ ਨੇ ਨੰਬਰ ਡਾਇਲ ਕਰਕੇ ਮੇਰੇ ਨਾਲ ਹੈਲੋ
1: ਹੈਲੋ
0: ਹੈਲੋ ਕੌਣ ਗੱਲ ਕਰ ਰਹੇ ਹੋ ਜੀ
1: ਸਤਿ ਸ਼੍ਰੀ ਅਕਾਲ ਸਰ ਪਰਮਜੀਤ ਸਿੰਘ ਬੋਲ ਰਿਹਾ ਗੋਪਾਲ ਨਗਰ ਜਲੰਧਰ ਤੋਂ
0: ਪਰਮਜੀਤ ਜੀ ਪ੍ਰੋਗਰਾਮ 'ਚ ਸਵਾਗਤ ਹੈ ਪ੍ਰੋਗਰਾਮ ਸੁਣ ਰਹੇ ਸੀ ਤੁਸੀਂ ਬਿਲਕੁਲ ਜੀ ਜ਼ਰੂਰੀ ਹੈ ਮੈਨੂੰ ਦੱਸੋ ਕਦੇ ਤੁਸੀਂ ਟ੍ਰੈਫਿਕ ਨਿਯਮਾਂ ਨੂੰ ਭੰਗ ਕੀਤਾ ਹੋਏ ਚਲਾਨ ਹੋਇਆ ਹੋਏ ਤੁਹਾਡਾ ਭਰਿਆ ਕਦੀ ਚਲਾਨ
1: ਸਰ ਅੱਜ ਮੈਨੂੰ ਬਾਈਕ ਚਲਾਉਂਦੇ ਨੂੰ ਤਕਰੀਬਨ 14-15 ਸਾਲ ਤੋਂ ਜ਼ਿਆਦਾ ਹੋ ਗਏ ਪਰ ਪਰਮਾਤਮਾ ਦੀ ਕਿਰਪਾ ਨਾਲ ਅੱਜ ਤੱਕ ਮੇਰਾ ਚਲਾਨ ਨਹੀਂ ਹੋਇਆ
0: ਅੱਛਾ ਕਦੇ ਚਲਾਨ ਨਹੀਂ ਹੋਇਆ
1: ਮੈਨੂੰ
0: ਲੱਗਾ ਕਿ ਸ਼ਾਇਦ ਤੁਸੀਂ
1: ਬੰਨ ਕੇ ਚਲਾਈ ਦੀ ਆ ਕਾਗਜ਼ ਪੱਤਰ ਪੂਰੀ ਰੱਖੀ ਦੇ ਆ ਸਿਰਫ ਇੱਕ ਵਾਰੀ ਮੈਨੂੰ ਰੋਕਿਆ ਸੀ ਕਿਸੇ ਮੁਲਾਜ਼ਮ ਨੇ
0: ਜੀ ਜੀ
1: ਤੇ ਉਸ ਦਿਨ ਉਦੋਂ ਮੈਂ ਨਾ ਨਵੀਂ ਨਵੀਂ ਹਲੇ ਬਾਈਕ ਮੈਂ ਨਿਕਾਲੀ ਸੀਗੀ ਇਹਦਾ ਜਲੰਧਰੋਂ ਆਏ ਜੀ ਕਹਿੰਦੇ ਜਾਣਾ ਕਿੱਧਰ ਆ ਮੈਂ ਕਿਹਾ ਆਪਣੀ ਸਿਸਟਰ ਵੱਲ ਚੱਲਿਆ ਜੀ ਤੇ ਕਹਿੰਦੇ ਕਿੱਧਰ ਰਹਿੰਦੇ ਆ ਮੈਂ ਕਿਹਾ ਮਾਲਪੁਰ ਵਾਲੀ ਸਾਈਡ ਜੀ ਤੇ
0: ਕਾਗਜ਼ ਪੱਤਰ ਪੂਰੇ ਰੱਖਣੇ ਚਾਹੀਦੇ ਗੱਡੀ ਦੇ ਵਿੱਚ
1: ਮੁੜ ਕੇ ਜਦੋਂ ਕਹਿੰਦੇ ਨਾ ਕਹਿੰਦੇ ਆਏ ਕਿੱਥੋਂ ਮੈਂ ਕਿਹਾ ਜਲੰਧਰੋਂ ਕਹਿੰਦੇ ਜਲੰਧਰੋਂ ਕਿੱਥੋਂ ਆਏ ਮੈਂ ਗੋਪਾਲ ਨਗਰ ਤੋਂ ਕਹਿੰਦੇ ਜਾਓ ਜੀ ਮੈਂ ਕਿਹਾ ਸਰ ਮੈਂ ਇੱਕ ਤੁਹਾਨੂੰ ਗੱਲ ਪੁੱਛਾਂ ਮਾਇੰਡ ਤਾਂ ਨਹੀਂ ਕਰੋਗੇ ਕਹਿੰਦੇ ਪੁੱਛੋ ਜੀ ਮੈਂ ਤੁਸੀਂ ਗੋਪਾਲ ਨਗਰ ਨਾਮ ਤੋਂ ਲੈ ਕੇ ਮੈਨੂੰ ਕਿਉਂ ਛੱਡਿਆ ਵਾ ਕਹਿੰਦਾ ਤੂੰ ਚਲਾਨ ਕਟਵਾ ਕੇ ਸਾਹ ਲੈਣਾ ਵਾ ਮੈਂ ਰਾਤ ਦਾ ਨਿਕਲ ਆਇਆ ਮੈਂ ਕਹਿੰਦਾ ਮੇਰਾ ਪੁੱਛਣ ਦਾ ਮਤਲਬ ਇਹ ਨਹੀਂ ਸੀਗਾ ਮੈਂ ਸਿਰਫ ਇੰਨੀ ਗੱਲ ਪੁੱਛੀ ਹੈ ਕਿ ਤੁਸੀਂ ਗੋਪਾਲ ਨਗਰ ਦੇ ਨਾਮ ਤੋਂ ਮੇਰਾ ਮੈਨੂੰ ਕਿਉਂ ਛੱਡਿਆ ਵਾ ਕਹਿੰਦੇ ਮੇਰਾ ਮੇਰੇ ਮੈਂ ਕਿ ਸਹੁਰੇ ਆ ਉੱਥੇ ਤੂੰ ਮੇਰੇ ਸਹੁਰਿਆਂ ਦੇ ਘਰੋਂ ਆਇਆ ਤਾਂ ਤੈਨੂੰ ਮੈਂ ਛੱਡ ਗਿਆ ਵਾ
0: ਨਹੀਂ ਇਹ ਚੀਜ਼ਾਂ ਜਿਹੜੀਆਂ ਨੇ ਚਲੋ ਮਜ਼ਾਕ ਦਾ ਗੱਲ ਸਾਈਡ ਤੇ ਰਹਿ ਗਈ ਬਟ ਗੱਲ ਇਹ ਹੈ ਕਿ ਕਾਗਜ਼ ਪੱਤਰ ਪੂਰੇ ਹੋਣੇ ਚਾਹੀਦੇ ਆ ਜ਼ਰੂਰੀ ਹੈ
1: ਔਰ ਚਲਾਨ ਹੋਇਆ ਵਾ ਤੇ ਨਾ ਮੈਨੂੰ ਮੈਂ ਕਿਸੇ ਨੂੰ ਮੌਕਾ ਦਿੱਤਾ ਹੀ
0: ਆ ਔਰ ਇਹ ਮੌਕਾ ਮਿਲਣਾ ਦੇਣਾ ਵੀ ਨਹੀਂ ਚਾਹੀਦਾ ਕਿਉਂਕਿ ਮੈਨੂੰ ਇਹ ਲੱਗਾ ਕਿ ਸ਼ਾਇਦ ਤੁਸੀਂ ਦੇਖ ਕੇ ਹੀ ਸਾਈਡ ਸੂਈਡ ਤੇ ਹੋ ਜਾਂਦੇ ਹੋ ਨਿਕਲ ਜਾਂਦੇ
1: ਸਾਈਡਾਂ ਨਹੀਂ ਨਹੀਂ ਜੀ ਆਪਣੀ ਉਹ ਨੇਚਰ ਹੈ ਨਹੀਂਗਾ ਜੀ ਹੁਣ ਸਾਡੇ ਖੁਦ ਇੱਥੇ ਵਰਕਸ਼ਾਪ ਚੌਂਕ ਦੇ ਵਿੱਚ ਰਾਤ ਨੂੰ ਡੇਲੀ ਨਾਕਾ ਲੱਗਦਾ ਵਾ ਅਸੀਂ ਨੀਡਰ ਹੋ ਕੇ ਨਿਕਲੀ ਦਾ ਸਾਨੂੰ ਪਤਾ
0: ਨਹੀਂ ਇਹ ਹੈਲਮਟ ਪਾਈ ਹੋਵੇ ਉਹ ਸਾਰੀਆਂ ਚੀਜ਼ਾਂ ਕਿਉਂਕਿ ਇਹ ਸਿਰਫ ਚਲਾਣ ਦੀ ਗੱਲ ਨਹੀਂ ਹੈਗੀ ਗੱਲ ਸਾਰੀ ਚਲਾਣ ਦੀ ਨਹੀਂ ਹੈ ਗੱਲ ਸੇਫਟੀ ਦੀ ਹੋ ਰਹੀ ਹੈ ਇੱਥੇ ਹੈ ਕਿ ਨਹੀਂ ਗੱਲ ਸੇਫਟੀ ਦੀ ਹੈ
1: ਅੱਜ ਕੱਲ੍ਹ ਲੋਕਾਂ ਵਿੱਚ ਸਬਰ ਤੇ ਸਹਿਨਸ਼ੀਲਤਾ ਹੈ ਨਹੀਂ ਗੀ
0: ਹਾਂ
1: ਹੁਣ ਲਾਈਟਾਂ ਤੇ ਖੜਦੇ ਨਾ ਮੈਂ ਕਹਿੰਦਾ ਹਲੇ ਗ੍ਰੀਨ ਲਾਈਟ ਹੋਣੀ ਹੁੰਦੀ ਹਲੇ 5-10 ਮਿੰਟ ਪਏ ਹੁੰਦੇ ਆ ਤਾਂ ਵੀ ਇੱਕਦਮ ਗੋਲੀਆਂ ਕੋਲ ਨਿਕਲੂਗੇ ਉਹਨਾਂ ਨੇ ਇਹ ਨਹੀਂ ਦੇਖਣਾ ਕਿ ਜਿੱਧਰੋਂ ਆ ਰਹੀ ਹੈ ਉਹ ਲਾਈਟ ਵਾਲੇ ਕ੍ਰੋਸ ਕਰ ਰਹੇ ਆ
0: ਕਿਉਂਕਿ ਇਹ ਜਿਹੜੇ ਰੰਗ ਬਣਾਏ ਗਏ ਆ ਇਹ ਰੰਗ ਸਿਰਫ ਸਾਨੂੰ ਦਿਖਾਉਣ ਲਈ ਨਹੀਂ ਰੰਗਾਂ ਦਾ ਕੋਈ ਮਤਲਬ ਅਰਥ ਹੈ ਕੋਈ ਹੈ ਕਿ ਨਹੀਂ
1: ਬਿਲਕੁਲ ਜੀ ਬਿਲਕੁਲ ਹੁਣ ਜੈਬਰਾ ਕ੍ਰੋਸਿੰਗ ਦੀ ਤੁਸੀਂ ਗੱਲ ਕਰ ਰਹੇ ਸੀਗੇ ਹੁਣ ਜੇਕਰ ਤੁਸੀਂ ਮੋਸਟਲੀ ਦੇਖਿਆ ਜਾਵੇ ਜਲੰਧਰ ਦੇ ਵਿੱਚ ਲੋਕਾਂ ਨੂੰ ਜੈਬਰਾ ਕ੍ਰੋਸਿੰਗ ਦਾ ਮਤਲਬ ਪਤਾ ਹੀ ਨਹੀਂ ਹੋਣਾ
0: ਬਿਲਕੁਲ ਹੋਰ ਇਹ ਪਤਾ ਹੋਣਾ ਚਾਹੀਦਾ ਜੀ
1: ਜੈਬਰਾ ਕ੍ਰੋਸਿੰਗ ਤੋਂ ਵੀ ਕਿਤੇ ਅੱਗੇ ਜਾ ਕੇ ਖੜੀ ਕਰਦੇ
0: ਬਿਲਕੁਲ ਪਰਮਜੀਤ ਜੀ ਥੈਂਕ ਯੂ ਮੇਰੇ ਨਾਲ ਗੱਲ ਕਰਨ ਦੇ ਲਈ ਪਰਮਜੀਤ ਜੀ ਜੇਕਰ ਤੁਸੀਂ ਚਾਹੁੰਦੇ ਹੋ ਮੇਰੇ ਨਾਲ ਗੱਲਬਾਤ ਕਰਨੀ ਔਰ ਇਸ ਮੁੱਦੇ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕਰਨੇ ਤਾਂ 0181 ਲਾਓ 2342-174 ਡਾਇਲ ਕਰੋ ਮੇਰੇ ਤੱਕ ਪਹੁੰਚੋ ਔਰ ਫਿਰ ਤੁਹਾਡੇ ਨਾਲ ਵਿਚਾਰ ਚਰਚਾ ਹੋਏਗੀ ਔਰ ਦੇਖਦੇ ਹਾਂ ਕਿ ਤੁਸੀਂ ਟ੍ਰੈਫਿਕ ਰੂਲਸ ਨੂੰ ਕਿੰਨਾ ਫੋਲੋ ਕਰਦੇ ਹੋ ਔਰ ਜੇਕਰ ਫੋਲੋ ਕਰਦੇ ਹੋ ਤਾਂ ਕਿਸ ਹੱਦ ਤੱਕ ਫੋਲੋ ਕਰਦੇ ਹੋ ਔਰ 2342-174 ਨੰਬਰ ਡਾਇਲ ਕਰਨਾ 0181 ਪਹਿਲਾਂ ਲਾਉਣਾ ਇੰਨੇ ਸਮਝਦਾਰ ਹੋ ਤੁਸੀਂ ਸਾਰੀਆਂ ਚੀਜ਼ਾਂ ਤਾਂ ਫੋਲੋ ਕਰਦੇ ਹੋ ਤੁਸੀਂ ਮੈਨੂੰ ਪਤਾ ਤਾਂ ਫਿਰ ਛੇਤੀ ਛੇਤੀ ਆਇਓ ਮੇਰੇ ਕੋਲ ਗੱਲ ਕਰਦੇ ਹਾਂ

0: 107 FM Rainbow ਤੇ ਹਰੀਸ਼ ਦੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਪਬਲਿਕ ਮੰਚ, ਔਰ ਪਬਲਿਕ ਮੰਚ 'ਚ ਸਾਡੇ ਸਰੋਤੇ ਸਾਡੇ ਨਾਲ ਜੁੜ ਰਹੇ ਨੇ। ਇੱਕ ਲਿਸਨਰ ਜੁੜੇ ਨੇ 43-14 ਨੰਬਰ ਡਾਇਲ ਕਰਕੇ। ਹੈਲੋ
1: ਹੈਲੋ ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਗੱਲ ਕਰ ਰਹੇ ਹੋ?
1: ਮੈਂ ਗੁਲਜ਼ਾਰ ਨਸੀਮ ਮਿਸਿੰਗ ਕੰਪਾਊਂਡ ਜੀਰਾ ਰੋਡ ਮੋਗਾ ਜੀ।
0: ਗੁਲਜ਼ਾਰ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਔਰ ਪ੍ਰੋਗਰਾਮ 'ਚ
1: ਬਹੁਤ ਧੰਨਵਾਦ ਜੀ।
0: ਅਸੀਂ ਗੱਲ ਕਰ ਰਹੇ ਹਾਂ ਅੱਜ ਰੋਡ ਸੇਫਟੀ ਨੂੰ ਲੈ ਕੇ
1: ਜੀ। ਸਰ
0: ਤੁਸੀਂ ਸਾਰੇ ਰੂਲਸ ਫੋਲੋ ਕਰਦੇ ਹੋ ਰੋਡ ਤੇ ਨਿਕਲਦੇ ਹੋ ਜਦੋਂ?
1: ਜੀ ਸਰ, ਮੈਂ ਡਰਾਈਵਰ ਹਾਂ ਜੀ।
0: ਓ ਕਿਆ ਬਾਤ ਹੈ, ਤੁਸੀਂ ਟਰੱਕ ਚਲਾਉਂਦੇ ਹੋ ਜਾਂ ਬੱਸ ਚਲਾਉਂਦੇ ਹੋ?
1: ਹਾਂਜੀ।
0: ਮੈਂ ਕਿਹਾ ਕਿਹੜੀ ਗੱਡੀ ਚਲਾਉਂਦੇ ਹੋ?
1: ਮੈਂ ਇਸ ਟਾਈਮ ਜੀ ਮੇਰੇ ਕੋਲ ਕੈਂਟਰਾ 407 ਜੀ, ਇੱਕ ਕਾਰਗੋ ਆ ਜੀ, ਮੈਂ ਦਿੱਲੀ ਮੋਗਾ ਚੱਲਦਾ ਜੀ।
0: ਓਕੇ ਓਕੇ। ਔਰ ਫਿਰ ਮਤਲਬ ਤੁਹਾਨੂੰ ਲੱਗਦਾ ਕਿ ਜਿਹੜੀਆਂ ਓਵਰਲੋਡ ਗੱਡੀਆਂ ਹੁੰਦੀਆਂ ਕਦੇ ਕਦੇ, ਹੈ ਨਾ, ਕਿ ਓਵਰਲੋਡ ਗੱਡੀਆਂ ਹੁੰਦੀਆਂ ਤਾਂ ਉਹਨਾਂ ਦੀ ਵਜ੍ਹਾ ਦੇ ਨਾਲ ਕਦੇ ਕਦੇ ਰੋਡ ਤੇ ਹਾਦਸੇ ਵਾਪਰ ਜਾਂਦੇ ਨੇ?
1: ਓਵਰਲੋਡਿੰਗ ਜਿਹੜੀਆਂ ਓਵਰਲੋਡ ਗੱਡੀਆਂ ਦਾ ਵੀ ਕੋਈ ਕਸੂਰ ਨਹੀਂ ਹੁੰਦਾ ਜੀ, ਉਹ ਸਹੀ ਚੱਲ ਰਹੇ ਹੁੰਦੇ ਆ। ਮੰਨ ਲਓ ਇੱਕ ਗੱਡੀ ਖਰਾਬ ਹੋ ਗਈ ਆ, ਉਹਨੂੰ ਆਪਾਂ ਸਿਰ ਤੇ ਚੱਕ ਕੇ ਸਰ ਸਾਈਡ ਤੇ ਕਰ ਨਹੀਂ ਸਕਦੇ। ਉਹ ਸਾਈਡ ਤੇ ਖੜੀ ਆ, ਇੱਕ ਬੰਦਾ ਜਾ ਰਿਹਾ, ਉਹਨੂੰ ਵੀ ਉਹਨੂੰ ਦੇਖਣਾ ਚਾਹੀਦਾ ਨਾ ਜੀ ਰੋਡ ਦੇ ਉੱਤੇ ਆਪਣੀ ਸਪੀਡ ਲਿਮਿਟ ਰੱਖੇ, ਔਰ ਜਿਹੜਾ ਅਸੂਲ ਹੈ ਅਸੂਲ ਦੇ ਮੁਤਾਬਕ ਉਹ ਗੱਡੀ ਕਿੰਨੇ ਇੱਕ ਟਾਇਰ ਕੱਚੇ ਖੜੋਤੀ ਆ, ਤੁਸੀਂ ਆਪਣਾ ਦੇਖੋ ਜਿਹੜੀ ਤੁਹਾਡੇ ਵਿੱਚ ਸਵਾਰੀ ਬੈਠੀ ਆ ਤੁਹਾਡੇ ਨਾਲ ਸਫ਼ਰ ਕਰ ਰਹੀ ਆ, ਉਹਨੂੰ ਕਿੰਨੀ ਜ਼ਰੂਰੀ ਆ।
0: ਨਹੀਂ ਮੈਂ ਗੱਲ ਕਰ ਰਿਹਾ, ਉਹ ਤਾਂ ਠੀਕ ਹੈ ਜਦੋਂ ਕੋਈ ਗੱਡੀ ਖੜੀ ਹੈ, ਮੰਨ ਲਓ ਖਰਾਬ ਹੋ ਗਈ, ਓਵਰਲੋਡ ਗੱਡੀ ਹੈ, ਬਹੁਤ ਭਰੀ ਹੈ, ਹੈ ਨਾ, ਤਾਂ ਉਹਨੂੰ ਤਾਂ ਇੱਕਦਮ ਸਾਈਡ 'ਤੇ ਨਹੀਂ ਕੀਤਾ ਜਾ ਸਕਦਾ। ਮੈਂ ਸਮਝਦਾ
1: ਕਈ ਗੱਡੀਆਂ ਖੜੀਆਂ ਦੇ ਨਾਲ ਹੀ, ਉਹਨੂੰ ਅੱਗ ਮਚਾਓ, ਪਿੱਛੇ ਦੇ ਅੱਗ ਮਚਾਓ, ਉਹਦੇ ਪਿੱਛੇ ਲਾਈਟ ਖੜੀ ਕਰੋ, ਪਿੱਛੇ ਉਹਨੂੰ 10 ਫੁੱਟ ਪਿੱਛੇ ਜੋੜੂ ਵਾਰਨਿੰਗ ਲਾਈਟ ਦਿਓ, ਗੱਡੀ ਖਰਾਬ ਹੈ।
0: ਬਿਲਕੁਲ ਇਹ ਚੀਜ਼ ਹੋਣੀ ਚਾਹੀਦੀ ਹੈ, ਔਰ ਕਿਉਂਕਿ ਚੱਲਦਿਆਂ ਹੋਇਆਂ ਵੀ ਕਦੇ ਕਦੇ ਗੱਡੀਆਂ 'ਚ ਭਾਰ ਜ਼ਿਆਦਾ ਹੋਵੇ ਤਾਂ ਚੱਲਦਿਆਂ ਹੋਇਆਂ ਵੀ ਹਾਦਸੇ ਹੋ ਜਾਂਦੇ ਨਾ।
1: ਸਰ ਜੋ ਹਾਦਸੇ ਦਾ ਗੱਡੀ ਜਿਹੜੀ ਹੈ ਨਾ ਉਹਦੀ ਉਹਨੂੰ ਚੈੱਕ ਕਰਾਓ ਤੁਸੀਂ, ਆਹ ਲੰਮਾ ਸਫ਼ਰ ਤੇ ਜਾਂਦੇ ਗੱਡੀ ਦਾ ਵਿੱਚ।
0: ਸਭ ਤੋਂ ਮੇਨ ਗੱਲ ਤਾਂ ਇਹੀ ਹੈ ਨਾ, ਮੇਨ ਗੱਲ ਤਾਂ ਇਹੀ ਹੈ ਕਿ ਉਹਦੇ 'ਚ ਸਮਾਨ ਲਿਮਿਟ ਦਾ ਪਾਇਆ ਜਾਏ ਨਾ, ਲੋੜ ਤੋਂ ਜ਼ਿਆਦਾ ਕੋਈ ਵੀ ਚੀਜ਼ ਹੈ ਉਹ ਤਾਂ ਫਿਰ ਹੱਥ ਖੜੇ ਕਰੇਗੀ ਨਾ।
1: ਬਿਲਕੁਲ ਗਲਤ ਹੈ ਜੀ, ਗਲਤ
0: ਹਾਂ, ਉਹ ਤਾਂ ਹੱਥ ਖੜੇ ਕਰੇਗੀ ਨਾ, ਤਾਂ ਇਹ ਚੀਜ਼ ਨਹੀਂ ਹੋਣੀ ਚਾਹੀਦੀ ਨਾ। ਇਹ ਚੀਜ਼ ਜਿਹੜੀ ਹੈ ਇਹਦੇ ਨਾਲ ਤੁਹਾਨੂੰ ਤਾਂ ਨੁਕਸਾਨ ਹੋਊਗਾ, ਗੱਡੀ ਨੂੰ ਹੋਊਗਾ, ਚਲਾਉਣ ਵਾਲੇ ਨੂੰ ਹੋਊਗਾ, ਔਰ ਪਿੱਛੇ ਜਿਹੜੇ ਆਉਣ ਵਾਲੇ ਉਹਨਾਂ ਨੂੰ ਜ਼ਿਆਦਾ ਹੋਊਗਾ,
1: ਉਹਨਾਂ ਨੂੰ ਜ਼ਿਆਦਾ ਹੋਊਗਾ ਜੀ,
0: ਹੈ ਕਿ ਨਹੀਂ। ਇਹ ਚੀਜ਼ ਦਾ ਧਿਆਨ ਰੱਖਣਾ ਚਾਹੀਦਾ, ਔਰ ਜਦੋਂ ਵੀ ਰੋਡ 'ਤੇ ਚੱਲੋ ਤੁਸੀਂ ਵੀ ਸੇਫਟੀ ਬਣਾ ਕੇ ਚੱਲੋ ਜੀ। ਥੈਂਕ ਯੂ ਸੋ ਮੱਚ ਕਾਲ ਲਗਾਉਣ ਦੇ ਲਈ ਸਾਨੂੰ।
1: ਥੈਂਕ ਯੂ ਸਰ।
0: ਥੈਂਕ ਯੂ। ਔਰ ਜੇਕਰ ਤੁਸੀਂ ਵੀ ਚਾਹੁੰਦੇ ਹੋ ਮੇਰੇ ਤੱਕ ਪਹੁੰਚਣਾ ਤਾਂ ਪ੍ਰੋਗਰਾਮ ਪਬਲਿਕ ਮੰਚ ਦਾ ਹਿੱਸਾ ਬਣਨਾ, 01-81 ਲਾਉਣਾ, 23-42-174 ਡਾਇਲ ਕਰਨਾ ਤੁਸੀਂ, ਔਰ ਮੇਰੇ ਤੱਕ ਪਹੁੰਚ ਜਾਣਾ। ਈਜ਼ੀ, ਬੜਾ ਸੌਖਾ ਜਿਹਾ ਤਰੀਕਾ, ਔਰ ਇਸ ਪ੍ਰੋਗਰਾਮ ਦਾ ਹਿੱਸਾ ਤੁਸੀਂ ਬਣੋ, ਔਰ ਆਪਣੇ ਵਿਚਾਰ ਸਾਂਝੇ ਕਰੋ, ਔਰ ਅਸੀਂ ਜਿਹੜੇ ਉਹ ਮੁੱਦੇ ਤੱਕ ਵੀ ਪਹੁੰਚਾਂਗੇ ਕਿ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ, ਤੁਸੀਂ ਮਿਲ ਕੇ ਇਸ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਨਿਭਾ ਰਹੇ ਹੋ। ਇਹ ਪ੍ਰੋਗਰਾਮ ਦੇ ਵਿੱਚ ਕੰਕਲੂਜ਼ਨ ਐਂਡ 'ਤੇ ਕੀ ਨਿਕਲਦਾ ਦੇਖਦੇ ਹਾਂ, ਬਟ ਤੁਹਾਡੇ ਵਿਚਾਰ ਹਾਲੇ ਮੇਰੇ ਤੱਕ ਪਹੁੰਚਣੇ ਚਾਹੀਦੇ ਨੇ। 43-144 ਡਾਇਲ ਕਰੋ, ਛੇਤੀ ਛੇਤੀ ਪਹੁੰਚੋ ਫਿਰ।

0: 107 FM ਰੇਨਬੋ ਤੇ ਇਸ ਵੇਲੇ ਤੁਸੀਂ ਹਰੀਸ਼ ਦੇ ਨਾਲ ਜੁੜੇ ਹੋਏ ਹੋ ਔਰ ਅਸੀਂ ਗੱਲ ਕਰ ਰਹੇ ਹਾਂ ਪਬਲਿਕ ਮੰਚ ਪ੍ਰੋਗਰਾਮ ਦੇ ਵਿੱਚ ਰੋਡ ਸੇਫਟੀ ਨੂੰ ਲੈ ਕੇ ਔਰ ਸੜਕ 'ਤੇ ਚੱਲਦਿਆਂ ਹੋਏ ਕਿਹੜੇ ਨਿਯਮਾਂ ਦਾ ਪਾਲਣ ਹੋਣਾ ਚਾਹੀਦਾ, ਕੌਣ ਕਰਦਾ ਕੌਣ ਨਹੀਂ ਕਰਦਾ, ਉਹ ਲਿਸਨਰਸ ਦੇ ਨਾਲ ਗੱਲ ਕਰ ਰਹੇ ਹਾਂ ਅਸੀਂ। ਇੱਕ ਲਿਸਨਰ ਜੁੜੇ ਨੇ ਸਾਡੇ ਨਾਲ ਗੱਲ ਕਰਦੇ ਹਾਂ ਉਹਨਾਂ ਦੇ ਨਾਲ। ਹੈਲੋ,
1: ਹੈਲੋ,
0: ਨਮਸਕਾਰ ਜੀ, ਕੌਣ ਗੱਲ ਕਰ ਰਹੇ ਹੋ?
1: ਹਾਂਜੀ ਨਮਸਕਾਰ ਜੀ, ਮੈਂ ਚੰਚਲ ਸਿੰਘ
0: ਚੰਚਲ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਔਰ ਰੋਡ ਸੇਫਟੀ ਨੂੰ ਲੈ ਕੇ ਅੱਜ ਅਸੀਂ ਵਿਚਾਰ ਸਾਂਝੇ ਕਰ ਰਹੇ ਹਾਂ ਤੁਹਾਡੇ ਕੋਲੋਂ, ਸੁਣ ਰਹੇ ਹਾਂ ਸਾਰੇ ਲਿਸਨਰਸ ਕੋਲੋਂ। ਜਦੋਂ ਅਸੀਂ ਰੋਡ 'ਤੇ ਚੱਲਦੇ ਹਾਂ, ਖਾਸ ਕਰ ਮੀਂਹ ਜਾਂ ਧੁੰਦ ਦੀ ਗੱਲ ਕਰੀਏ ਧੁੰਦ ਦੇ ਮੌਸਮ ਦੇ ਵਿੱਚ, ਤਾਂ ਕੀ ਲੱਗਦਾ ਕਿ ਧੁੰਦ ਦੇ ਮੌਸਮ ਦੇ ਵਿੱਚ ਜਾਂ ਮੀਂਹ ਦੇ ਮੌਸਮ ਦੇ ਵਿੱਚ ਕੀ ਕੀ ਸਾਵਧਾਨੀਆਂ ਜਿਹੜੀਆਂ ਨੇ ਉਹ ਵਰਤਣੀਆਂ ਚਾਹੀਦੀਆਂ ਨੇ ਸਾਨੂੰ ਰੋਡ 'ਤੇ ਚੱਲਦੇ ਹਾਂ?
1: ਧੁੰਦ ਦੇ ਵਿੱਚ ਸਭ ਤੋਂ ਪਹਿਲਾਂ ਤੇ ਸਾਨੂੰ ਆਪਣੀ ਫੋਗ ਲਾਈਟ ਜਿਹੜੀ ਹੈਗੀ ਆ ਗੱਡੀਆਂ ਦੀ, ਉਹ ਬਿਲਕੁਲ ਵਧੀਆ ਤਰੀਕੇ ਨਾਲ ਐਕਟੀਵੇਟ ਕਰਨੀ ਚਾਹੀਦੀ ਹੈ। ਔਰ ਬਾਰਿਸ਼ ਦੇ ਵਿੱਚ ਆਪਣੀ ਗੱਡੀ ਦੇ ਵਾਈਪਰ ਜਾਂ ਸਪੀਡ ਨੂੰ ਬੜੇ ਕੰਟਰੋਲ ਦੇ ਤਰੀਕੇ ਨਾਲ ਚਲਾਉਣਾ ਚਾਹੀਦਾ ਰੋਡ ਤੇ। ਔਰ ਮੈਂ ਸਰੋਤਿਆਂ ਨੂੰ ਇੱਕ ਸਭ ਤੇ ਜ਼ਰੂਰੀ ਜਿਹੜਾ ਮੈਸੇਜ ਮੈਂ ਦੇਣਾ ਚਾਹੁੰਦਾ ਸੀਗਾ ਕਿ ਜਦੋਂ ਵੀ ਆਪਾਂ ਗੱਡੀ ਰੋਡ ਤੇ ਲੈ ਕੇ ਚੱਲਦੇ ਹਾਂ ਤੇ ਜਦੋਂ ਖਿੜਕੀ ਖੋਲਦੇ ਹਾਂ ਆਪਾਂ ਰੋਕਣ ਵਾਲੀ ਗੱਡੀ ਦੀ,
0: ਹਾਂਜੀ ਹਾਂਜੀ,
1: ਚਾਹੇ ਉਹ ਪਿੱਛੇ ਬੈਠੀਆਂ ਸਾਡੀਆਂ ਕੋਈ ਸਵਾਰੀਆਂ ਹੋਣ, ਜੇ ਅਸੀਂ ਆਪਣੀ ਗੱਡੀ ਦੇ ਵਿੰਡੋ ਵੀ ਖੋਲਦੇ ਹਾਂ ਬਾਹਰ ਨੂੰ ਡੋਰ ਓਪਨ ਕਰਦੇ ਹਾਂ ਤਾਂ ਘੱਟੋ ਘੱਟ ਅੱਗੇ ਪਿੱਛੇ ਸਾਨੂੰ ਇੱਕ ਵਾਰ ਜ਼ਰੂਰ ਦੇਖਣਾ ਚਾਹੀਦਾ। ਉਹ ਬੜੇ ਹਾਸੇ ਹੋ ਜਾਂਦੇ ਕਿ ਪਿੱਛੋਂ ਕੋਈ ਬਾਈਕ ਵਾਲਾ ਸਕੂਟਰ ਵਾਲਾ ਕੋਲੋਂ ਕਰੋਸ ਕਰ ਰਿਹਾ ਹੁੰਦਾ ਹੈ ਤੇ ਉਹ ਅਚਾਨਕ ਰੋਡ ਪਰ ਗਿਰ ਜਾਂਦਾ ਬਾਰੀ ਦੇ ਧੱਕੇ ਨਾਲ।
0: ਬਿਲਕੁਲ ਬਿਲਕੁਲ, ਇਹ ਬਹੁਤ ਸਹੀ ਸੁਝਾਅ ਜੀ ਤੁਹਾਡਾ। ਇਹ ਅਮੂਮਨ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਨੇ ਦੇਖੀਆਂ ਜਾਂਦੀਆਂ, ਕਿਉਂਕਿ ਬਿਨਾਂ ਸੋਚੇ ਸਮਝੇ ਮੰਨ ਲਓ ਕਿਸੇ ਨੇ ਰਸਤੇ 'ਚ ਉਤਰਨਾ ਤਾਂ ਫਟਾਫਟ ਬੰਦਾ ਗਾਲੀ ਕਰਦਾ ਕਿ ਫਟਾਫਟ ਉਤਰ ਜਾਈਏ।
1: ਹਾਂਜੀ, ਗੱਡੀ ਬ੍ਰੇਕ ਮਾਰ ਕੇ ਨਾ ਵਿੰਡੋ ਖੋਲਦੇ ਆ ਔਰ ਦੂਸਰੀ ਵਿੰਡੋ, ਪਤਾ ਉਸ ਨੂੰ ਲੱਗਦਾ ਜਦੋਂ ਨਾਲ ਦਾ ਦੂਰੀ ਕਰੋ ਸੜਕ ਤੇ ਤੁਰੇ ਬੰਦੇ ਨੂੰ ਚੋਟ ਲੱਗ ਜਾਂਦੀ ਹੈ।
0: ਬਿਲਕੁਲ, ਬੜਾ ਭਿਆਨਕ ਜਿਹੜੇ ਮਤਲਬ ਇਦਾਂ ਦੇ ਇੰਸੀਡੈਂਟ ਹੁੰਦੇ ਨੇ ਔਰ ਬੜੇ ਸਾਨੂੰ।
1: ਔਰ ਦੂਸਰਾ ਮੈਸੇਜ ਇੱਕ ਹੋਰ ਸੀਗਾ, ਜਦੋਂ ਵੀ ਕੋਈ ਟਰਾਲੀ ਵਾਲਾ ਜਾਂ ਗੱਡੀ ਟਰੱਕ ਵਾਲੇ ਆ ਪਿੱਛੋਂ ਸੰਗਲ ਕਈ ਵਾਰ ਖੁੱਲੇ ਹੁੰਦੇ ਆ ਔਰ ਦੋ ਦੋ ਮੀਟਰ ਤੱਕ ਸਾਈਡਾਂ ਨੂੰ ਝੋਲ ਮਾਰਦੇ ਜਾਂਦੇ ਆ, ਤੇ ਉਹਨਾਂ ਵੀਰਾਂ ਨੂੰ ਵੀ ਬੇਨਤੀ ਹੈ ਕਿ ਜਦੋਂ ਵੀ ਗੱਡੀ ਚਲਾਉਣ ਤੇ ਉਹ ਆਪਣੇ ਸੰਗਲਾਂ ਨੂੰ ਜਰਾ ਡਾਲੇ ਦੇ ਨਾਲ ਬਿਲਕੁਲ ਸਹੀ ਤਰੀਕੇ ਨਾਲ ਲਾ ਕੇ
0: ਬਿਲਕੁਲ ਬਿਲਕੁਲ। ਚੰਚਲ ਜੀ, ਬੜੇ ਬੜਾ ਅੱਛਾ ਸੁਝਾਅ ਤੁਸੀਂ ਸਾਡੇ ਤੱਕ ਇਹ ਸਰੋਤਿਆਂ ਸਭ ਸੁਣ ਰਹੇ ਨੇ ਪਹੁੰਚਾਇਆ, ਥੈਂਕ ਯੂ ਸੋ ਮਚ ਵਿਚਾਰ ਸਾਂਝੇ ਕਰਨ ਦੇ ਲਈ, ਥੈਂਕ ਯੂ,
1: ਸ਼ੁਕਰੀਆ,
0: ਥੈਂਕ ਯੂ ਥੈਂਕ ਯੂ। ਔਰ ਜੇਕਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਤਾਂ ਛੇਤੀ ਛੇਤੀ ਮੇਰੇ ਤੱਕ ਪਹੁੰਚੋ, ਕਿਉਂਕਿ ਟਾਈਮ ਇਸ ਵੇਲੇ ਬੜਾ ਥੋੜ੍ਹਾ ਰਹਿ ਗਿਆ। 2342-174 ਨੰਬਰ ਡਾਇਲ ਕਰੋ, ਛੇਤੀ ਛੇਤੀ ਮੇਰੇ ਤੱਕ ਪਹੁੰਚੋ ਅਤੇ ਫਿਰ ਤੁਹਾਡੇ ਵਿਚਾਰ ਵੀ ਸੁਣਦੇ ਹਾਂ ਜੀ, ਪਰ ਜਲਦੀ ਕਰੋ, ਨੰਬਰ ਡਾਇਲ ਕਰਕੇ ਮੇਰੇ ਤੱਕ ਪਹੁੰਚੋ।

0: 102.7 FM ਰੇਨਬੋ ਤੇ ਪਬਲਿਕ ਮੰਚ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ, ਇੱਕ ਲਿਸਨਰ ਪ੍ਰੋਗਰਾਮ 'ਚ ਜੁੜੇ ਨੇ, ਗੱਲ ਕਰਦੇ ਹਾਂ। ਹੈਲੋ
1: ਹੈਲੋ
0: ਹੈਲੋ, ਕੌਣ ਗੱਲ ਕਰ ਰਹੇ ਹੋ ਜੀ?
1: ਸਰ ਬਿੱਟੂ ਇਲੈਕਟ੍ਰੀਕਲ ਵਰਕ ਤੋਂ ਬੋਲ ਰਹੇ ਜਲੰਧਰ ਤੋਂ।
0: ਬਿੱਟੂ ਜੀ, ਤੁਹਾਡਾ ਪ੍ਰੋਗਰਾਮ 'ਚ ਸਵਾਗਤ ਹੈ। ਰੋਡ ਸੇਫਟੀ ਨੂੰ ਲੈ ਕੇ ਅਸੀਂ ਪ੍ਰੋਗਰਾਮ ਕਰ ਰਹੇ ਹਾਂ, ਤਾਂ ਮੈਨੂੰ ਇੱਕ ਚੀਜ਼ ਦੱਸੋ ਕਿ ਰੋਡ ਸੇਫਟੀ ਨੂੰ ਲੈ ਕੇ ਲੋਕਾਂ ਤੱਕ ਜਾਗਰੂਕ ਲੋਕ ਹੋਣ, ਉਹਦੇ ਲਈ ਕੀ ਕਰਨਾ ਚਾਹੀਦਾ, ਕਿਸ ਚੀਜ਼ ਦੀ ਲੋੜ ਹੈ?
1: ਸਰ ਵਧੀਆ ਤੁਸੀਂ ਪ੍ਰੋਗਰਾਮ ਪੇਸ਼ ਕੀਤਾ ਅੱਜ, ਮੈਂ ਸੁਣ ਕੇ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਸੀਗਾ।
0: ਹਾਂਜੀ,
1: ਤੇ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ, ਲੇਕਿਨ ਤੁਸੀਂ ਇਹ ਕਹਿਣਾ ਮਤਲਬ ਵੀ ਟ੍ਰੈਫਿਕ ਪੁਲਿਸ ਵੀ ਬਹੁਤ ਵਧੀਆ ਕੰਮ ਕਰ ਰਹੀ ਹੈ, ਤੇ ਇਹਦਾ ਕਹਿਣਾ ਮਤਲਬ ਪਤਾ ਕੀ ਆ, ਐਮਰਜੈਂਸੀ ਹੈ ਮੇਰੇ, ਜਿੱਦਾਂ ਵੀ ਸਾਡਾ ਇਲੈਕਟ੍ਰੀਕਲ ਦਾ ਕੰਮ ਹੈ, ਅਸੀਂ ਇਲੈਕਟ੍ਰੀਕਲ ਵਰਕ ਤੋਂ ਜਿੱਦਾਂ ਵੀ ਐਮਰਜੈਂਸੀ ਸਾਨੂੰ ਪੈ ਜਾਂਦੀ ਹੈ ਕਈ ਵਾਰੀ, ਠੀਕ ਹੈ, ਸਾਨੂੰ ਜਾਣਾ ਪੈਂਦਾ ਕਿ ਨਾਕੇ ਰੁਕਿਆ ਜਾਂਦਾ ਜੀ, ਕਾਗਜ਼ ਦਿਖਾਓ ਜੀ ਕਿੱਥੋਂ ਜਾ ਰਹੇ ਕਿੱਥੇ ਜਾ ਰਹੇ ਜੀ। ਸਰ ਸਾਨੂੰ ਥੋੜੀ ਪ੍ਰੋਬਲਮ ਹੈ ਇਲੈਕਟ੍ਰੀਕਲ ਪੁਆਇੰਟ, ਕਈ ਵਾਰੀ ਮਤਲਬ ਲਾਈਟ ਬੰਦ ਹੋਈ ਸੀ, ਜੈਸੇ ਫਾਇਰ ਬ੍ਰਿਗੇਡ ਜਿੱਦਾਂ ਵੀ ਫਾਇਰ ਬ੍ਰਿਗੇਡ ਦਾ ਜਾਂ ਹੋਸਪਿਟਲ ਦਾ ਕੰਮ ਰੁਕਿਆ ਹੁੰਦਾ,
0: ਦਸਤਾਵੇਜ਼ਾਂ ਦੀ ਗੱਲ ਕਰੀਏ ਤਾਂ ਇਹ ਵੀ ਇੱਕ ਰੂਲਸ ਦਾ ਰੈਗੂਲੇਸ਼ਨ ਦਾ ਹਿੱਸਾ ਹੀ ਹੈ, ਔਰ ਇਹਨਾਂ ਨੂੰ ਮੰਨਣਾ, ਔਰ ਜੇਕਰ ਚੀਜ਼ਾਂ ਨੂੰ ਬਣਾਇਆ ਗਿਆ ਸਾਡੀ ਸੇਫਟੀ ਦੇ ਲਈ ਬਣਾਇਆ ਗਿਆ, ਤਾਂ ਉਹਨਾਂ ਦੀ ਪਾਲਣਾ ਤਾਂ ਲਾਜ਼ਮੀ ਹੋਣੀ ਚਾਹੀਦੀ ਹੈ ਮੇਰੇ ਮੁਤਾਬਕ, ਔਰ ਜ਼ਰੂਰੀ ਵੀ ਹੈ। ਔਰ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਤੱਕ ਜਾਗਰੂਕਤਾ ਮੁਹਿੰਮਾਂ ਜਿਹੜੀਆਂ ਪਹੁੰਚਣ, ਤਾਂ ਉਹਦੇ ਲਈ ਤੁਸੀਂ ਸਾਡੇ ਵਟਸਐਪ ਨੰਬਰ ਸਾਡਾ 98 55 10 10 27, ਤੁਸੀਂ ਆਪਣੇ ਸੁਝਾਅ ਉੱਥੇ ਵੀ ਮੇਰੇ ਤੱਕ ਪਹੁੰਚਾ ਸਕਦੇ ਹੋ। ਔਰ ਇਸ ਵੇਲੇ FM ਘੜੀ 'ਤੇ ਇਹ ਵਕਤ ਮੈਨੂੰ ਇਜਾਜ਼ਤ ਨਹੀਂ ਦੇ ਰਿਹਾ ਕਿ ਮੈਂ ਹੋਰ ਕਾਲਸ ਜਿਹੜੀਆਂ ਉਹ ਆਪਣੇ ਲਿਸਨਰਸ ਦੀਆਂ ਲਵਾਂ। ਬਹੁਤ ਜ਼ਰੂਰੀ ਹੈ ਕਿ ਅਸੀਂ ਨਿਯਮਾਂ ਨੂੰ ਮੰਨੀਏ। ਕੰਕਲੂਜਨ ਇਹੀ ਹੈ ਕਿ ਜੇਕਰ ਅਸੀਂ ਸਾਰੇ ਟ੍ਰੈਫਿਕ ਰੂਲਸ ਦੀ ਪਾਲਣਾ ਕਰਾਂਗੇ, ਜ਼ੈਬਰਾ ਕ੍ਰੋਸਿੰਗ ਕੀ ਹੈ ਜਾਂ ਸੜਕ 'ਤੇ ਜਦੋਂ ਸਾਡੇ ਪਿੱਛੇ ਕੋਈ ਵਾਹਨ ਆ ਰਿਹਾ, ਅਸੀਂ ਜੇਕਰ ਕੋਈ ਐਮਰਜੈਂਸੀ ਵਾਹਨਾਂ ਦੀ ਗੱਲ ਕਰੀਏ, ਐਂਬੂਲੈਂਸ ਦੀ ਗੱਲ ਕਰੀਏ, ਐਮਰਜੈਂਸੀ ਫਾਇਰ ਬ੍ਰਿਗੇਡ ਦੀ ਗੱਲ ਕਰੀਏ, ਉਹਨਾਂ ਨੂੰ ਰਸਤਾ ਦੇਣ ਦੀ ਗੱਲ ਹੋਵੇ ਜਾਂ ਕੋਈ ਸੜਕ ਪਾਰ ਕਰ ਰਿਹਾ ਤਾਂ ਉਹਨਾਂ ਨੂੰ ਪਹਿਲ ਦੇਣ ਦੀ ਗੱਲ ਹੋਵੇ, ਇਹ ਸਾਰੀਆਂ ਚੀਜ਼ਾਂ ਬੜੀਆਂ ਜ਼ਰੂਰੀ ਨੇ, ਲਾਜ਼ਮੀ ਨੇ। ਕਾਗਜ਼ ਪੱਤਰ ਦਸਤਾਵੇਜ਼ ਆਪਣੇ ਕੋਲ ਮੁਕੰਮਲ ਰੱਖਣੇ ਜ਼ਰੂਰੀ ਨੇ, ਔਰ ਸਭ ਤੋਂ ਵੱਡੀ ਗੱਲ ਸੇਫਟੀ ਬਹੁਤ ਜ਼ਰੂਰੀ ਹੈ, ਹੈਲਮਟ ਪਾਉਣਾ, ਸੀਟ ਬੈਲਟ ਲਗਾਉਣੀ, ਇਹ ਸਾਰੀਆਂ ਚੀਜ਼ਾਂ, ਸੇਫਟੀ ਨਾਲ ਚੱਲਣਾ ਵੱਡੀ ਗੱਲ, ਸਪੀਡ ਨੂੰ ਕੰਟਰੋਲ ਦੇ ਵਿੱਚ ਰੱਖ ਕੇ ਚੱਲਣਾ, ਲਿਮਿਟ ਦੇ ਵਿੱਚ ਅਤੇ ਸਪੀਡ ਰੱਖਣੀ, ਇਹ ਬਹੁਤ ਲਾਜ਼ਮੀ ਹੈ ਕਿਉਂਕਿ ਜ਼ਿੰਦਗੀ ਅਨਸਰਟਨ ਹੈ, ਕੁਛ ਵੀ ਕਿਤੇ ਵੀ ਕੁਛ ਵੀ ਹੁੰਦਾ, ਆਈ ਨੋ, ਬਟ ਜੇਕਰ ਅਸੀਂ ਆਪਣੀ ਸੇਫਟੀ ਆਪ ਬਣਾ ਕੇ ਚੱਲਾਂਗੇ, ਰੋਡ 'ਤੇ ਰੂਲਸ ਨੂੰ ਫੋਲੋ ਕਰਕੇ ਚੱਲਾਂਗੇ ਤਾਂ ਸਭ ਕੁਛ ਓਕੇ ਹੈ। ਔਰ ਇਹ ਉਮੀਦ ਹੈ ਕਿ ਤੁਸੀਂ ਅੱਜ ਦਾ ਪ੍ਰੋਗਰਾਮ ਮੇਰੇ ਨਾਲ ਇੰਜੋਏ ਕੀਤਾ, ਔਰ ਅਸੀਂ ਇਸ ਪ੍ਰੋਗਰਾਮ ਨੂੰ ਇੱਥੇ ਵਾਈਂਡ ਅਪ ਕਰਦੇ ਹਾਂ, ਵੱਧਦੇ ਹਾਂ ਅੱਗੇ, ਕਿਉਂਕਿ ਅੱਗੇ ਐਂਟਰਟੇਨਮੈਂਟ ਦਾ ਸਿਲਸਿਲਾ ਬਹੁਤ ਜ਼ਿਆਦਾ ਬਾਕੀ ਹੈ।

6 ਥਾਵਾਂ ਤੇ ਕਰਾਇਆ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਸਾਲਾਂ 'ਚ ਭਾਰਤ ਦੇ ਨੌਜਵਾਨ ਵਿਸ਼ਵ ਵਿਆਪੀ ਵਿਕਾਸ, ਨਵੀਨਤਾ ਤੇ ਉੱਦਮਤਾ ਨੂੰ ਵਧਾਉਣ 'ਚ ਸਭ ਤੋਂ ਅੱਗੇ ਹੋਣਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਭਾਰਤ 2047 ਦੇ ਰਾਸ਼ਟਰੀ ਟੀਚੇ ਤੋਂ ਬਹੁਤ ਪਹਿਲਾਂ ਸਕਿੱਲ ਸੈੱਲ ਬਿਮਾਰੀ ਨੂੰ ਖਤਮ ਕਰ ਦੇਵੇਗਾ। ਦਿੱਲੀ ਹਾਈ ਕੋਰਟ ਨੇ 21 ਜੂਨ ਨੂੰ ਨੀਟ UG ਦੀ ਮੁੜ ਪ੍ਰੀਖਿਆ ਤੋਂ ਪਹਿਲਾਂ ਟੈਲੀਗ੍ਰਾਮ ਮੈਸੇਜਿੰਗ ਪਲੇਟਫਾਰਮ ਤੇ ਅਸਥਾਈ ਤੌਰ ਤੇ ਰੋਕ ਲਾਉਣ ਦੇ ਕੇਂਦਰ ਦੇ ਫੈਸਲੇ ਨੂੰ ਬਰਕਰਾਰ ਰੱਖਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਤਲੁਜ ਪੱਟੀ ਨੂੰ ਹੜ੍ਹਾਂ ਤੋਂ ਬਚਾਉਣ ਤੇ ਸ਼ਾਹਕੋਟ ਲੋਹੀਆਂ ਖੇਤਰ 'ਚ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਧੁੱਸੀ ਬੰਨ ਲਿੰਕ ਸੜਕ ਦਾ ਨੀਂਹ ਪੱਥਰ ਰੱਖਿਆ। ਪੰਜਾਬ ਸਰਕਾਰ ਵੱਲੋਂ ਬਕਾਏ ਵਸੂਲਣ ਲਈ ਵੈਟ ਤੇ GST ਡਿਫਾਲਟਰਾਂ ਦੀ ਜਾਇਦਾਦਾਂ ਦੀ ਨਿਲਾਮੀ ਦੀ ਸ਼ੁਰੂਆਤ, ਮੋਹਾਲੀ ਤੇ ਜਲੰਧਰ 'ਚ ਨਿਲਾਮੀ ਰਾਹੀਂ ਵੱਡਾ ਮਾਲੀਆ ਵਸੂਲਿਆ। ਮਹਿਲਾ ਬਾਲ ਵਿਕਾਸ ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਸੂਬਾ ਸਰਕਾਰ ਨੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ

ਪੰਜਾਬ ਸਰਕਾਰ ਵੱਲੋਂ ਬਕਾਏ ਵਸੂਲਣ ਲਈ ਵੈਟ ਤੇ ਜੀ ਐਸ ਟੀ ਡਿਫਾਲਟਰਾਂ ਦੀ ਜਾਇਦਾਦਾਂ ਦੀ ਨਿਲਾਮੀ ਦੀ ਸ਼ੁਰੂਆਤ ਮੋਹਾਲੀ ਤੇ ਜਲੰਧਰ 'ਚ ਨਿਲਾਮੀ ਰਾਹੀਂ ਵੱਡਾ ਮਾਲੀਆ ਵਸੂਲਿਆ। ਮਹਿਲਾ ਬਾਲ ਵਿਕਾਸ ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਸੂਬਾ ਸਰਕਾਰ ਨੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ 5 ਬੰਗਲਾਦੇਸ਼ੀ ਬੱਚਿਆਂ ਨੂੰ ਵਤਨ ਭੇਜਿਆ। ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਨੇ ਅਗਨੀਵੀਰਾਂ ਨੂੰ ਸਿੱਖਿਆ ਤੇ ਹੁਨਰ ਵਿਕਾਸ ਰਾਹੀਂ ਸਮਰੱਥ ਬਣਾਉਣ ਲਈ ਅੰਮ੍ਰਿਤਸਰ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਮਝੌਤੇ ਤੇ ਦਸਤਖਤ ਕੀਤੇ। ਪੰਜਾਬ ਪੁਲਿਸ ਵੱਲੋਂ ਸੂਬੇ 'ਚ ਰੇਲਵੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ 'ਚ ਸ਼ਾਮਲ ਪਾਬੰਦੀ ਸ਼ੁਦਾ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ 2 ਕਾਰਕੁਨ ਮਲੇਸ਼ੀਆ ਤੋਂ ਡਿਪੋਰਟ ਕਰਵਾ ਕੇ ਗ੍ਰਿਫਤਾਰ ਕੀਤੇ ਗਏ। BSF ਨੇ ਅੰਮ੍ਰਿਤਸਰ ਸਰਹੱਦ ਤੋਂ ਇੱਕ ਮੁਲਜ਼ਮ ਨੂੰ ਇੱਕ AK-47 ਰਾਈਫਲ ਤੇ ਅਸਲੇ ਸਮੇਤ ਕਾਬੂ ਕੀਤਾ। ਇਹ ਸਨ FM ਨਿਊਜ਼ ਹੈਡਲਾਈਨਸ। ਹੁਣ ਤੋਂ ਕੁਝ ਕੁ ਪਲਾਂ ਬਾਅਦ ਤੁਸੀਂ ਸਾਡਾ ਅਗਲਾ ਪ੍ਰੋਗਰਾਮ ਇੰਜੋਏ ਕਰੋਗੇ।

ਹੈਲੋ ਹਾਏ ਨਮਸਕਾਰ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਬਿਲਕੁਲ ਠੀਕ ਹੋ। ਠੀਕ ਹੋ ਮਹਾਰਾਜ, ਹਰੀਸ਼ ਨਾਲ ਹੈ ਤੁਹਾਡੇ। ਔਰ 7 ਵਜੇ ਦਾ ਸਟਾਰਟ ਹੋਇਆ ਇਹ ਸਫ਼ਰ, 9 ਵਜੇ ਤੱਕ ਪਹੁੰਚ ਗਿਆ। ਔਰ 9 ਵਜੇ ਕੀ ਹੁੰਦਾ ਹੈ, ਆਈ ਨੋ ਮੇਰੇ ਲਿਸਨਰ ਸਭ ਕੁਝ ਜਾਣਦੇ ਨੇ। ਔਰ ਇਹ ਸਫ਼ਰ ਜਿਹੜਾ ਹੈ ਦਿਲ ਤੋਂ ਦਿਲ ਤੱਕ ਵਾਲਾ ਹੁੰਦਾ ਹੈ। ਔਰ ਇਹ ਦਿਲ ਤੋਂ ਦਿਲ ਤੱਕ ਪਹੁੰਚਣ ਵਾਲੀ ਜਿਹੜੀ ਗੱਲਬਾਤ ਹੈ ਨਾ, ਉਸਦਾ ਨਾਮ ਹੈ ਹਾਂਜੀ ਦਿਲ ਚਾਹਤਾ ਹੈ। ਔਰ ਦਿਲ ਇਸ ਵੇਲੇ ਤੁਹਾਡਾ ਚਾਹ ਰਿਹਾ ਕਿ ਛੇਤੀ ਛੇਤੀ ਹਰੀਸ਼ ਆਪਣੀਆਂ ਗੱਲਾਂ ਨੂੰ ਥੋੜ੍ਹੀ ਜਿਹੀ ਬ੍ਰੇਕ ਲਾ ਕੇ ਫਟਾਫਟ ਮੈਸੇਜ ਪੜ੍ਹੇ, ਔਰ ਜਿਹੜੇ ਮੈਸੇਜ ਭੇਜੇ ਗਏ ਨੇ ਲਿਸਨਰਸ ਦੇ ਵੱਲੋਂ ਉਹਨਾਂ ਨੂੰ ਪੜ੍ਹੇ, ਔਰ ਜੋ ਲਿਖ ਕੇ ਭੇਜਿਆ, ਬਿਲਕੁਲ ਤੁਹਾਨੂੰ ਪਤਾ ਲਿਖ ਕੇ ਕੀ ਭੇਜਣਾ, ਲਿਖ ਕੇ ਭੇਜਣੇ ਨੇ ਬਾਲੀਵੁੱਡ ਐਂਡ ਪੋਲੀਵੁੱਡ ਦੇ ਸੌਂਗਸ ਜੋ ਮੇਰੇ ਤੱਕ ਪਹੁੰਚਣਗੇ ਵਟਸਐਪ ਜ਼ਰੀਏ। 9855 10 10 27 ਸਾਡਾ ਵਟਸਐਪ ਨੰਬਰ ਹੈ। ਇਸ ਵਟਸਐਪ ਨੰਬਰ 'ਤੇ ਤੁਸੀਂ ਵਟਸਐਪ ਕਰਨੇ ਆ ਗਾਣੇ, ਆਪਣੇ ਫੇਵਰੇਟ ਟਰੈਕ ਜੋ ਸੁਣਨਾ ਚਾਹੁੰਦੇ ਹੋ ਲਿਖ ਕੇ ਭੇਜੋ, ਔਰ ਮੈਂ ਉਹ ਸੁਣਾਵਾਂਗਾ। ਈਜ਼ੀ ਐਂਡ ਫਾਸਟ ਤਰੀਕਾ ਤੁਹਾਡੀ ਫਰਮਾਇਸ਼ ਦਿਲ ਤੱਕ ਪਹੁੰਚਣ ਦਾ। ਦਿਲ ਚਾਹਤਾ ਪ੍ਰੋਗਰਾਮ 'ਚ ਤੁਸੀਂ ਮੇਰੇ ਨਾਲ ਜੁੜੇ ਹੋਏ ਹੋ, ਔਰ ਅਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਇਹ ਜਿਹੜੀ ਸਾਡੀ ਰੀਤ ਹੈ ਇਹ ਮੈਂ ਨਿਭਾਵਾਂਗਾ। ਫਿਲਹਾਲ ਪਹਿਲਾ ਗਾਣਾ ਤੁਹਾਡੀ ਪੇਸ਼ ਖਿਦਮਤ ਹੈ ਜੋ ਮੇਰਾ ਫੇਵਰੇਟ ਹੈ।

ਸਾਡਾ ਵਟਸਐਪ ਨੰਬਰ ਡਾਇਲ ਕਰਕੇ ਸਾਡੇ ਲਿਸਨਰ ਮੇਰੇ ਤੱਕ ਪਹੁੰਚ ਰਹੇ ਨੇ। ਮੈਸੇਜ ਪੜ੍ਹਦੇ ਹਾਂ ਜੀ। ਪਹਿਲਾਂ ਨਮਸਕਾਰ ਜੀ, ਸਤਿ ਸ਼੍ਰੀ ਅਕਾਲ, ਦਿਲ ਚਾਹਤਾ ਹੈ, ਮੁਝੇ ਆਸ਼ਾ ਹੈ ਕਿ ਆਪ ਹਮਾਰਾ ਮੈਸੇਜ ਜ਼ਰੂਰ ਸ਼ਾਮਿਲ ਕਰੋਗੇ। ਫਿਲਮ ਨਮਕ ਹਰਾਮ ਸਵਰ ਕਿਸ਼ੋਰ, ਗੀਤ ਦੀਏ ਜਲਤੇ ਹੈ ਫੂਲ ਖਿਲਤੇ ਹੈ, ਇਹ ਗਾਣਾ ਸੁਣਨਾ ਚਾਹੁੰਦੇ ਨੇ ਅਤੇ ਜ਼ਰੂਰ ਸੁਣਾਵਾਂਗੇ ਜੀ। ਗਾਓ ਹਾਂਡੀ ਖੇੜਾ, ਜ਼ਿਲ੍ਹਾ ਸਿਰਸਾ ਸੇ ਰਾਧੇ ਸ਼ਾਮ ਸ਼ਰਮਾ, ਇੰਦਰਾ ਸ਼ਰਮਾ, ਸਾਰਥਕ ਸ਼ਰਮਾ, ਸਚਿਨ ਸ਼ਰਮਾ, ਇਹ ਮੈਸੇਜ ਮੇਰੇ ਤੱਕ ਪਹੁੰਚਿਆ ਅਤੇ ਫਿਰ ਫਰਮਾਇਸ਼ ਪੂਰੀ ਕਰਨੀ ਤਾਂ ਬਣਦੀ ਹੈ ਨਾ। ਆਓ ਸੁਣਦੇ ਹਾਂ।

ਫੁੱਲ ਖਿਲਦੇ ਹੈ ਲੇਕਿਨ ਬੜੀ ਮੁਸ਼ਕਲ ਦੇ ਨਾਲ ਨਹੀਂ। ਅੱਜ ਕੱਲ੍ਹ ਤਾਂ ਮਹਾਰਾਜ ਸੋਸ਼ਲ ਮੀਡੀਆ 'ਤੇ ਠਾਹ ਠਾਹ ਕਰਕੇ ਲੋਕ ਮਿਲਦੇ ਹੀ ਰਹਿੰਦੇ ਨੇ, ਮਿਲਦੇ ਹੀ ਰਹਿੰਦੇ ਨੇ। 107 FM ਰੇਨਬੋ 'ਤੇ ਹਰੀਸ਼ ਨਾਲ ਹੈ ਤੁਹਾਡੇ, ਔਰ ਪ੍ਰੋਗਰਾਮ ਤੁਸੀਂ ਦਿਲਚਾਤਾ ਪ੍ਰੋਗਰਾਮ ਇੰਜੋਏ ਕਰ ਰਹੇ ਹੋ, ਔਰ ਤੁਹਾਡੇ ਮੈਸੇਜਿਸ ਮੈਂ ਪੜ੍ਹ ਰਿਹਾ, ਔਰ ਨਾਲ ਨਾਲ ਤੁਹਾਡੇ ਫੇਵਰੇਟ ਟਰੈਕ ਵੀ ਤੁਹਾਡੇ ਤੱਕ ਪਹੁੰਚਾਏ ਜਾ ਰਹੇ ਨੇ। ਚਲੋ ਫਿਰ ਇੱਕ ਹੋਰ ਮੈਸੇਜ ਪੜ੍ਹਦੇ ਹਾਂ। ਇਹ ਮੈਸੇਜ ਮੇਰੇ ਤੱਕ ਕਿੱਥੋਂ ਪਹੁੰਚਿਆ? ਇਹ ਆਇਆ ਜੀ ਪਦਮਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ। ਮਹਿਰ ਅਰੋੜਾ, ਮਮਤਾ ਅਰੋੜਾ, ਕੀਰਤੀ ਅਰੋੜਾ, ਭੂਮਿਕਾ ਅਰੋੜਾ, ਲਹੂ ਕੇ ਦੋ ਰੰਗ ਫਿਲਮ ਟਰੈਕ ਮੁਸਕੁਰਾਤਾ ਹੁਆ ਗੁਲ ਖਿਲਾਤਾ ਹੁਆ ਮੇਰਾ ਯਾਰ, ਇਹ ਸੁਣਨਾ ਚਾਹੁੰਦੇ ਨੇ ਅਤੇ ਫਿਰ ਅਸੀਂ ਜ਼ਰੂਰ ਸੁਣਾਉਂਦੇ ਹਾਂ ਜੀ ਇਹਨਾਂ ਨੂੰ, ਲਹੂ ਕੇ ਦੋ ਰੰਗ ਫਿਲਮ ਦਾ।

107 FM ਰੇਨਬੋ ਤੇ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰ ਰਿਹਾ ਮੈਂ, ਦਿਲ ਚਾਹਤਾ ਪ੍ਰੋਗਰਾਮ ਚੱਲ ਰਿਹਾ ਔਰ ਮੁਸਕਰਾਤਾ ਹੁਆ ਗਾਣਾ ਤੁਸੀਂ ਇੰਜੋਏ ਕੀਤਾ ਔਰ ਮੁਸਕਰਾਤਾ ਹੁਆ ਚਿਹਰਾ ਰੱਖਣਾ ਚਾਹੀਦਾ ਕਿਉਂਕਿ ਜਿਹੜਾ ਬੰਦਾ ਹਮੇਸ਼ਾ ਰੋਂਦਾ ਰਹਿੰਦਾ ਨਾ ਉਹਦੇ ਲਾਗੇ ਨਹੀਂ ਜੀ ਆਉਂਦਾ ਕੋਈ, ਔਰ ਇਸ ਕਰਕੇ ਇਹ ਚਿਹਰਾ ਸਮਾਈਲੀ ਸਮਾਈਲੀ ਬਣਾ ਕੇ ਰੱਖੋ ਕਿਉਂਕਿ ਅੱਜ ਕੱਲ੍ਹ ਤਾਂ ਵੈਸੇ ਕਿਸੇ ਕੋਲ ਟਾਈਮ ਨਹੀਂ ਹੈਗਾ ਕਿਸੇ ਦੀ ਗੱਲ ਸੁਣਨ ਦਾ, ਅਤੇ ਜੇਕਰ ਕੋਈ ਬੰਦਾ ਹਮੇਸ਼ਾ ਰੁਦਾਲੂ ਜਿਹਾ ਮੂੰਹ ਬਣਾ ਕੇ ਰੱਖੇਗਾ ਤਾਂ ਉਹਦੇ ਲਾਗੇ ਕੋਈ ਨਹੀਂ ਵੱਜਦਾ ਅੱਜ ਕੱਲ੍ਹ। ਇਸ ਲਈ ਆਪਣਾ ਦੁੱਖ ਆਪਣੇ ਅੰਦਰ ਰੱਖੋ ਔਰ ਚਿਹਰੇ 'ਤੇ ਸਮਾਈਲ ਮਹਾਰਾਜ ਸਮਾਈਲ ਬਣੀ ਰਹਿਣੀ ਚਾਹੀਦੀ ਹੈ। ਔਰ ਸਾਡੇ ਲਿਸਨਰਸ, ਮੇਰੇ ਲਿਸਨਰਸ ਮੇਰੇ ਤੱਕ ਆਪਣੇ ਮੈਸੇਜਿਸ ਜਿਹੜੇ ਨੇ ਉਹ ਪਹੁੰਚਾ ਰਹੇ ਨੇ, 9855 10 10 27 ਇਹ ਸਾਡਾ ਵਟਸਐਪ ਨੰਬਰ ਹੈ ਜੀ। ਔਰ ਮੇਰੇ ਤੱਕ ਇੱਕ ਮੈਸੇਜ ਪੜਿਆ, ਪੜ੍ਹ ਰਿਹਾ ਜੀ। ਦਿਲ ਚਾਹਤਾ ਹੈ ਮੁਹੱਬਤ ਜ਼ਿੰਦਾਬਾਦ ਭੇਜ ਰਹੇ ਨੇ ਸਾਡੇ ਤੱਕ, ਮੁਹੱਬਤ ਜ਼ਿੰਦਾਬਾਦ ਜੀ, ਥੈਂਕ ਯੂ। ਆਦਰਣੀ ਪ੍ਰਸਤੁਤ ਕਰਤਾ ਜੀ, ਪਿਆਰ ਭਰੀ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ, ਕਬੂਲ ਕਰੋ ਜੀ, ਕਬੂਲ ਹੈ ਜੀ। ਫਿਲਮ ਮੇਰਾ ਗਾਉਂ ਮੇਰਾ ਦੇਸ਼, ਗਾਇਕਾ ਲਤਾ ਮੰਗੇਸ਼ਕਰ ਜੀ, ਬੋਲ ਹਾਏ ਸ਼ਰਮਾਓ ਕਿਸ ਕਿਸ ਕੋ ਬਤਾਊਂ ਆਪਣੀ ਪ੍ਰੇਮ ਕਹਾਣੀਆਂ, ਚੱਕ 15 PS ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਜੀ। ਸਰਵਜੀਤ ਸਿੰਘ ਜੋਸਨ, ਸਰਵਜੀਤ ਕੌਰ ਜੋਸਨ, ਗੁਰਮਨ ਸਿੰਘ ਜੋਸਨ, ਆਦਰਸ਼ਪਾਲ ਜੋਸਨ ਮੈਲਬਨ, ਰੋਬਿਨ ਸਿੰਘ ਜੋਸਨ ਵੈਂਕੂਵਰ, ਇਹ ਮੈਸੇਜ ਮੇਰੇ ਤੱਕ ਪਹੁੰਚਿਆ ਅਤੇ ਅਸੀਂ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ ਜੀ ਲਤਾ ਜੀ ਦੀ ਆਵਾਜ਼ ਦੇ ਵਿੱਚ। ਮੇਰਾ ਗਾਉਂ ਮੇਰਾ ਦੇਸ਼ ਫਿਲਮ ਦਾ ਟਰੈਕ ਪਲੇ।

ਇਹਨਾਂ ਦੀ ਫਰਮਾਇਸ਼ ਜ਼ਰੂਰ ਮੈਂ ਪਲੇ ਕਰਾਂਗਾ ਜੀ। ਫਿਲਮ ਹੈ ਜੀ ਇਹ, ਤੇਰੀ ਮੇਰੀ ਇੱਕ ਜਿੰਦੜੀ ਫਿਲਮ ਦਾ ਇਹ ਗਾਣਾ, ਅਤੇ ਜ਼ਰੂਰ ਪਲੇ ਹੋਏਗਾ। ਥੈਂਕ ਯੂ ਫਰਮਾਇਸ਼ ਮੇਰੇ ਤੱਕ ਭੇਜਣ ਦੇ ਲਈ। ਅਗਲਾ ਮੈਸੇਜ ਪੜ੍ਹਦੇ ਹਾਂ, ਅਲਕਾ ਡੱਬਵਾਲੀ, ਬਸੰਤ ਸਿੰਘ ਚੰਨ, ਯਾਸ਼ਿਕਾ, ਯੁਵਰਾਜ ਗਾਂਧੀ, ਕੁਲਦੀਪ ਗਾਂਧੀ, ਕੋਈ ਵੀ ਗੀਤ ਕਹਿੰਦੇ ਨੇ ਸੁਣਾ ਦਿਓ ਅਤੇ ਅਸੀਂ ਜ਼ਰੂਰ ਸੁਣਾਵਾਂਗੇ ਜੀ। ਆ ਜਾਓ ਫਿਰ ਆ ਤੇਰੀਆਂ ਮੁਹੱਬਤਾਂ।

ਪ੍ਰੋਗਰਾਮ ਦਿਲ ਚਾਹਤਾ ਹੈ, ਤੁਸੀਂ ਇੰਜੋਏ ਕਰ ਰਹੇ ਹੋ ਹਰੀਸ਼ ਦੇ ਨਾਲ, ਔਰ ਮੈਸੇਜਿਸ ਦਾ ਸਿਲਸਿਲਾ ਜਾਰੀ ਹੈ ਜੀ। ਅਗਲਾ ਮੈਸੇਜ ਪੜ੍ਹਦੇ ਹਾਂ। ਸਤਿ ਸ਼੍ਰੀ ਅਕਾਲ, ਵਾਹਿਗੁਰੂ ਦੀ ਮੁਹੱਬਤ 'ਚ ਸਭ ਰਾਜ਼ੀ ਬਾਜ਼ੀ ਰਹੋ। ਚੰਡੀਗੜ੍ਹ ਸਤੀਸ਼ ਅਨੇਜਾ, ਬਿਮਲਾ ਅਨੇਜਾ, ਗੀਤ ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟਿਆ ਆਵਾਜ਼। ਨਰਿੰਦਰ ਬੀਬਾ, ਧੰਨਵਾਦ ਜੀ। ਔਰ

ਓਹੋ ਮਹਾਰਾਜ, ਆ ਹਿਚਕੀਆਂ ਵਾਲਾ ਟਾਈਮ ਜਿਹੜਾ ਨਾ ਉਹ ਗਿਆ। ਅੱਜ ਕੱਲ੍ਹ ਕੌਣ ਕਿਸੇ ਨੂੰ ਯਾਦ ਕਰਦਾ? ਅਤੇ ਜੇਕਰ ਕਿਸੇ ਨੂੰ ਹਿਚਕੀ ਆਵੇ ਵੀ ਤਾਂ ਫਟਾਫਟ ਹਿਚਕੀ ਨੂੰ ਰੋਕਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਛੇਤੀ ਛੇਤੀ ਹਿਚਕੀ ਨੂੰ ਰੋਕਿਆ ਜਾਵੇ। ਔਰ ਮੈਨੂੰ ਪਤਾ ਹੈ, ਬਟ ਹਿਚਕੀ ਜਿਹੜੀ ਜੇਕਰ ਥੋੜ੍ਹਾ ਜਿਹਾ ਪਿੱਛੇ ਚਲੇ ਜਾਈਏ ਤਾਂ ਇਹੋ ਹੀ ਹੁੰਦਾ ਸੀ ਕਿ ਹਿਚਕੀ ਜਦੋਂ ਕਿਸੇ ਨੂੰ ਲੱਗਣੀ ਤਾਂ ਕਹਿਣਾ ਕਿ ਕੋਈ ਯਾਦ ਕਰ ਰਿਹਾ, ਕੋਈ ਆਪਣਾ ਹੈ ਕਿ ਨਹੀਂ। ਤੁਹਾਨੂੰ ਕਦੇ ਲੱਗੀ ਹਿਚਕੀ? ਮੈਨੂੰ ਲੱਗਦਾ ਲੱਗਣੀ ਸਟਾਰਟ ਹੋਈ ਹੈ, ਕੋਈ ਯਾਦ ਕਰ ਰਿਹਾ ਮੈਨੂੰ ਵੀ। ਤੁਸੀਂ ਕਰ ਰਹੇ ਹੋ ਕਿ ਛੇਤੀ ਛੇਤੀ ਗਾਣਾ ਸਾਡਾ ਪਲੇ ਕਰੇ ਹਰੀਸ਼? ਮੈਸੇਜ ਪੜ੍ਹਦੇ ਹਾਂ ਜੀ। ਅਗਲਾ ਦਿਲ ਚਾਹਤਾ ਹੈ ਪਿੰਡ ਮੂਲਿਆਵਾਲੀ ਜ਼ਿਲ੍ਹਾ ਫਾਜ਼ਿਲਕਾ। ਹਰੀਸ਼ ਜੀ, ਆਪ ਜੀ ਨੂੰ ਪਿਆਰ ਭਰੀ ਨਮਸਕਾਰ। ਨਮਸਕਾਰ ਜੀ। ਵਿਨੋਦ ਕਾਟਪਾਲ, ਪ੍ਰਵੀਨ ਕਾਟਪਾਲ, ਹਨੀ ਕਾਟਪਾਲ, ਦੀਕਸ਼ਾ ਕਾਟਪਾਲ, ਜੰਨਤ ਕਾਟਪਾਲ, ਫਿਲਮ ਹੀਰ ਰਾਂਝਾ ਦਾ ਕੋਈ ਵੀ ਪੰਜਾਬੀ ਗਾਣਾ ਸੁਣਾਉਣ ਨੂੰ ਕਹਿ ਰਹੇ ਨੇ ਅਤੇ ਜ਼ਰੂਰ ਸੁਣਾਵਾਂਗੇ ਜੀ ਆਪਾਂ। ਅਗਲਾ ਮੈਸੇਜ, ਨਮਸਕਾਰ, ਵੜਿੰਗਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ ਲਵਲੀ, ਆਰਤੀ ਅਰੋੜਾ, ਕੋਈ ਵੀ ਗੀਤ ਸੁਣਾ ਦਿਓ ਜੀ। ਥੈਂਕ ਯੂ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ, ਅਤੇ ਅਸੀਂ ਫਿਰ ਸੁਣਦੇ ਹਾਂ ਜੀ ਪੰਜਾਬੀ ਗਾਣਾ।

107 FM ਰੇਨਬੋ ਤੇ ਹਰੀਸ਼ ਨਾਲ ਤੁਹਾਡੇ ਔਰ ਤੁਹਾਡੀਆਂ ਫਰਮਾਇਸ਼ਾਂ ਮੈਂ ਪੂਰੀਆਂ ਕਰ ਰਿਹਾ ਜੀ। ਔਰ ਗਵਾਵਾਂ ਗਊਆਂ ਵਾਲਾ ਤਾਂ ਕੰਮ ਅੱਜ ਕੱਲ੍ਹ ਮਹਾਰਾਜ ਗਵਾਵਾਂ 'ਤੇ ਭਰੋਸਾ ਵੀ ਨਹੀਂ ਕਰਨਾ ਚਾਹੀਦਾ, ਕਿਉਂਕਿ ਗਵਾਹ ਅਕਸਰ ਲੋੜ ਪੈਣ 'ਤੇ ਮੁੱਕਰ ਜਾਇਆ ਕਰਦੇ ਨੇ। ਮੈਸੇਜ ਦਾ ਸਿਲਸਿਲਾ ਜਾਰੀ ਹੈ ਔਰ ਤੁਸੀਂ ਮੇਰੇ ਤੱਕ ਆਪਣੇ ਮੈਸੇਜ ਪਹੁੰਚਾ ਰਹੇ ਹੋ 98 55 10 10 27 ਪੰਜਾਬੀ ਬੋਲੀਵੁੱਡ ਟਰੈਕ ਜਿਹੜੇ ਨੇ ਉਹ ਮੈਂ ਤੁਹਾਡੇ ਤੱਕ ਪਹੁੰਚਾ ਰਿਹਾ। ਦਿਲ ਤੋਂ ਦਿਲ ਤੱਕ ਇਹ ਸਿਲਸਿਲਾ ਚੱਲ ਰਿਹਾ ਜੀ। ਮੈਸੇਜ ਪੜ੍ਹਦੇ ਹਾਂ, ਮੇਰੇ ਲਿਸਨਰਸ ਮੇਰੇ ਤੱਕ ਜੋ ਮੈਸੇਜ ਲਿਖ ਕੇ ਪਹੁੰਚਾ ਰਹੇ ਨੇ ਜੀ। ਆਦਰਣੀਯ ਪ੍ਰਸਾਰਕ ਜੀ, ਆਪਕਾ ਹਰ ਪਲ ਖੁਸ਼ੀਓ ਸੇ ਭਰਾ ਹੋ। ਫਿਲਮ ਅਮਰ ਅਕਬਰ ਐਂਥੋਨੀ, ਗੀਤ ਪਰਦਾ ਹੈ ਪਰਦਾ ਪਰਦੇ ਕੇ ਪੀਛੇ, ਅਨਾਰਕਲੀ ਬਾਜ਼ਾਰ ਜਗਰਾਓਂ ਪੰਜਾਬ ਸੇ, ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ ਮਲਹੋਤਰਾ, ਭਾਈ ਸੁੱਚਾ ਸਿੰਘ ਪਾਠਕ, ਵਿਨੋਦ ਪੁਰੀ, ਖੁਸ਼ ਰਹੋ ਮਸਤ ਰਹੋ ਜੀ। ਥੈਂਕ ਯੂ ਸੋ ਮਚ, ਮੈਸੇਜ ਮੇਰੇ ਤੱਕ ਪਹੁੰਚਾਇਆ ਤੁਸੀਂ। ਔਰ ਆ ਪਰਦਾ ਹੈ ਪਰਦਾ ਪਰਦੇ ਕੇ ਪੀਛੇ ਗਾਣਾ ਪਲੇ ਹੈ।

ਤੁਹਾਡੇ ਔਰ ਤੁਹਾਡੇ ਮੈਸੇਜਿਸ ਪੜ੍ਹ ਰਹੇ ਹਾਂ। ਦਿਲ ਚਾਹਤਾ ਹੈ ਪ੍ਰੋਗਰਾਮ ਦੇ ਜ਼ਰੀਏ ਇਹ ਮੈਸੇਜ, ਜਿਹੜਾ ਅਗਲਾ ਮੈਸੇਜ ਮੈਂ ਪੜ੍ਹਨ ਵਾਲਾ ਜੀ, ਇਹ ਆਇਆ ਜੀ ਮੈਨੂੰ ਰਮੇਸ਼ ਚੰਦਰ, ਸੁਦੇਸ਼ ਕੁਮਾਰੀ, ਵਿਸ਼ਾਲ ਸ਼ਰਮਾ, ਤਾਨੀਆ ਸ਼ਰਮਾ, ਰਾਧਿਕਾ ਸ਼ਰਮਾ, ਪਿੰਡ ਸੁਮਾਹ ਅਖਨੂਰ, ਜ਼ਿਲ੍ਹਾ ਜੰਮੂ ਤੋਂ। ਰਫੀ ਸਾਹਿਬ ਦਾ ਕੋਈ ਵੀ ਗਾਣਾ ਇਹ ਸੁਣਨਾ ਚਾਹੁੰਦੇ ਨੇ। ਥੈਂਕ ਯੂ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ ਜੀ, ਜੰਮੂ ਤੋਂ ਮੈਸੇਜ ਆਇਆ ਜੀ, ਥੈਂਕ ਯੂ। ਅਗਲਾ ਮੈਸੇਜ ਪੜ੍ਹਦੇ ਹਾਂ ਕ੍ਰਿਸ਼ਨਾ ਪਾਕ ਦਿੱਲੀ ਤੋਂ, ਸੁਖਵਿੰਦਰ ਸਿੰਘ ਜੋੜਾ, ਸਿਟੀ ਦੀਵਾਨਾ ਫਿਲਮ, ਚੋਰ ਮਚਾਏ ਸ਼ੋਰ, ਕਿਸ਼ੋਰ ਕੁਮਾਰ, ਆਸ਼ਾ ਭੋਸਲੇ ਜੀ ਦੀਆਂ ਆਵਾਜ਼ਾਂ, ਗੀਤ ਲੈ ਜਾਏਂਗੇ ਦਿਲਵਾਲੇ ਦੁਲਹਨੀਆ ਲੈ ਜਾਏਂਗੇ। ਅਤੇ ਅਸੀਂ ਇਹਨਾਂ ਨੂੰ ਇਹਨਾਂ ਦਾ ਇਹ ਟਰੈਕ ਜ਼ਰੂਰ ਸੁਣਾਉਂਦੇ ਹਾਂ ਜੀ, ਆਓ ਫਿਰ ਸੁਣਦੇ ਹਾਂ।

ਗੇ ਦਿਲ ਵਾਲੇ ਦੁਲਹਨੀਆਂ ਲੈ ਜਾਏਂਗੇ। ਇਹ ਥੋੜ੍ਹੇ ਪਿੱਛੇ ਦੀ ਗੱਲਬਾਤ ਹੋ ਰਹੀ ਹੈ ਔਰ ਵੈਸੇ ਮਾਹੌਲ ਅੱਜ ਕੱਲ੍ਹ ਵੀ ਇੱਦਾਂ ਦਾ ਹੀ ਹੈ ਔਰ ਇਹ ਪਿਆਰ ਦੇ ਵਿੱਚ ਜੇਕਰ ਲੈ ਜਾ ਰਹੇ ਨੇ ਤਾਂ ਗੱਲ ਠੀਕ ਹੈ ਔਰ ਪਿਆਰ ਇੱਕ ਦੂਸਰੇ ਨੂੰ ਆਪਣਾ ਬਣਾਉਣ ਦੇ ਲਈ ਹੀ ਹੁੰਦਾ ਔਰ ਪਿਆਰ ਇਸੇ ਤਰ੍ਹਾਂ ਕਾਇਮ ਰਹਿਣਾ ਚਾਹੀਦਾ ਜਿਸ ਤਰ੍ਹਾਂ ਦਾ ਪਿਆਰ ਤੁਹਾਡਾ ਸਾਡਾ ਹੈ ਔਰ ਇਹ ਪਿਆਰ ਦੇ ਨਾਲ ਤੁਸੀਂ ਜਿਹੜੇ ਮੈਸੇਜਿਸ ਭੇਜੇ ਨੇ ਮੇਰੇ ਤੱਕ ਉਹ ਮੈਂ ਪਿਆਰ ਦੇ ਨਾਲ ਪੜ੍ਹ ਕੇ ਅਤੇ ਫਿਰ ਤੁਹਾਡੇ ਤੱਕ ਤੁਹਾਡੇ ਟਰੈਕ ਪਹੁੰਚਾ ਰਹੇ ਹਾਂ, ਪੂਰੀ ਕਰ ਰਹੇ ਹਾਂ ਤੁਹਾਡੀ ਫਰਮਾਇਸ਼। ਚਲੋ ਇੱਕ ਹੋਰ ਫਰਮਾਇਸ਼ ਪੂਰੀ ਕਰਦੇ ਹਾਂ। ਹਰੀਸ਼ ਭਾਈ ਸਪ੍ਰੇਮ ਨਮਸਕਾਰ, ਹਾਰਦਿਕ ਅਭਿਨੰਦਨ। ਗੀਤ ਜ਼ਿੰਦਗੀ ਮੇਂ ਕੋਈ ਕਭੀ ਆਏ ਨਾ ਰੱਬਾ, ਫਿਲਮ ਮੁਸਾਫਿਰ, ਆਵਾਜ਼ ਰਿਚਾ ਸ਼ਰਮਾ ਕ੍ਰਿਸ਼ਨਾ, ਨਾਈਵਾਲਾ ਜ਼ਿਲ੍ਹਾ ਹਨੂਮਾਨਗੜ੍ਹ ਰਾਜਸਥਾਨ ਸੇ, ਵੇਦ ਮਿੱਡਾ, ਅਲਕਾ ਮਿੱਡਾ, ਸਰ ਧੰਨਵਾਦ, ਇਹ ਮੈਸੇਜ ਮੇਰੇ ਤੱਕ ਪਹੁੰਚਾ ਰਹੇ ਨੇ, ਥੈਂਕ ਯੂ ਸੋ ਮੱਚ। ਔਰ ਇਹਨਾਂ ਦੀ ਫਰਮਾਇਸ਼ ਅਸੀਂ ਪੂਰੀ ਕਰਦੇ ਹਾਂ ਜੀ ਰਿਚਾ ਚੱਢਾ ਦੀ ਆਵਾਜ਼ ਦੇ ਵਿੱਚ।

ਆਏ ਤੋਂ ਕਭੀ ਫਿਰ ਜਾਏ ਨਾ ਰੱਬਾ, ਔਰ ਜਿਹੜਾ ਇੱਕ ਵਾਰੀ ਆਉਂਦਾ ਹੈ ਔਰ ਜ਼ਿੰਦਗੀ ਦੇ ਵਿੱਚ ਵਾਪਸ ਤਾਂ ਜਾਣਾ ਹੀ ਪੈਂਦਾ ਹੈ। ਔਰ ਇਸ ਵੇਲੇ ਮੈਂ ਕਿਤੇ ਨਹੀਂ ਜਾ ਰਿਹਾ ਜੀ, ਤੁਹਾਡੇ ਕੋਲ ਹੀ ਹਾਂ। ਦਿਲਚਸਪ ਪ੍ਰੋਗਰਾਮ ਤੁਸੀਂ ਹਰੀਸ਼ ਦੇ ਨਾਲ ਇੰਜੋਏ ਕਰ ਰਹੇ ਹੋ ਔਰ ਤੁਹਾਡੀਆਂ ਫਰਮਾਇਸ਼ਾਂ ਮੈਂ ਪੂਰੀਆਂ ਕਰ ਰਿਹਾ। ਆਓ ਫਿਰ ਇੱਕ ਹੋਰ ਫਰਮਾਇਸ਼ ਜਿਹੜੀ ਮੇਰੇ ਤੱਕ ਪਹੁੰਚੀ ਹੈ ਉਹਨੂੰ ਅਸੀਂ ਪੂਰਾ ਕਰਦੇ ਹਾਂ। ਗੋਬਿੰਦਪੁਰਾ ਸੀਕਰ ਰਾਜਸਥਾਨ ਸੇ ਦਾਤਾਰ ਸਿੰਘ ਸ਼ੇਖਾਵਤ, ਸੰਗੀਤਾ ਕੰਵਰ, ਤੁਸ਼ਾਰ ਸਿੰਘ, ਰਿੰਕੀ ਸ਼ੇਖਾਵਤ, ਫਿਲਮ ਸਾਹਿਬਜ਼ਾਦੇ, ਗੀਤ ਕੇ ਬੋਲ, ਮੇਰਾ ਲੌਂਗ ਖੋ ਗਿਆ, ਇਹ ਗਾਣਾ ਸੁਣਨਾ ਚਾਹੁੰਦੇ ਨੇ, ਜ਼ਰੂਰ ਸੁਣਾਵਾਂਗੇ ਜੀ। ਹੋਰ ਫਰਮਾਇਸ਼ਾਂ ਮੇਰੇ ਲਿਸਨਰਸ ਮੇਰੇ ਤੱਕ ਪਹੁੰਚਾ ਰਹੇ ਨੇ। ਪ੍ਰੋਗਰਾਮ ਦਿਲ ਚਾਹਤਾ ਹੈ, ਅਮਰਗੜ੍ਹ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਕੁਲਵਿੰਦਰ ਕੌਰ, ਹਰਵਿੰਦਰ ਮਾਨ, ਕੋਈ ਵੀ ਫਿਲਮੀ ਗੀਤ ਪ੍ਰੋਗਰਾਮ ਲਾਈਵ ਸੁਣ ਰਹੇ ਹਾਂ ਜੀ, ਬਹੁਤ ਹੀ ਚੰਗਾ ਲੱਗ ਰਿਹਾ ਹੈ ਜੀ। ਥੈਂਕ ਯੂ, ਮੈਸੇਜ ਮੇਰੇ ਤੱਕ ਤੁਸੀਂ ਪਹੁੰਚਾਇਆ। ਔਰ ਇਹ ਗਾਣਾ ਪਲੇ ਕਰਦੇ ਹਾਂ ਜੀ, ਲੌਂਗ ਖੋ ਗਿਆ।

ਉਹ ਨਹੀਂ, ਹੁਣ ਬੰਦਾ ਸਾਰੀਆਂ ਚੀਜ਼ਾਂ ਦੀ ਨਿਗਰਾਨੀ ਤਾਂ ਰੱਖੇ, ਹੁਣ ਹਰ ਚੀਜ਼ ਦੀ ਨਿਗਰਾਨੀ ਰੱਖੇ। ਐਡਾ ਮਹਿੰਗਾ ਲੌਂਗ ਹੈ, ਗੁਆਚਿਆ ਕਿੱਦਾਂ ਬੰਦਾ ਪੁੱਛੇ। ਹੈਂ, ਹੁਣ ਪਿੱਛੇ ਦੋ ਤਿੰਨ ਜਿਹੜੇ ਨੇ ਉਹ ਰਾਖੇ ਵੀ ਨਾਲ ਰੱਖਿਆ ਕਰੀਏ ਕਿ ਜੇਕਰ ਕੋਈ ਚੀਜ਼ ਡਿੱਗ ਜੇ ਤਾਂ ਫਿਰ ਚੱਕੀ ਵੀ ਜਾਵੇ। ਮਤਲਬ ਇਹੀ ਤਾਂ ਅਣਗਹਿਲੀ ਹੈ ਨਾ, ਇਹੀ ਤਾਂ ਮਤਲਬ ਕੇਅਰਲੈਸਨੈਸ ਹੈ। ਇਹਨਾਂ ਦੇ ਵਿੱਚ ਕੇਅਰਲੈਸਨੈਸ ਬਹੁਤ ਜ਼ਿਆਦਾ ਹੁੰਦੀ ਹੈ, ਹਰ ਕਿਸੇ ਵੀ ਚੀਜ਼ ਦੀ ਕੇਅਰ ਘੱਟ ਕਰਦੀਆਂ ਨੇ ਇਹ ਕੁੜੀਆਂ। ਸਹੀ ਕਹਿ ਰਹੇ ਕਿ ਗਲਤ? ਨਹੀਂ ਨਹੀਂ ਨਹੀਂ ਮਹਾਰਾਜ, ਕੇਅਰ ਇਹਨਾਂ ਤੋਂ ਜ਼ਿਆਦਾ ਕੌਣ ਕੇਅਰ ਕਰ ਸਕਦਾ ਮਹਾਰਾਜ। ਇਹ ਤਾਂ ਮਹਾਰਾਜ ਕੇਅਰ ਤੋਂ ਇਲਾਵਾ ਕੋਈ ਹੋਰ ਗੱਲ ਹੀ ਨਹੀਂ ਹੁੰਦੀ ਇਹਨਾਂ ਕੋਲੋਂ। ਘਰ ਜਾ ਕੇ ਰੋਟੀ ਵੀ ਖਾਣੀ ਹੈ ਕਿ ਨਹੀਂ? ਖੈਰ, ਦਿਲ ਚਾਹਤਾ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਹਰੀਸ ਦੇ ਨਾਲ, ਅਤੇ ਤੁਹਾਡੇ ਮੈਸੇਜਿਸ ਦਾ ਸਿਲਸਿਲਾ ਜਾਰੀ ਹੈ। ਕਾਰਜਕ੍ਰਮ ਮੈਸੇਜ ਪੜ੍ਹਦੇ ਹਾਂ ਅਗਲਾ। ਕਾਰਜਕ੍ਰਮ ਦਿਲ ਚਾਹਤਾ ਹੈ, ਫਿਲਮ ਕ੍ਰਾਂਤੀਵੀਰ, ਗੀਤ ਫੂਲ ਕਲੀ ਚਾਂਦ ਸਿਤਾਰੇ, ਗਾਇਕ ਉਦਿਤ ਨਾਰਾਇਣ ਏਵਮ ਸਾਧਨਾ ਸਰਗਮ। ਪਸੰਦ ਕਰਨੇ ਵਾਲੇ ਸ਼ਰੋਤਾ ਹੈ ਮੁਜ਼ੱਫਰਪੁਰ ਬਿਹਾਰ ਸੇ ਆਰਿਅਨ ਰਾਜ, ਰੋਹਿਤ ਰਾਜ, ਪਿਊਸ਼ ਕੁਮਾਰ, ਅਤੇ ਇਹਨਾਂ ਦੀ ਫਰਮਾਇਸ਼ ਅਸੀਂ ਜ਼ਰੂਰ ਪੂਰੀ ਕਰਦੇ ਹਾਂ ਜੀ। ਹਰੀਸ਼ ਅਗਲਾ ਮੈਸੇਜ ਹੈ ਜੀ। ਹਰੀਸ਼ ਸਾਹਿਬ ਜੀ, ਸਤਿ ਸ਼੍ਰੀ ਅਕਾਲ ਜੀ। ਵੀ ਪੀ ਓ ਕੋਟਲੀ ਥਾਨ ਸਿੰਘ, ਜਲੰਧਰ, ਮਿੰਟੂ ਚੰਦੇਲ ਜੀ, ਸਿੰਗਰ ਗੁਰਦਾਸ ਮਾਨ ਸਾਹਿਬ, ਰਾਤੋਂ ਕੋ ਉੱਠ ਉੱਠ ਕਰ ਜਿਨਕੇ ਲੀਏ ਰੋਤੇ ਹੈਂ, ਇਹ ਗਾਣਾ ਸੁਣਨਾ ਚਾਹੁੰਦੇ ਨੇ। ਬਟ ਫਿਲਮੀ ਪੰਜਾਬੀ ਟਰੈਕ ਤੁਸੀਂ ਮੇਰੇ ਤੱਕ ਭੇਜ ਸਕਦੇ ਹੋ ਤਾਂ ਉਹ ਟਰੈਕ ਜ਼ਰੂਰ ਪਲੇ ਕੀਤੇ ਜਾਣਗੇ ਜੀ। ਬੋਲੀਵੁੱਡ ਯਾਨੀ ਹਿੰਦੀ ਫਿਲਮਾਂ ਦੇ ਔਰ ਪੰਜਾਬੀ ਫਿਲਮੀ ਟਰੈਕ ਇਹ ਤੁਸੀਂ ਮੇਰੇ ਤੱਕ ਭੇਜ ਸਕਦੇ ਹੋ ਔਰ ਮੈਂ ਜ਼ਰੂਰ ਉਹਨਾਂ ਨੂੰ ਤੁਹਾਡੇ ਤੱਕ ਪਹੁੰਚਾਵਾਂਗਾ ਜੀ, ਸੁਣਾਵਾਂਗਾ। ਫਿਲਹਾਲ ਫੂਲ ਕਲੀ ਚਾਂਦ।

ਕਿਆ ਬਾਤ ਹੈ ਜੀ, ਕਿਆ ਬਾਤ ਹੈ, ਕਿੰਨੇ ਨਿਰਾਲੇ ਔਰ ਸੋਹਣੇ, ਇੰਨੇ ਸਾਰੇ ਨਾਂ ਰੱਖੇ ਹੋਏ ਨੇ ਔਰ ਅੱਜ ਕੱਲ੍ਹ ਤਾਂ ਅਲੱਗ ਅਲੱਗ ਤਰ੍ਹਾਂ ਦੇ ਨਾਮ ਨੇ, ਔਰ ਬਿੱਟੂ, ਨੂਨੂ, ਮੂਨੂ, ਛੁੰਨੂ, ਗੁੰਨੂ ਹੈ ਕਿ ਨਹੀਂ, ਔਰ ਸਮਾਈਲ ਮੈਨੂੰ ਪਤਾ ਕਿ ਤੁਹਾਡੇ ਸਾਰਿਆਂ ਦੇ ਚਿਹਰੇ 'ਤੇ ਆਈ ਹੋਏਗੀ, ਔਰ ਸਾਡੇ ਲਿਸਨਰਸ ਜੋ ਮੇਰੇ ਤੱਕ ਜੁੜੇ ਹੋਏ ਨੇ ਔਰ ਉਹਨਾਂ ਦੀਆਂ ਫਰਮਾਇਸ਼ਾਂ ਮੇਰੇ ਤੱਕ ਪਹੁੰਚ ਰਹੀਆਂ ਨੇ, ਅਤੇ ਅਸੀਂ ਉਹਨਾਂ ਫਰਮਾਇਸ਼ਾਂ ਨੂੰ ਪੂਰੀਆਂ ਕਰ ਰਹੇ ਹਾਂ ਔਰ ਤੁਹਾਡੇ ਟਰੈਕ ਜਿਹੜੇ ਨੇ ਉਹ ਤੁਹਾਡੇ ਤੱਕ ਪਹੁੰਚਾਏ ਜਾ ਰਹੇ ਨੇ। ਬਹੁਤ ਸਾਰੀਆਂ ਫਰਮਾਇਸ਼ਾਂ ਜਿਹੜੀਆਂ ਨੇ ਉਹ ਮੇਰੇ ਤੱਕ ਪਹੁੰਚੀਆਂ ਨੇ। ਮੈਸੇਜ ਪੜ੍ਹਦੇ ਹਾਂ ਜੀ, ਇਹ ਮੈਸੇਜ ਆਇਆ ਜੀ, ਕਹਿੰਦੇ ਨੇ ਕਿਸੇ ਵੀ ਫਰਮਾਇਸ਼ ਮੇਂ ਸ਼ਾਮਿਲ ਕਰੇ, ਔਰ ਸੂਰਤਗੜ੍ਹ ਰਾਜਸਥਾਨ ਸੇ ਭੁਪਿੰਦਰ ਮਿਸ਼ਨ, ਪ੍ਰਭਜੋਤ ਮਿਸ਼ਨ ਔਰ ਬੇਬੀ ਜਾਨਵਿਕਾ, ਇਹ ਮੈਸੇਜ ਭੇਜਿਆ ਜੀ ਇਹਨਾਂ ਨੇ। ਥੈਂਕ ਯੂ ਸੋ ਮੱਚ ਇਹ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ। ਅਗਲਾ ਮੈਸੇਜ ਹੈ ਜੀ, ਗਾਓ ਘਮੰਡੀਆ ਸੂਰਤਗੜ੍ਹ, ਜਗਦੀਸ਼ ਢੋਕੀਆ, ਪ੍ਰਮੀਲਾ ਢੋਕੀਆ, ਜੋਤੀ, ਸ਼ਿਵਮ ਢੋਕੀਆ, ਸਰਿਤਾ, ਸਚਿਨ, ਅਮਨਾ, ਤਮੰਨਾ, ਸਾਇਨਾ, ਵਿਸ਼ਨੂੰ ਢੋਕੀਆ, ਦੋਹਤੀ, ਈਵਾ ਧਾਰਣੀਆ, ਫਿਲਮ ਲਾਵਾਰਿਸ ਦਾ ਗਾਣਾ ਸੁਣਨਾ ਚਾਹੁੰਦੇ ਨੇ ਇਹ, ਅਤੇ ਇਹਨਾਂ ਨੂੰ ਲਾਵਾਰਿਸ ਫਿਲਮ ਦਾ ਗਾਣਾ ਅਸੀਂ ਜ਼ਰੂਰ ਸੁਣਾਵਾਂਗੇ ਜੀ। ਔਰ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਫਰਮਾਇਸ਼ ਕੀਤੇ ਹੋਏ ਗਾਣੇ ਮੈਂ ਪਲੇ ਕਰਾਂ ਤਾਂ ਤੁਸੀਂ ਮੇਰੇ ਤੱਕ ਭੇਜ ਸਕਦੇ ਹੋ, ਅਤੇ ਆ ਜਾਓ ਫਿਰ ਟਰੈਕ ਜਿਹੜਾ ਉਹ ਪਲੇ ਕਰਦੇ ਹਾਂ ਜੀ।

0: ਦਿਲ ਚਾਹ ਤਾਂ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ, ਤੁਹਾਡੇ ਮੈਸੇਜਸ ਹਰੀਸ਼ ਪੜ੍ਹ ਰਿਹਾ ਜੀ, ਔਰ ਤੁਹਾਡੇ ਗਾਣੇ ਵੀ ਸੁਣਾ ਰਿਹਾ ਜੋ ਤੁਸੀਂ ਫਰਮਾਇਸ਼ ਕਰ ਰਹੇ ਹੋ। 9855-10-10-27 ਸਾਡਾ ਵਟਸਐਪ ਨੰਬਰ ਹੈ। ਮੈਸੇਜ ਪੜ੍ਹਦੇ ਹਾਂ। ਹਰੀਸ਼ ਜੀ ਨਮਸਕਾਰ, ਪਲੀਜ਼ ਪਲੇ ਐਨੀ ਸੌਂਗ ਪੱਪੂ ਚੋਪੜਾ, ਕਵਿਤਾ ਚੋਪੜਾ, ਸਿਲਵਰ ਕੁੰਜ 1 ਲੁਧਿਆਣਾ ਤੋਂ ਇਹ ਮੈਸੇਜ ਆਇਆ ਜੀ। ਥੈਂਕ ਯੂ ਸੋ ਮੱਚ, ਮੈਸੇਜ ਤੁਹਾਡਾ ਪੜ੍ਹਿਆ ਗਿਆ ਜੀ। ਅਗਲਾ ਮੈਸੇਜ ਪੜ੍ਹਦੇ ਹਾਂ। ਫਿਲਮ 2025 ਸੌਂਗ ਤੂਨੇ ਮੁਝੇ ਦੇਖਾ ਨਹੀਂ, ਸੰਦੀਪ ਮੱਕੜ, ਜੋਤੀ ਮੱਕੜ, ਮੰਨਤ ਮੱਕੜ, ਭਰਤ ਮੱਕੜ, ਕਮਲ ਸਾਹਨੀ, ਪੀਂਗਾ ਵਾਲਾ ਚੌਕ, ਗੁਰਾਇਆ ਜਲੰਧਰ ਤੋਂ ਮੈਸੇਜ ਮੇਰੇ ਤੱਕ ਪਹੁੰਚਿਆ ਜੀ। ਅਗਲਾ ਮੈਸੇਜ ਪੜ੍ਹਦੇ ਹਾਂ। ਨੀ ਸੌਂਗ ਪਹਾੜਗੰਜ ਮੁਲਤਾਨੀ ਠਾਂਡਾ ਸੇ, ਅਨਿਲ ਮੋਹਨ, ਊਸ਼ਾ ਮੋਹਨ, ਟਿੱਲੂ ਨਾਇਕ, ਮਧੂ ਨਾਇਕ, ਧੰਨਵਾਦ, ਥੈਂਕ ਯੂ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ ਜੀ। ਔਰ ਮੈਸੇਜ ਦੀ ਝੜੀ ਮੇਰੇ ਤੱਕ ਲੱਗੀ ਹੋਈ ਹੈ। ਹੈਲੋ ਸਰ, ਗੁੱਡ ਈਵਨਿੰਗ, ਮੇਰਾ ਨਾਮ ਨਰੇਸ਼ ਹੈ, ਮਾਡਲ ਟਾਊਨ ਜਲੰਧਰ, ਬਲਾਈਂਡ ਸਕੂਲ ਸੇ ਮੁਝੇ ਸੌਂਗ ਸੁਣਨਾ ਹੈ, ਮੈਂ ਨਿਕਲਾ ਗੱਡੀ ਲੈ ਕੇ, ਅਤੇ ਜ਼ਰੂਰ ਸੁਣਾਵਾਂਗੇ ਜੀ ਸੌਂਗ। ਔਰ ਫਿਲਹਾਲ ਅਸੀਂ 2025 ਫਿਲਮ ਦਾ ਟਰੈਕ ਸੁਣਦੇ ਹਾਂ, ਤੂਨੇ ਅਭੀ ਦੇਖਾ ਨਹੀਂ।
1: तूने अभी देखा नहीं, देखा है तो जाना नहीं, जाना है तो माना नहीं, मुझे पहचाना नहीं, दुनिया दीवानी मेरी, मेरे पीछे पीछे भागे, किस में है दम, यहाँ ठहरे जो मेरे आगे, मेरे आगे आना नहीं, देखो टकराना नहीं, किसी से भी हारे नहीं हम।

ਤੁਹਾਡੀਆਂ ਫਰਮਾਇਸ਼ਾਂ ਜਿਹੜੀਆਂ ਉਹ ਹਰੀਸ਼ ਪੂਰੀਆਂ ਕਰ ਰਿਹਾ ਹੈ ਔਰ ਇਸ ਵੇਲੇ ਤੁਸੀਂ ਮੇਰੇ ਨਾਲ ਜੁੜੇ ਹੋਏ ਹੋ। ਇਹ ਫਰਮਾਇਸ਼ ਦਿਲ ਚਾਹਤਾ ਹੈ ਏ ਆਰ ਲਾਈਵ ਆਰ ਜੇ ਹਰੀਸ਼ ਸਰ ਐਨੀ ਲਾਈਵ ਸੌਂਗ ਕਿਰਨ ਨਰੂਲਾ ਗ੍ਰੀਨ ਪਾਰਕ ਕਪੂਰਥਲਾ ਅਟੈਂਡੈਂਸ ਹੋਣੀ ਚਾਹੀਏ। ਓਕੇ ਅਟੈਂਡੈਂਸ ਤੁਹਾਡੀ ਮਾਰਕ ਹੋ ਗਈ ਹੈ ਜੀ, ਥੈਂਕ ਯੂ ਇਹ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ। ਅਗਲਾ ਮੈਸੇਜ ਪੜ੍ਹਦੇ ਹਾਂ, ਗੀਤ ਕੋਈ ਵੀ ਵਿਪਨ ਆਨੰਦ ਪਰਵੀਨ ਆਨੰਦ ਰਾਹੁਲ ਆਨੰਦ ਮੇਘਾ ਆਨੰਦ ਨੇੜੇ ਘਾਹ ਮੰਡੀ ਚੌਕ ਜਲੰਧਰ ਤੋਂ ਮੈਸੇਜ ਆਇਆ ਜੀ, ਥੈਂਕ ਯੂ ਸੋ ਮੱਚ ਇਹ ਮੇਰੇ ਤੱਕ ਪਹੁੰਚਾਉਣ ਦੇ ਲਈ ਮੈਸੇਜ ਤੁਸੀਂ ਜੋ ਮੇਰੇ ਤੱਕ ਪਹੁੰਚਾਏ ਨੇ ਔਰ ਥੈਂਕ ਯੂ। ਔਰ ਉਹ ਟਰੈਕ ਅਸੀਂ ਪਲੇ ਕਰਦੇ ਹਾਂ ਜੀ ਜੋ ਸਾਡੇ ਪਹਿਲੇ ਮੈਸੇਜ ਪੜ੍ਹਿਆ ਸੀ। ਹੈਲੋ ਸਰ, ਗੁੱਡ ਈਵਨਿੰਗ, ਮੇਰਾ ਨਾਮ ਨਰੇਸ਼ ਹੈ, ਮਾਡਲ ਟਾਊਨ ਜਲੰਧਰ ਬਲਾਇੰਡ ਸਕੂਲ ਸੇ ਮੁਝੇ ਸੌਂਗ ਸੁਣਨਾ ਹੈ, ਮੈਂ ਨਿਕਲਾ ਗੱਡੀ ਲੈ ਕੇ। ਇਹ ਅਸੀਂ ਜ਼ਰੂਰ ਪਲੇ ਕਰਦੇ ਹਾਂ ਜੀ, ਥੈਂਕ ਯੂ।

ਮੁਟਿਆਰ ਮਿਲੀ ਔਰ ਫਿਰ ਅੱਗੇ ਗੱਲ ਅੱਗੇ ਵਧੀ। ਅਗਲਾ ਮੈਸੇਜ ਪੜ੍ਹਦੇ ਹਾਂ ਜੀ ਆਪਾਂ। ਹਰੀਸ਼ ਜੀ ਸਤਿ ਸ਼੍ਰੀ ਅਕਾਲ, ਹੇਅਰ ਜਸਵੀਰ ਸਿੰਘ ਦੋਹਰਾ ਐਂਡ ਮਿੰਟੂ ਚੰਦੇਰ ਕੋਟਲੀ ਥਾਨ, ਪਲੀਜ਼ ਪਲੇ ਦਾ ਸੌਂਗ ਸਾਥ ਅਜੂਬੇ ਇਸ ਦੁਨੀਆ ਮੇਂ, ਸਾਤਵੀਂ ਆਪਣੀ ਆਠਵੀਂ ਆਪਣੀ ਜੋੜੀ, ਫਿਲਮ ਧਰਮਵੀਰ ਮਾਂ ਕਸਮ। ਹਰੀਸ਼ ਜੀ ਹਮਾਰਾ ਦਿਲ ਨਾ ਤੋੜਨਾ, ਨਹੀਂ ਤੋੜਾਂਗੇ ਜੀ, ਔਰ ਜ਼ਰੂਰ ਪਲੇ ਹੋਏਗਾ ਗਾਣਾ। ਫਿਲਹਾਲ ਟਾਈਮ ਬੜਾ ਥੋੜ੍ਹਾ ਰਹਿ ਗਿਆ ਔਰ ਸਾਡੇ ਤੱਕ ਬੜੇ ਮੈਸੇਜ ਆ ਰਹੇ ਨੇ। ਗਾਂਵ ਕਲਾਨਾ, ਤਹਿਸੀਲ ਭਾਦਰਾ, ਜ਼ਿਲ੍ਹਾ ਹਨੂਮਾਨਗੜ੍ਹ, ਰਾਜਸਥਾਨ ਸੇ ਵਿਕਰਮ ਕੜਵਾਸਰਾ, ਸਚਿਨ, ਸਤੀਸ਼, ਯੋਗੇਸ਼, ਜੂਧਵ ਕੜਵਾਸਰਾ, ਥੈਂਕ ਯੂ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ ਜੀ। ਔਰ ਅੱਗੇ ਮੈਸੇਜ ਮੇਰੇ ਤੱਕ ਪਹੁੰਚਿਆ ਜੀ, ਨਿਊ ਡੈਲੀ, ਕਮਲੇਸ਼, ਮੁਕੁਲ, ਸਚਿਨ, ਦੀਪਾਂਸ਼ੂ, ਫਿਲਮ 20 ਸਾਲ ਬਾਅਦ, ਗਾਣਾ 21 ਪੂਰਾ ਹੋ ਸਕਦਾ ਜੀ, 16 ਸਾਲ, ਅੱਛਾ ਤਿੰਨ ਤਿੰਨ ਫਿਲਮਾਂ ਲੈ ਕੇ ਭੇਜੀਆਂ ਜੀ। ਔਰ ਫਿਲਹਾਲ ਫਰਮਾਇਸ਼ ਜਿਹੜੀ ਹੈ ਉਹ ਇੱਕੋ ਗਾਣੇ ਦੀ ਪੂਰੀ ਹੋਏਗੀ। ਥੈਂਕ ਯੂ ਸੋ ਮੱਚ, ਇਸ ਪ੍ਰੋਗਰਾਮ ਨੂੰ ਇੱਥੇ ਹੀ ਵਾਈਂਡ ਅਪ ਕਰਦੇ ਹਾਂ ਔਰ ਗਾਣਾ ਪਲੇ ਕਰਦੇ ਹਾਂ ਜੀ, ਸਾਥ ਅਜੂਬੇ ਇਸ ਦੁਨੀਆ ਮੇਂ। ਟੈਨਸ਼ਨ ਨਹੀਂ ਲੈਣੀ, ਅੱਗੇ ਤੁਹਾਡੇ ਫਿਰ ਮੈਸੇਜ ਜ਼ਰੂਰ ਪੜ੍ਹੇ ਜਾਣਗੇ ਜੀ, ਕੋਸ਼ਿਸ਼ ਜਾਰੀ ਰਹਿਣੀ ਚਾਹੀਦੀ ਹੈ।

ਹੈ ਨਾ, ਔਰ ਉਹਨਾਂ ਫੀਲਿੰਗਸ ਨੂੰ ਅਸੀਂ ਇਕੱਲੇ ਆਪਣੇ ਜਜ਼ਬਾਤਾਂ ਔਰ ਉਹਨਾਂ ਯਾਦਾਂ ਦੇ ਵਿੱਚ ਫੀਲ ਕਰੀਏ, ਮਹਿਸੂਸ ਕਰੀਏ, ਔਰ ਗਜ਼ਲ ਉਹਦਾ ਸਭ ਤੋਂ ਵੱਡਾ ਔਰ ਈਜ਼ੀ ਔਰ ਬੜਾ ਖੂਬਸੂਰਤ ਜ਼ਰੀਆ ਹੈ ਕਿ ਉਹਨਾਂ ਅਹਿਸਾਸਾਂ ਨੂੰ ਅਸੀਂ ਮਹਿਸੂਸ ਕਰ ਪਾਈਏ, ਆਪਣੇ ਉਸ ਅਜ਼ੀਜ਼ ਨੂੰ ਆਪਣੇ ਕੋਲ ਫੀਲ ਕਰ ਪਾਈਏ, ਹੈ ਨਾ। ਔਰ ਜੇਕਰ ਤੁਹਾਡਾ ਕੋਈ ਆਪਣਾ ਤੁਹਾਡੇ ਕੋਲ ਨਹੀਂ ਹੈ ਜਾਂ ਕੋਲ ਹੈ ਕਿਸੇ ਨੂੰ ਪਿਆਰ ਦਾ ਇਜ਼ਹਾਰ ਕਰਨਾ ਜਾਂ ਪਿਆਰ ਤੁਹਾਨੂੰ ਨਹੀਂ ਮਿਲਿਆ, ਤਾਂ ਇਸ ਤੋਂ ਵਧੀਆ ਤਰੀਕਾ ਹੋਰ ਕੋਈ ਨਹੀਂ ਹੋ ਸਕਦਾ, ਹੈ ਨਾ।

ਚੀਜ਼ ਨੂੰ ਆਪਣੇ ਕੋਲ ਫੀਲ ਕਰ ਪਾਈਏ, ਹੈ ਨਾ। ਔਰ ਜੇਕਰ ਤੁਹਾਡਾ ਕੋਈ ਆਪਣਾ ਤੁਹਾਡੇ ਕੋਲ ਨਹੀਂ ਹੈ ਜਾਂ ਕੋਲ ਹੈ ਕਿਸੇ ਨੂੰ ਪਿਆਰ ਦਾ ਇਜ਼ਹਾਰ ਕਰਨਾ ਜਾਂ ਪਿਆਰ ਤੁਹਾਨੂੰ ਨਹੀਂ ਮਿਲਿਆ, ਤਾਂ ਇਸ ਤੋਂ ਵਧੀਆ ਤਰੀਕਾ ਹੋਰ ਕੋਈ ਨਹੀਂ ਹੋ ਸਕਦਾ, ਹੈ ਨਾ।

ਸ਼ਾਮ ਇਹ ਗਜ਼ਲ ਤੁਸੀਂ ਇੰਜੋਏ ਕਰ ਰਹੇ ਸੀ ਹਰੀਸ਼ ਦੇ ਨਾਲ, ਜਿਸ ਨੂੰ ਹੁਣ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਮੈਨੂੰ ਦਿਓ। ਔਰ ਟੈਨਸ਼ਨ ਨਹੀਂ ਲੈਣੀ, ਸਾਡਾ ਸਫ਼ਰ ਹਲੇ ਜਾਰੀ ਹੈ, 11 ਵਜੇ ਤੱਕ ਤੁਸੀਂ ਹਰੀਸ਼ ਦੇ ਨਾਲ ਇਸੇ ਤਰ੍ਹਾਂ ਬਣੇ ਰਹੋਗੇ। ਸਟੇ ਟਿਊਨਡ ਵਿਦ ਮੀ 102.7 FM ਰੇਨਬੋ।

ਨਵੇਂ ਸਫ਼ਰ ਦਾ ਆਗਾਜ਼, ਇੱਕ ਪਿਆਰ ਕਾ ਨਗਮਾ ਹੈ ਦੀ ਬਾਤ। 107 FM ਰੇਨਬੋ 'ਤੇ ਜਿਸਦਾ ਆਗਾਜ਼ ਹੋ ਚੁੱਕਾ ਹੈ ਇੱਕ ਪਿਆਰ ਕਾ ਨਗਮਾ, ਔਰ ਇਸ ਪ੍ਰੋਗਰਾਮ ਦੇ ਜ਼ਰੀਏ ਮੇਰੀਆਂ ਗੱਲਾਂ ਔਰ ਨਾਲ ਨਾਲ ਮਿੱਠੇ ਮਿੱਠੇ ਰੈਟਰੋ ਸੌਂਗਸ ਇਸ ਰਾਤ ਨੂੰ ਹੋਰ ਵੀ ਖੂਬਸੂਰਤ ਬਣਾਉਂਦੇ ਹੋਏ ਤੁਹਾਡੀ ਪੇਸ਼ ਖਿਦਮਤ ਕਰਾਂਗਾ। ਅਤੇ ਅੱਜ ਦਾ ਇਹ ਪਹਿਲਾ ਟਰੈਕ ਸਾਡਾ ਪਿਆਰ ਕਾ ਨਗਮਾ ਦਾ ਤੁਹਾਡੀ ਪੇਸ਼ ਖਿਦਮਤ ਹੈ। ਔਰ ਪਿਆਰ ਦੇ ਨਗਮੇ, ਜਿਸਦਾ ਨਾਮ ਹੀ ਪਿਆਰ ਦੇ ਨਗਮੇ ਹੋਣ, ਉਸ ਵਿੱਚ ਹਰ ਰਸ ਹੋਣਾ ਲਾਜ਼ਮੀ ਹੈ ਨਾ।

FM 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਇਸ ਵੇਲੇ ਰਾਤ ਦੇ 11 ਵੱਜ ਚੁੱਕੇ ਨੇ ਤੇ ਸਾਡੀ ਅੱਜ ਦੀ ਸਭਾ ਦੇ ਸਾਰੇ ਪ੍ਰੋਗਰਾਮ ਇੱਥੇ ਖਤਮ ਹੁੰਦੇ ਨੇ। ਸਵੇਰੇ 5:55 ਤੇ ਤੁਹਾਡੀ ਸੇਵਾ 'ਚ ਮੁੜ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਸ਼ੁਭ ਰਾਤਰੀ। ਜੈ ਹਿੰਦ।